3048 ਤੇ ਸੰਪਰਕ ਕਰ ਸਕਦੇ ਹੋ। ਐਮਐਨਡਆਰ ਰੂਫਿੰਗ ਐਂਡ ਸਾਈਡਿੰਗ ਲਿਮਟਿਡ। ਪੰਜਾਬੀ ਰੇਡੀਓ 102.7 ਐਫਐਮ ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 ਐਫਐਮ ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ ਨਾਲ।

0: ਸਾਥ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 144-3663 Avenue ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

0: programdesi sede veçi ekvar petrol asabete. Apa do şabıt servan karre sen pehla. Eksi Guru Nanak Patshah di bani çon. Man hali kirsani karani şarm pani tan khet. Nam bij santok suhaga rakh garibi vesh. Baba माया साथ न होए इन माया जग मोया बिरला बूझे कोई पाओ मनुख नु गुरु नानक पातशाह हर प्रकार के किते दे विच कम करन वाले जीविका कमान वाले मनुख नु अपनी हक हलाल दी कमाई दे नाल नाल अपने काल कमाई दे नाल नाल जीवन दे विच गुणां नूं किवें धारण करना है इस तों उपदेश दे रहे ने भावें ओह किसान दी गल कर रहे ने उस नूं उसे किसानी दी शब्दावली दे विच जिहड़े ओहदे संद ने जिहड़े ओहदे शब्द रोज़ ओहदी वरतों च ने रूपक ने अलंकार ने ਉਹਨਾਂ ਦੇ ਬੇਸ ਤੇ ਹੀ ਗੁਰੂ ਸਾਹਿਬ ਇੱਕ ਮਨੁੱਖ ਨੂੰ ਉਸ ਦੇ ਤਾਰਨ ਕਰਨ ਵਾਲੇ ਗੁਣਾਂ ਦਾ ਉਪਦੇਸ਼ ਦੇ ਰਹੇ ਨੇ ਇਹਦੇ ਵਿੱਚ ਹੱਟੀ ਵਾਲੇ ਨੂੰ ਵੀ ਉਹ ਨਾਲ ਹੀ ਦੇ ਰਹੇ ਨੇ ਉਪਦੇਸ਼ ਕਿ ਤੂੰ ਕਿਵੇਂ ਯਾਨੀ ਕਿ ਗੁਣਾਂ ਨੂੰ ਭਾਂਡ ਸਾਹਿਬ ਦੇ ਵਿੱਚ ਕਿਵੇਂ ਵਸਾ ਸਜਾ ਕੇ ਰੱਖਣਾ ਹੈ ਤੇ ਸੱਤ ਨਾਮ ਦਾ ਵਿਉਪਾਰ ਕਰਨਾ ਹੈ ਫਿਰ ਵਣਜਾਰੇ ਨੂੰ ਵਣਜ ਕਰਨ ਵਾਲੇ ਨੂੰ ਸੌਦਾਗਰ ਨੂੰ ਕਿਵੇਂ ਦੱਸਦੇ ਆ ਕਿ ਸੱਤ ਘੋੜੇ ਲੈ ਚੱਲ ਤੇ ਨਾਲ ਦੀ ਨਾਲ ਹੀ ਨੌਕਰੀ ਕਰਨ ਵਾਲੇ ਭਾਵੇਂ ਉਹ ਬਾਦਸ਼ਾਹ ਦੀ ਕੋਈ ਨੌਕਰੀ ਕਰ ਰਿਹਾ ਜਾਂ ਕੋਈ ਹੋਰ ਮੁਲਾਜ਼ਮਤ ਕਰ ਰਿਹਾ ਉਹਨੂੰ ਵੀ ਮੁਲਾਜ਼ਮਤ ਦੀ ਭਾਸ਼ਾ ਦੇ ਵਿੱਚ ਹੀ ਉਸੇ ਸ਼ਬਦਾਵਲੀ ਵਿੱਚ ਉਹਨਾਂ ਰੂਪਕਾਂ ਦੇ ਵਿੱਚ ਗੁਣਾਂ ਦੀ ਜਿਹੜੀ ਮਹੱਤਤਾ ਹੈ ਕਿਹੋ ਜਿਹੇ ਗੁਣ ਕਿਸ ਤਰ੍ਹਾਂ ਧਾਰਨ ਕਰਨੇ ਦੂਸਰਾ ਸ਼ਬਦ ਚੱਲ ਰਿਹਾ ਸੀ ਆਪ ਚਾਨਣ ਦਾ ਗਿਆਨ ਦਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤਹਿ ਮੰਦਰ ਅੰਧਕਾਰ ਤਹਿ ਮੰਦਰ ਫੁੱਲੀ ਕੋਠੜੀ ਰਤਨ ਇਹ ਸਾਰਾ ਜਿਹੜਾ ਵਿਚਾਰ ਹੈ ਅੱਜ ਅਸੀਂ ਜਦੋਂ ਦੇਖਦੇ ਹਾਂ ਸਾਡੇ ਧਾਰਮਿਕ ਸਥਾਨਾਂ ਦੇ ਉੱਪਰ ਜਿਤਨਾ ਵੀ ਜ਼ੋਰ ਲਾਇਆ ਜਾਂਦਾ ਹੈ ਕੋਈ ਕਥਾਵਾਚਕ ਕਥਾ ਕਰ ਰਿਹਾ ਹੁੰਦਾ ਹੈ ਕੋਈ ਕੀਰਤਨੀਆਂ ਕੀਰਤਨ ਕਰ ਰਿਹਾ ਹੁੰਦਾ ਹੈ ਕੋਈ ਢਾਡੀ ਕਥਾਵਾਂ ਦੱਸ ਰਿਹਾ ਹੁੰਦਾ ਇਤਿਹਾਸ ਦੱਸ ਰਿਹਾ ਹੁੰਦਾ ਹੈ ਬੱਚੇ ਹੋਣ ਜਾਂ ਬਜ਼ੁਰਗ ਹੋਣ ਕੋਈ ਵੀ ਮਾਨਵੀ ਕਦਰਾਂ ਕੀਮਤਾਂ ਦੀ ਗੱਲ ਨਹੀਂ ਕਰਦਾ ਸਿਰਫ ਇੱਕੋ ਰੱਟ ਲਾਈ ਹੁੰਦੀ ਹੈ ਨਾਮ ਸਿਮਰੋ ਸਿਮਰਨ ਕਰੋ ਇਹਦੇ ਨਾਲ ਉਧਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਗੁਰੂ ਸਾਹਿਬਾਨ ਨੇ ਜਿਸ ਪ੍ਰਾਤਨ ਜ਼ਮਾਨੇ ਦੇ ਵਿੱਚ ਜਿਹੜਾ ਸਿਮਰਨ ਦਾ ਨਾਮ ਦਾ ਜਿਹੜਾ ਕਨਸੈਪਟ ਸੀ ਜਿੱਥੇ ਬਾਕੀ ਚੀਜ਼ਾਂ ਨੂੰ ਪੁਨਰ ਵਿਆਖਿਆ ਕੀਤੀ ਹੈ ਉੱਥੇ ਇਹਨਾਂ ਸ਼ਬਦਾਂ ਦੀ ਵੀ ਪੁਨਰ ਵਿਆਖਿਆ ਕੀਤੀ ਹੈ ਗੁਰਮਤਿ ਦੇ ਵਿੱਚ ਨਾਮ ਹੋਵੇ ਸਿਮਰਨ ਹੋਵੇ ਸਿਮਰਨ ਦਾ ਅਰਥ ਯਾਦ ਹੈ ਉਸ ਅਕਾਲ ਪੁਰਖ ਨੂੰ ਯਾਦ ਰੱਖ ਕੇ ਅਸਲੀ ਅਮਲੀ ਜੀਵਨ ਜਿਉਣ ਦਾ ਇੱਕ ਢੰਗ ਇੱਕ ਯੁਕਤੀ ਗੁਰੂ ਸਾਹਿਬ ਨੇ ਸਿਖਾਈ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਜਦੋਂ ਸਤਿਗੁਰੂ ਦਾ ਮਿਲਾਪ ਹਾਸਲ ਹੋਣ ਦੇ ਨਾਲ ਹੀ ਕੀ ਕਿਹਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਨਾਨਕ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਦੇ ਨਾਲ ਮਿਲਾਪ ਹੋਵੇ ਤਾਂ ਉਹ ਜੁਗਤੀ ਪ੍ਰਾਪਤ ਹੋ ਜਾਂਦੀ ਹੈ ਗੁਰੂ ਸਤਿਗੁਰੂ ਉਹ ਜੁਗਤਿਆਂ ਦੱਸਦਾ ਹੈ ਉਹ ਗੁਰ ਦੱਸਦਾ ਹੈ ਹੱਸਦਿਆਂ ਖਿਲਦਿਆਂ ਪਹਿਨਦਿਆਂ ਖਾਵਦਿਆਂ ਵਿਚਿਆ ਹੋਇਆ ਕਿ ਇਹ ਮਨੁੱਖ तू इस जिंदगी नू माण दिया ही उस मुक्ति नू प्राप्त कर सकता है। इसे करके वो गुण केड़े ने जिन्हां दे आधार ते चल के एक इंसान दा जड़ा जीवन है वो बदल सकता है, या कि इंसान उस ज्ञान नू प्राप्त करके सचियारा उस अकाल पुरख वर्गे गुणा दा धारणी किवें होएगा, यानी कि गॉड लाइक रब वर्गा किवें होएगा। उस दे वास्ते आज जिस विषय ते आपां गल कर रहे हैं संगत दी, क्योंकि साड़ा विषय ही आज जड़ा है वो है कि व्यक्ति अपने जीवन द्वारा यानी कि अपनी संगत द्वारा जानिया जाता है, पछाणिया जाता है। ए पर्सन इज नोन बाय द कंपनी ही कीप्स, क्योंकि गुरबाणी दे विच जिक्र आंदा है मेरे माधो जी जिहड़ा असीं रोज का नेम कर, मेरे माधो जी सतसंगत मिले सो तरिया, है मेरे अकाल पुरख, है मेरे गुरु, मेरे प्यारे, जिस नूं सतसंगत मिल गई वो तर गया, उसनू जिंदगी का गुर पता लग गया, उसनू जिंदगी दी योग्यता पता लग गई, तो उसने ही अपनी जिहड़ी जिंदगी है जीवन है वह हसदियां खेड़दियां हंडाउंदियां बतीत कर, उसने जिंदगी नू त्यागना नहीं है, क्योंकि गुरमत दे विच जिक्र आउंदा है त्याग ना त्यागन नीका काम क्रोध लोभ मोह त्याग पाओ। जे किसी चीज नू त्याग देना है उन्हें विकारा नू त्याग रहे, आम तौर ते विकारा नू असी पांच बड़िया श्रेणियां च काम क्रोध लोभ मोह हंकार देस खेतर दे विच जानते हैं, इन्हां नू त्यागना है, विकारा नू त्यागना है, ते अपनाना किस नू है होना जागना, जागन नीका हर कीर्तन में जागना, उथे चेते रखना है हरी नू। एक कंपैरिजन देंदे हैं हुण सब तो वड्डी गल जिहड़ी आ संगत दी, जदों हरी कीर्तन में जागना पाओ जिथे अकाल पुरख की सिफत सलाह हो रही होवे उथे ही जाके रातां नूं या दिन नूं जिथे समा मिलदा है उन्हां दी संगत करके अकाल पुरख की उपमा करनी है, अकाल पुरख दे गुणां नूं धारणी करना है, सीखना है एक दूजे तों। गुरमत अजिहा धर्म नहीं है जिहड़ा पांजवादी है, जिहड़ा यह कहिंदा कि नहीं जंगलां च जा के इकल दे विच जा के इकल विच रह के बंदा सेल्फ सेंटर्ड हो जाता है। आपां भारतीय इतिहास या मिथिहास दे विच पुरातन जिन्ने भी ऋषियां मुनियां दे नां सुनदे हां सारिआं दे बारे यही सुनिया जांदा है नाल दी नाल कि उह बहुत वड्डे वर श्राप देंदे सी, पर उह लोक एक प्रकार दे बहुत तरह दे यानी कि मतस्वी सी, छोटी छोटी गल ते उन्हां दी पेशेंस खत्म हो जांदी सी, क्यों? क्योंकि उह लोकाई दे विच नहीं एकांत विच रहिंदे सी। अज भी जदों असीं देखदे हां किसे नूं सज़ा मिलदी, आपां भी जेलां च जदों रहे हां ਤੇ ਜਦੋਂ ਤਨਹਾਈਆਂ ਦੇ ਵਿੱਚ ਉਹਨਾਂ ਨੂੰ ਜੰਮੂ ਕਸ਼ਮੀਰੀ ਤਨਹਾਈਆਂ ਕਹਿੰਦੇ ਆ, ਬਾਹਰ ਜਿਹੜਾ ਉਸਨੂੰ ਆਪਾਂ ਦੂਸਰੇ ਨਾਂ ਦਿੰਦੇ ਹਾਂ, ਤੇ ਉੱਥੇ ਜਦੋਂ ਉਹਨਾਂ ਨੂੰ ਰੱਖਿਆ ਜਾਂਦਾ ਹੈ ਤਨਹਾਈਆਂ ਦੇ ਵਿੱਚ, ਤਾਂ ਉੱਥੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਵਿੱਚ ਪੇਸ਼ੈਂਸ ਜਿਹੜੀ ਆ ਉਹ ਨਹੀਂ ਰਹਿੰਦੀ। ਤੇ ਜਦੋਂ ਇਕੱਠੇ ਰਹਿੰਦੇ ਆ ਇੱਕ ਦੂਸਰੇ ਦੀ ਸੰਗਤ ਵਿੱਚ, ਇੱਕ ਦੂਸਰੇ ਦੇ ਗੁਣਾਂ ਤੋਂ ਪ੍ਰਭਾਵਿਤ ਹੁੰਦੇ ਆ। ਇਸੇ ਕਰਕੇ ਗੁਰਮਤ ਨੂੰ ਸੰਗਤੀ ਧਰਮ, ਇਹ ਸੰਗਤੀ ਧਰਮ ਹੈ। ਇਹਦੇ ਵਿੱਚ ਬੇਸ਼ੱਕ ਮਨੁੱਖ ਨੇ ਆਪਣਾ ਨਿਤਨੇਮ ਨਿੱਜੀ ਜਿਹੜਾ ਕਰਨਾ ਹੈ, ਉਸ ਤੋਂ ਬਾਅਦ ਸੰਗਤ ਵਿੱਚ ਆ ਕੇ, ਸੰਗਤ ਦੇ ਵਿੱਚ ਵੀ ਜਿਵੇਂ ਸੁਖਮਣੀ ਸਾਹਿਬ ਦਾ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਬਾਣੀ ਪੜ੍ਹੀ ਜਾਂਦੀ, ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਪਰ ਸੰਗਤ ਕੀਤੀ ਜਾਂਦੀ ਹੈ। ਤੇ ਇਸ ਸੰਗਤ ਦੇ ਨਾਲ ਹੀ ਜਿਹੜੇ ਗੁਰੂ ਦੇ ਜਨ ਨੇ ਉਹਨਾਂ ਤੇ ਰੰਗਤ ਚੜ੍ਹਦੀ ਹੈ। ਕਿਸਦੀ? ਹਰੀਆ ਮਤ ਪਾਪਾਂ ਕੈ ਸੰਗ ਉਹ ਤੋਪੈ ਨਾਨਕ ਹੈ। ਉਸਨੂੰ ਨਾਮ ਦੀ ਰੰਗਤ ਚੜ੍ਹਦੀ ਆ ਜਦੋਂ ਇੱਕ ਦੂਜੇ ਨਾਲ ਬੈਠ ਕੇ, ਇੱਕ ਦੂਜੇ ਤੋਂ ਉਸ ਦੇ ਵਿੱਚ ਆਪਾਂ ਭਾਵ ਪੈਦਾ ਹੁੰਦਾ, ਤੇ ਸੰਗਤ ਤੋਂ ਹੀ ਸਿੱਖਿਆ ਜਾਂਦਾ ਹੈ। ਆਪਾਂ ਆਮ ਜ਼ਿੰਦਗੀ ਚ ਕਬੀਰ ਸਾਹਿਬ ਨੂੰ ਜਦੋਂ ਪੜ੍ਹਦੇ ਹਾਂ, ਉਹ ਕਹਿੰਦੇ ਆ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਉਹ ਟਾਕ ਬਿਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਆਸ ਪਾਸ ਜਿੰਨੇ ਵੀ ਫਲ ਫੁੱਲ ਬੂਟੇ ਹੁੰਦੇ ਆ, ਬੇਸ਼ੱਕ ਉਹਨਾਂ ਦੀ ਖੁਸ਼ਬੂ ਹੋਵੇ ਨਾ ਹੋਵੇ, ਪਰ ਉਹ ਕਿਉਂਕਿ ਚੰਦਨ ਦੀ ਖੁਸ਼ਬੂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਵਿੱਚੋਂ ਵੀ ਉਹ ਖੁਸ਼ਬੂ ਆਉਣ ਲੱਗਦੀ ਹੈ। ਆਮ ਨਿੱਜੀ ਜ਼ਿੰਦਗੀ ਚ ਜਦੋਂ ਅਸੀਂ ਦੇਖੀਏ, ਮੱਛੀ ਬਾਜ਼ਾਰ ਦੇ ਵਿੱਚ ਚਲੇ ਜਾਈਏ, ਸਾਰਾ ਦਿਨ ਮੱਛੀ ਬਾਜ਼ਾਰ ਚ ਫਿਰਦੇ ਰਹੀਏ, ਘੁੰਮਦੇ ਰਹੀਏ, ਉੱਥੋਂ ਕੁਛ ਵੀ ਨਾ ਖਰੀਦੀਏ, ਮੱਛੀ ਨੂੰ ਛੂਹੀਏ ਵੀ ਨਾ, ਪਰ ਜਦੋਂ ਸ਼ਾਮ ਨੂੰ ਜਾਂ ਦੁਪਹਿਰ ਨੂੰ ਕਾਫੀ ਸਮਾਂ ਬਿਤਾ ਕੇ ਜਦੋਂ ਮੱਛੀ ਦਰਬਾਰ ਚੋਂ ਬਾਜ਼ਾਰ ਚੋਂ ਨਿਕਲਾਂਗੇ ਤਾਂ ਹੋਏਗਾ ਕੀ? ਪੂਰੇ ਸਰੀਰ ਦੇ ਵਿੱਚ ਜਾਂ ਕੱਪੜਿਆਂ ਦੇ ਵਿੱਚ ਮੱਛੀ ਦੀ ਖੁਸ਼ਬੂ ਆ ਜਾਏਗੀ, ਜਿਸਨੂੰ ਆਪਾਂ ਬਦਬੂ ਕਹਿੰਦੇ ਹਾਂ, ਮੱਛੀ ਤੋਂ ਪ੍ਰਭਾਵਿਤ ਉਹ ਸਮੈਲ ਆਏਗੀ, ਆਪਣੇ ਆਪ ਨੂੰ ਵੀ ਔਖਾ ਲੱਗੇਗਾ, ਆਪਣੇ ਆਪ ਨੂੰ ਲੱਗੇ ਨਾ ਲੱਗੇ ਦੂਜੇ ਜਿਹਦੇ ਕੋਲ ਵੀ ਜਾਣਗੇ ਕਹਿਣਗੇ ਵੀ ਇਹ ਤਾਂ ਸਮੈਲ ਕਾਹਦੀ ਆ ਰਹੀ ਹੈ। ਜਾਂ ਇਸ ਤਰ੍ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਦੇਖਦੇ ਹਾਂ, ਅਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਹਾਂ, ਜੇ ਘਰ ਦੇ ਵਿੱਚ ਹੁਣ ਤੇ ਸਪਾਈਸ ਕਿਚਨਸ ਵੀ ਆ ਚੁੱਕੇ ਨੇ, ਕਿਚਨ ਦੇ ਵਿੱਚ ਅਸੀਂ ਇੰਡੀਅਨ ਸਾਗ ਸਬਜ਼ੀ ਬਣਾਉਂਦੇ ਹਾਂ, ਮਸਾਲੇ ਪਾਉਂਦੇ ਹਾਂ, ਤੇ ਜੇ ਸਾਡੀਆਂ ਘਰ ਦੇ ਵਿੱਚ ਅਲਮਾਰਾਜ਼ ਖੁੱਲੀਆਂ ਹੋਣ, ਜੇ ਉਹ ਖੁਸ਼ਬੂ ਉਹ ਉੱਥੇ ਚਲੀ ਜਾਂਦੀ ਆ, ਤਾਂ ਉਹ ਬੱਚੇ ਉਹ ਡਰੈਸ ਪਾ ਕੇ ਨਹੀਂ ਜਾਂਦੇ, ਕਿਉਂਕਿ ਉਹ ਕਹਿੰਦੇ ਨਹੀਂ ਜੀ ਇਹ ਤੇ ਇਹਦੇ ਵੀ ਸਮੈਲ ਆ ਗਈ ਆ, ਮੈਨੂੰ ਜੋ ਵੀ ਮਿਲੇਗਾ ਉਹਨੂੰ ਇਸ ਸਬਜ਼ੀ ਦੀ ਸਮੈਲ ਆਏਗੀ, ਮਸਾਲਿਆਂ ਦੀ ਸਮੈਲ ਆਏਗੀ। ਇਹ ਆਮ ਸਾਡਾ ਇੱਥੇ ਵਿਤਾਰਾ, ਕਿਉਂ? ਕਿਉਂਕਿ ਉਸ ਮਾਹੌਲ ਦਾ ਅਸਰ ਹੋ ਜਾਂਦਾ ਹੈ ਜਿਸ ਮਾਹੌਲ ਦੇ ਵਿੱਚ ਕੋਈ ਰਹਿੰਦਾ। ਪਰ ਜੇ ਇਸੇ ਤਰ੍ਹਾਂ ਅਸੀਂ ਕਿਸੇ ਅਜਿਹੀ ਦੁਕਾਨ 'ਚ ਚਲੇ ਜਾਈਏ ਜਿੱਥੇ ਪਰਫਿਊਮ ਹੋਵੇ, ਜਿੱਥੇ ਇਤਰ ਹੋਵੇ, ਹਰ ਤਰ੍ਹਾਂ ਦੀ ਚੰਗੀ ਖੁਸ਼ਬੂ ਹੋਵੇ, ਕੁਛ ਵੀ ਨਾ ਖਰੀਦੀਏ, ਸਾਰਾ ਦਿਨ ਉੱਥੇ ਰਹੀਏ, ਘੁੰਮਦੇ ਰਹੀਏ, ਦੇਖਦੇ ਰਹੀਏ, ਬਾਹਰ ਨਿਕਲਾਂਗੇ ਸਾਡੇ ਵਸਤਰਾਂ ਚੋਂ ਕੱਪੜਿਆਂ ਚੋਂ ਆਪਣੇ ਆਪ ਹੀ ਉਹ ਸਮੈਲ ਜਿਹੜੀ ਆ ਕੁਛ ਦੇਰ ਦੇ ਲਈ ਬਸ ਜਾਏਗੀ। ਜਿਸ ਨੂੰ ਵੀ ਮਿਲਾਂਗੇ ਉਹ ਕਹਾਂਗੇ ਵੀ ਤੁਸੀਂ ਬਹੁਤ ਵਧੀਆ ਪਰਫਿਊਮ ਲਾਈ ਹੋਈ ਹੈ। ਇਹ ਪ੍ਰਭਾਵ ਹੈ। ਇਸੇ ਤਰ੍ਹਾਂ ਹੀ ਬਾਣੀ ਦੇ ਵਿੱਚ ਜਦੋਂ ਸੰਗਤ ਦੀ ਗੱਲ ਆਈ, ਅੱਜ ਅਸੀਂ ਦੇਖਦੇ ਹਾਂ ਸਾਡੀ ਕਮਿਊਨਿਟੀ ਦੇ ਕੁਛ ਬੱਚੇ ਗੈਂਗ ਵਾਰਸ ਦੇ ਵਿੱਚ ਹੋਰ ਹੋਰ ਕੰਮਾਂ ਜਿਹੜੀਆਂ ਕਿ ਸਮਗਲਿੰਗ ਨੇ, ਡਿਫਰੈਂਟ ਤਰ੍ਹਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਜਿਸ ਤਰ੍ਹਾਂ ਦਾ ਡਰੱਗਸ ਦੇ ਵਿੱਚ ਇਨਵਾਲਵ ਹੋ ਜਾਂਦੇ ਆ, ਉਹ ਕਿਉਂ ਹੁੰਦੇ ਆ? ਜਦੋਂ ਇੱਕ ਵਾਰ ਉਹਨਾਂ ਦਾ ਸਾਹਮਣਾ ਹੀ ਉਸ ਸੰਗਤ ਦੇ ਵਿੱਚ ਹੋ ਗਿਆ, ਉਹ ਕਿਤਨਾ ਵੀ ਆਪਣੇ ਆਪ ਨੂੰ ਸੇਵ ਕਰਨ ਤੋਂ ਸੇਵ ਨਹੀਂ ਹੋਇਆ ਜਾਂਦਾ। ਸੰਗਤ ਦਾ ਪ੍ਰਭਾਵ ਜਿਹੜਾ ਉਹ ਸੰਗਤ ਤੇ ਸੰਗਤ, ਇੱਕ ਹੁੰਦੀ ਹੈ ਸੰਗਤ ਸਾਧ ਸੰਗਤ ਜਿਸ, ਇੱਕ ਹੁੰਦੀ ਹੈ ਕੋਈ ਸੰਗਤ ਮਾੜੀ ਸੁਸਾਇਟੀ ਚ। ਜਦੋਂ ਕੋਈ ਮਾੜੀ ਸੁਸਾਇਟੀ ਚ ਪੈ ਜਾਂਦਾ ਤੇ ਉਸ ਤੇ ਉਸ ਮਾੜੀ ਸੁਸਾਇਟੀ ਦਾ ਹੀ ਪ੍ਰਭਾਵ ਪੈ ਜਾਂਦਾ ਹੈ। ਇਸੇ ਕਰਕੇ ਜਦੋਂ ਸਾਡੇ ਬੱਚੇ ਘਰਾਂ ਚ ਹੁੰਦੇ ਆ, ਮਾਂ ਪਿਓ ਲੜਦੇ ਝਗੜਦੇ ਹੋਣ, ਉਹਨਾਂ ਦੀ ਉਸ ਲੜਾਈ ਝਗੜੇ ਦਾ, ਉਹਨਾਂ ਦੇ ਉਸ ਕਲੇਸ਼ ਦਾ ਪ੍ਰਭਾਵ ਬੱਚਿਆਂ ਤੇ ਜ਼ਰੂਰ ਪੈਂਦਾ ਹੈ। ਭਾਵੇਂ ਉਹ ਆਪ ਵਿੱਚ ਕਲੇਸ਼ ਕਰਦੇ ਰਹਿਣ, ਪਰ ਉਹਨਾਂ ਨੂੰ ਕਿਤਨੇ ਲਾਡ ਪਿਆਰ ਨਾਲ ਪਾਲਣ, ਪਰ ਉਹ ਪ੍ਰਭਾਵ ਜਿਹੜਾ ਉਹਨਾਂ ਤੇ ਪਏਗਾ ਹੀ ਪਏਗਾ। ਉਹਨਾਂ ਦੀ ਉਹ ਸਾਈਕੋਲੋਜੀ ਤੇ, ਉਹਨਾਂ ਦੇ ਮਨੋਵਿਗਿਆਨ ਤੇ ਉਹ ਪ੍ਰਭਾਵ ਪੈ ਜਾਂਦਾ। ਹੋਰ ਬਾਅਦ ਦੇ ਵਿੱਚ ਜਵਾਨੀ ਤੋਂ ਬਾਅਦ ਵੀ, ਯਾਨੀ ਕਿ ਉਹ ਸਾਰੇ ਜੀਵਨ ਦੇ ਵਿੱਚ ਉਹੋ ਜਿਹਾ ਅਸਰ ਜਿਹੜਾ ਉਹ ਜਿਹੜਾ ਅਹਿਸਾਸ ਹੈ ਉਹ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ, ਉਹਨਾਂ ਦੇ ਵਿਅਕਤਿਤਵ ਚੋਂ ਬਾਹਰ ਨਹੀਂ ਜਾਂਦਾ। ਤੇ ਉਹ ਵੀ, ਉਹ ਬੱਚੇ ਵੀ ਆਪਣੇ ਜੀਵਨ ਦੇ ਬਾਅਦ ਜਦੋਂ ਆਪਣਾ ਪਰਿਵਾਰ ਉਹਨਾਂ ਦਾ ਹੁੰਦਾ ਹੈ, ਉਹੋ ਜਿਹਾ ਵਿਵਹਾਰ ਜਿਹੜਾ ਹੈ ਉਹ ਕੈਰੀ, ਯਾਨੀ ਕਿ ਇੱਕ ਕਿਸਮ ਦਾ ਹੈਰੀਟੇਜ ਵਿੱਚ, ਉਹ ਜੀਨਸ ਵਿੱਚ ਹੋਵੇ ਨਾ ਹੋਵੇ, ਪਰ ਉਹਨਾਂ ਦੇ ਜਿਹੜੇ ਬਚਪਨ ਦੀ ਪਰਵਰਿਸ਼ ਹੈ ਉਸ ਦੇ ਵਿੱਚ ਜਿਹੜੀ ਚੀਜ਼ ਆ ਗਈ, ਉਸ ਨੇ ਸਾਰੀ ਜ਼ਿੰਦਗੀ ਉਹਨਾਂ ਦਾ ਸਾਥ ਨਹੀਂ ਛੱਡਣਾ। ਤੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਜਿਹੜਾ ਉਹ ਕਲੇਸ਼ ਕਰਨਗੇ ਉਹ ਉਹਨਾਂ ਦੀ ਅਗਲੀ ਜਨਰੇਸ਼ਨ ਤੱਕ, ਯਾਨੀ ਕਿ ਜਨਰੇਸ਼ਨਾਂ ਤੱਕ ਉਹ ਤਾੜੀ ਰਹਿੰਦਾ। ਭਾਵ ਕੀ ਹੈ? ਉਹ ਵੀ ਸੰਗਤ ਹੈ, ਕਿਉਂਕਿ ਸਾਡੀ ਇੱਕ ਸੰਗਤ ਸਕੂਲ ਦੀ ਹੈ, ਸਾਡੀ ਇੱਕ ਸੰਗਤ ਸਮਾਜ ਦੀ ਹੈ, ਸਾਡੀ ਇੱਕ ਸੰਗਤ ਜਿਹੜੀ ਹੈ ਘਰ ਦੀ। ਇਸੇ ਕਰਕੇ ਹਰ ਗੁਰਸਿੱਖ ਨੂੰ ਗੁਰੂ ਸਾਹਿਬ ਕਹਿੰਦੇ ਆ ਕਿ ਜਦੋਂ ਨਿੱਜੀ ਇਹ ਕਰਦਾ, ਜਦੋਂ ਕਹਿੰਦਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਵੇ, ਭਲਕੇ ਉਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਉੱਠਦੇ ਹਰ ਨਾਮ ਤੇ ਆਵੇ, ਫਿਰ ਜਿਸ ਤਰ੍ਹਾਂ ਕਿ ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਉਹ ਗੁਰਦੁਆਰੇ ਵੀ ਆਉਂਦਾ ਹੈ ਸਾਧ ਸੰਗਤ ਵਿੱਚ ਆ ਕੇ ਸੇਵਾ ਕਰਦਾ ਹੈ, ਉਹਨਾਂ ਦਾ ਪ੍ਰਸ਼ਾਦ ਪਾਣੀ ਦੀ ਸੇਵਾ ਕਰਦਾ, ਫਿਰ ਉਹਨਾਂ ਨੂੰ ਖਿਲਾ ਕੇ ਫਿਰ ਬੱਚਾ ਆਪ ਵੀ ਖਾਂਦਾ ਹੈ। ਭਾਵ ਉਹ ਜਿਹੜੀ ਉਹ ਸੇਵਾ ਦਾ ਜਿਹੜਾ ਮਾਹੌਲ ਹੈ ਉਹ ਵੀ ਇੱਕ ਸੰਗਤ ਦਾ ਮਾਹੌਲ ਹੈ। ਉਸ ਦੇ ਵਿੱਚ ਉਹ ਸੇਵਾ ਦੇ ਗੁਣ ਜਿਹੜੇ ਆ, ਨਿਸ਼ਕਾਮ ਸੇਵਾ ਦੇ ਗੁਣ ਜਿਹੜੇ ਆ ਉਹ ਗ੍ਰਹਿਣ ਕਰਦਾ ਹੈ। ਇਸੇ ਕਰਕੇ ਜਿੰਨਾ ਵੀ ਸਾਡਾ ਜਿਹੜਾ ਉਪਦੇਸ਼ ਹੈ, ਅਸੀਂ ਅੱਜ ਵੀ ਸਾਡੇ ਧਾਰਮਿਕ ਅਸਥਾਨਾਂ ਚ, ਮੈਂ ਸਿਰਫ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ, ਹਰ ਇੱਕ ਧਾਰਮਿਕ ਅਸਥਾਨ ਦੇ ਵਿੱਚ ਕੀ ਅਸੀਂ ਗੁਣਾਂ ਦੀ ਗੱਲ ਕਰਦੇ ਹਾਂ, ਜੇ ਅਸੀਂ ਇਬਾਦਤ ਦੀ ਗੱਲ ਕਰਦੇ ਹਾਂ, ਜੇ ਅਸੀਂ ਪ੍ਰੇਅਰ ਦੀ ਗੱਲ ਕਰਦੇ ਹਾਂ, ਜੇ ਅਸੀਂ ਸਿਮਰਨ ਦੀ ਗੱਲ ਕਰਦੇ ਹਾਂ, ਹਰ ਇੱਕ ਥਾਂ ਤੇ, ਪਰ ਅਸੀਂ ਕਿਸੇ ਵੀ ਥਾਂ ਤੇ ਬੈਠ ਕੇ ਬੱਚਿਆਂ ਦੇ ਨਾਲ ਜਾਂ ਸੰਗਤ ਦੇ ਨਾਲ ਇਹ ਗੱਲ ਨਹੀਂ ਕਰਦੇ ਕਿ ਸਾਨੂੰ ਕਿਹੋ ਜਿਹੇ ਗੁਣ ਅਪਣਾਉਣੇ ਚਾਹੀਦੇ ਆ, ਸਾਡੇ ਚ ਸਹਿਣਸ਼ੀਲਤਾ ਕਿੰਨੀ ਹੋਣੀ ਚਾਹੀਦੀ ਆ, ਅਸੀਂ ਸੱਤ ਨੂੰ ਸਾਡੇ ਅੰਦਰ ਸੰਤੋਖ ਕਿਵੇਂ ਆਏਗਾ। ਜਿੰਨੇ ਵੀ ਵਿਅਕਤੀ ਮੈਂ ਦੇਖਿਆ ਸਿਮਰਨ, ਜਿਹੜਾ ਸੋ ਕਾਲ ਸਿਮਰਨ ਅੱਜ ਹੁੰਦਾ ਹੈ, ਉਹ ਸਿਮਰਨ ਕਰਨ ਵਾਲਿਆਂ ਨੂੰ ਕੋਈ ਗੱਲ ਕਹਿ ਕੇ ਦਿੰਦੇ, ਉਹਨਾਂ ਦਾ ਹੋਮੈ, ਉਹਨਾਂ ਦੀ ਪੇਸ਼ੈਂਸ, ਉਹਨਾਂ ਦੇ ਵਿੱਚ ਪੇਸ਼ੈਂਸ ਹੀ ਨਹੀਂ ਹੁੰਦੀ, ਫਟ ਉਹਨਾਂ ਦੇ ਮੂੰਹ ਤੇ ਗਾਲ ਹੋਏਗੀ ਜੇ ਤੁਸੀਂ ਉਹਨਾਂ ਨੂੰ ਟੋਕਿਆ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਭਾਈ ਸੁਥਰਾ ਜੀ ਹੁੰਦੇ ਸੀ, ਭਾਈ ਸੁਥਰਾ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੂੰ ਕਹਿੰਦੇ ਆ ਕਿ ਪੈਦਾ ਹੋਣ ਸਮੇਂ ਉਹਨਾਂ ਦੇ ਦੰਦ ਸਨ ਜਾਂ ਕੀ ਸੀ, ਉਹਨਾਂ ਨੂੰ ਆਪਣੇ ਮਾਂ ਪਿਓ ਨੇ ਕਿਤੇ ਸੁੱਖ ਛੱਡਿਆ ਸੀ ਕਸ਼ਮੀਰ ਦੀ ਧਰਤੀ ਤੇ। ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਕਸ਼ਮੀਰ ਦੇ ਦੌਰੇ ਤੇ ਗਏ ਸੀ, ਬੱਚਾ ਰੋਣ ਦੀ ਆਵਾਜ਼ ਆਈ, ਉਹਨਾਂ ਨੇ ਸਿੱਖਾਂ ਨੂੰ ਕਿਹਾ ਭਾਈ ਦੇਖੋ ਝਾੜੀਆਂ 'ਚ ਕੀ ਆ। ਸਿੱਖਾਂ ਨੇ ਦੇਖਿਆ ਇੱਕ ਬੱਚਾ ਸੀ, ਗੁਰੂ ਸਾਹਿਬ ਲਾਏ, ਉਹਨਾਂ ਨੂੰ ਕਿਹਾ ਬਈ ਉਹ ਚੁੱਕ ਕੇ ਲਿਆਓ। ਕਿਸੇ ਨੇ ਕਿਹਾ ਜੀ ਇਹ ਕੁੱਥੜਾ ਹੈ, ਪਾ ਉਹ ਲਿਬੜਿਆ ਹੋਇਆ। ਉਹਨਾਂ ਨੇ ਕਿਹਾ ਨਹੀਂ ਇਹ ਸੁਥਰਾ ਹੈ। ਉਸਦੀ ਸੰਭਾਲ ਕੀਤੀ, ਉਹਨੂੰ ਪਰਵਰਿਸ਼ ਕੀਤੀ। ਭਾਈ ਸੁਥਰਾ ਜੀ ਬਹੁਤ ਅੱਛੇ ਹਾਸਰਸ ਤੇ ਸ਼ਾਇਰ ਵੀ ਹੋਏ ਨੇ, ਕਵੀ ਹੋਏ ਨੇ। ਸਿੱਖ ਵਿਚਾਰਧਾਰਾ ਆਪਾਂ ਦੱਸਾਂ, ਸਿੱਖ ਫੋਕਲੋਰ ਦੇ ਵਿੱਚ ਉਹਨਾਂ ਦੀਆਂ ਬਹੁਤ ਮਸ਼ਹੂਰ, ਜਿਸ ਤਰ੍ਹਾਂ ਕਹਿੰਦੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਇਹ ਵੀ ਉਹਨਾਂ ਦਾ ਹੀ ਹੈ। ਉਹਨਾਂ ਦੇ ਸਮੇਂ ਇੱਕ ਭਾਈ, ਇੱਕ ਸੱਜਣ ਬ੍ਰਾਹਮਣ ਉੱਥੇ ਆਇਆ, ਬੈਠਾ ਸੀ, ਕਿਉਂਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਕੋਈ ਵੀ ਆਉਂਦਾ ਸੀ। ਇਹਨਾਂ ਨੇ ਉਹਨਾਂ ਨੂੰ ਨਾਂ ਪੁੱਛਿਆ। ਉਹ ਕਹਿੰਦਾ ਜੀ ਮੇਰਾ ਨਾਂ ਸੀਤਲ ਦਾਸ ਹੈ। ਭਾਈ ਸਾਹਿਬ ਬਾਰ ਬਾਰ ਪੁੱਛਣ ਲੱਗੇ, ਉਹ ਅੱਕ ਕੇ ਭਾਈ ਸਾਹਿਬ ਨੂੰ ਛੇੜਿਓ, ਅੱਕ ਕੇ ਉਹਨਾਂ ਦੇ ਪਿੱਛੇ ਦੌੜਨ ਲੱਗਾ। ਸ਼ਿਕਾਇਤ ਗੁਰੂ ਸਾਹਿਬ ਕੋਲ ਪਹੁੰਚੀ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਭਾਈ ਸੁਥਰਾ ਕੀ ਕੀਤਾ ਇਹਨੂੰ? ਉਹ ਕਹਿੰਦਾ ਜੀ, ਕਹਿੰਦਾ ਮੇਰਾ ਨਾਂ ਸੀਤਲ ਦਾਸ ਹੈ, ਮੈਂ ਦੇਖਣਾ ਚਾਹੁੰਦਾ ਸੀ ਇਹ ਕਿੰਨਾ ਕੁ ਸੀਤਲ ਹੈ, ਇਹ ਤਾਂ ਮੇਰੀ ਅੱਗ ਹੈ। ਪਾਓ ਗੁਰਸਿੱਖੀ ਜਿਹੜੀ ਆ ਉਹ ਸੀਤਲਤਾ, ਉਹ ਟਰਮਾ, ਉਹ ਪੇਸ਼ੈਂਸ, ਸਭ ਤੋਂ ਵੱਡਾ ਗੁਣ ਹੀ ਆ। ਸੱਤ ਸੰਤੋਖ ਦੂਜੇ ਨੰਬਰ ਤੇ ਆਉਂਦਾ ਹੈ, ਦਇਆ ਧਰਮ ਧੀਰਜ, ਇਹ ਗੁਣ ਨੇ। ਇਹ ਗੁਣ ਸਾਧ ਸੰਗਤ ਦੇ ਵਿੱਚੋਂ ਹੀ ਸਿੱਖੇ ਜਾਂਦੇ ਨੇ, ਪਰ ਅਸੀਂ ਬਹੁਤਾ ਕਰਕੇ, ਮੈਂ ਇਹ ਵੀ ਨਹੀਂ ਕਹਿੰਦਾ ਕਿ ਬਈ ਬਿਲਕੁਲ ਹੀ ਸਾਡਾ ਕੋਈ ਕਥਾ ਵਾਚਕ ਇਹ ਨਹੀਂ ਕਰਦਾ, ਪਰ ਬਹੁਤੇ ਕਰਕੇ ਸਾਡੇ ਜਿਹੜੇ ਪ੍ਰਚਾਰਕ ਨੇ ਅੱਜ ਕੱਲ੍ਹ, ਉਹ ਸਿਰਫ ਇੱਕੋ ਗੱਲ ਤੇ ਜ਼ੋਰ ਦਿੰਦੇ ਆ, ਕਿੱਥੇ ਵੀ ਜਾਓ ਜਿਸ ਨਾਮ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਗੁਰਮਤਿ ਦੇ ਵਿੱਚ ਜ਼ਿਕਰ ਹੈ, ਉਹ ਨਾਮ ਸਰਵ ਵਿਆਪਕ ਹੈ, ਗਿਆਨ ਹੈ, ਗੁਰ ਗਿਆਨ ਪਦਾਰਥ ਨਾਮ ਹੈ, ਸਤਿਗੁਰ ਦੀਆ ਜੜਾ ਹੈ। ਐਸਾ ਗਿਆਨ ਜਪੋ ਮਨ ਮੇਰੇ, ਉਹ ਸਾਚੇ ਚਾਕਰ ਸਾਚੇ ਕਿਰੇ। ਗਿਆਨ ਦੀ ਤਾਂ ਗੱਲ ਹੀ ਨਹੀਂ ਕਰਦੇ ਅਸੀਂ, ਅਸੀਂ ਤਾਂ ਗਿਣਤੀਆਂ ਮਿੰਤੀਆਂ ਦੇ ਪਾਠ ਦੀ ਗੱਲ ਕਰ ਰਹੇ ਹਾਂ। ਕਿਸੇ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ ਭਾਈ ਰੋਜ਼ ਸਵੇਰੇ ਜਿੰਨਾ ਕੋ ਪਾਠ ਕਰ ਸਕਦੇ ਹਾਂ, ਭਾਵੇਂ ਇੱਕ ਪੌੜੀ ਹੋਵੇ, ਭਾਵੇਂ ਪੰਜ ਪੌੜੀਆਂ ਹੋਣ, ਭਾਈ ਪੰਜ ਪਾਣੀਆਂ ਹੋਣ, ਆਪਣੇ ਦਿਨ ਚਰਿਆ ਦੇ ਵਿੱਚ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਮਲ ਦੇ ਵਿੱਚ ਲਿਆਉਣ ਵਾਸਤੇ ਯਤਨ ਵੀ ਕਰਨਾ। ਨਹੀਂ ਅਸੀਂ ਇਹ ਕਹਿੰਦੇ ਹਾਂ ਪੰਜ ਨਹੀਂ ਸੁਖਮਨੀ ਸਾਹਿਬ ਦੇ ਹੀ ਪੰਜ ਪਾਠ ਰੋਜ਼ ਕਰੋ, ਪਰ ਕੋਈ ਇਹ ਨਹੀਂ ਕਹਿੰਦਾ ਕਿ ਸੁਖਮਨੀ ਸਾਹਿਬ ਦੀ ਪਹਿਲੀਆਂ ਪੰਜ, ਪਹਿਲੀ ਅਸ਼ਟਪਦੀ ਦੀਆਂ ਪਹਿਲੀਆਂ ਪੰਜ ਪੌੜੀਆਂ, ਪਹਿਲੀਆਂ ਦੋ ਅਸ਼ਟਪਦਿਆਂ ਦੇ ਵਿੱਚ, ਪਦਿਆਂ ਦੇ ਵਿੱਚ ਕੀ ਉਪਦੇਸ਼ ਹੈ, ਉਸਨੂੰ ਆਪਣੇ ਜੀਵਨ ਤੇ ਲਾਗੂ ਕਿਵੇਂ ਕਰਨਾ ਹੈ। ਸੁਖਮਨੀ ਸਾਹਿਬ ਦੇ ਵਿੱਚ ਸਾਧ ਦੀ ਵਿਆਖਿਆ ਵੀ ਹੋਈ ਹੈ, ਪੰਡਿਤ ਦੀ ਵਿਆਖਿਆ ਵੀ ਹੋਈ ਹੈ, ਵੈਸ਼ਨੂ ਦੀ ਵਿਆਖਿਆ ਵੀ ਹੋਈ ਹੈ। ਕੀ ਅਸੀਂ ਆਪਣੇ ਜੀਵਨ ਦੇ ਵਿੱਚ ਕਦੀ ਸਾਨੂੰ ਕੋਈ ਦੱਸਦਾ ਹੈ ਕਿ ਅਸੀਂ ਉਸ ਤੇ ਅਮਲ ਕਰੀਏ ਤੇ ਉਹੋ ਜਿਹੇ ਬਣੀਏ, ਉਹੋ ਜਿਹਾ ਰੋਲ ਮਾਡਲ ਬਣੀਏ? ਜਿਹੋ ਜਿਹਾ ਰੋਲ ਮਾਡਲ ਬਣਨ ਦੇ ਵਾਸਤੇ ਸਾਨੂੰ ਗੁਰਬਾਣੀ ਪ੍ਰੇਰਦੀ ਹੈ, ਜਿਹੋ ਜੇ ਕਿਰਦਾਰ ਦੀ ਵਕਾਲਤ ਕਰਦੀ ਹੈ ਗੁਰਬਾਣੀ, ਜਿਹੋ ਜਿਹਾ ਸੱਚ, ਜਿਹੋ ਜਿਹਾ ਅਸੀਂ ਤਾਂ ਸਾਡੀ ਪ੍ਰੇਅਰ ਕੀ ਹੈ ਗੁਰਬਾਣੀ ਦੇ ਵਿੱਚ? ਤਾਂ ਇਹ ਗੱਲ ਆਉਂਦਾ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦਹੀਂ ਨਾਮ ਸੰਤੋਖੀ ਉਤਰੇ ਮਨ ਕੀ। ਸਾਨੂੰ ਕੋਈ ਦੱਸਦਾ? ਸਾਨੂੰ ਤਾਂ ਇਹੀ ਦੱਸਿਆ ਜਾਂਦਾ ਹੈ, ਬਚਪਨ ਤੋਂ ਦੱਸਿਆ ਜਾਂਦਾ ਹੈ, ਪਾਠ ਕਰੋਗੇ ਤੁਹਾਡੀਆਂ ਇਹ ਮੁਰਾਦਾਂ ਪੂਰੀਆਂ ਹੋਣਗੀਆਂ। ਕੋਈ ਇਹ ਨਹੀਂ ਦੱਸਦਾ ਕਿ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਕੋਲੋਂ ਸਿੱਖਿਆ ਲਓ ਕਿ ਜੇ ਮੁਰਾਦਾਂ ਨਹੀਂ ਮਿਲਦੀਆਂ ਤਾਂ ਸਬਰ ਕਰਕੇ ਉਸ ਦੇ ਵਿੱਚ ਸੰਤੁਸ਼ਟ ਹੋ ਕੇ, ਜਦੋਂ ਕਹਿੰਦੇ ਨਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਨ ਵਪਾਰਾ, ਪੂਰੀਆਂ ਦਾ ਮਤਲਬ ਉਹ ਇੱਛਾ ਰਹਿੰਦੀਆਂ ਹੀ ਨਹੀਂ, ਪਰ ਸਾਨੂੰ ਉਸ ਪਾਸੇ ਉਹ ਦੱਸਿਆ ਹੀ ਨਹੀਂ ਗਿਆ। ਸਾਨੂੰ ਇਹ ਦੱਸਿਆ ਇਹ ਮੰਗ, ਇਹ ਮੰਗ, ਇਹ ਮੰਗ, ਔਰ ਇਸ ਦੇ ਨਾਂ ਤੇ ਅੱਜ ਕੱਲ੍ਹ ਇਸ ਇਹਨਾਂ ਮੰਗਾਂ ਦੇ ਨਾਂ ਤੇ ਹੀ ਕੋਈ ਚੁਪਹਿਰੇ ਵੀ ਸ਼ੁਰੂ ਹੋ ਗਏ, ਦੁਪਹਿਰੇ ਵੀ ਸ਼ੁਰੂ ਹੋ ਗਏ, ਹੋਰ ਕਈ ਤਰ੍ਹਾਂ ਦੇ, ਯਾਨੀ ਕਿ ਜਿਹੜੇ। ਪਰ ਜਿਹੜਾ ਬਾਣੀ ਦਾ ਅਸਲ ਮਨੋਰਥ ਸੀ, ਉਹ ਸਾਨੂੰ ਦੱਸਿਆ ਹੀ ਨਹੀਂ ਗਿਆ। ਹੋਰ ਫਿਰ ਹੁੰਦਾ ਕੀ ਹੈ ਕਿ ਗਿਆਨ ਨੇ ਸਾਨੂੰ ਜੀਵਨ ਮਾਰਗ ਵੀ ਦੇਣਾ ਸੀ। ਉਸ ਜੀਵਨ ਦੇ ਵਿੱਚ ਅਸੀਂ ਇਸੇ ਜੀਵਨ ਦੇ ਵਿੱਚ ਜੀਵਨ ਮੁਕਤ ਹੋਣਾ ਸੀ। ਜੀਵਨ ਮੁਕਤ ਗੁਰੂ ਦੇ ਕੋਲੋਂ ਅਸੀਂ ਉਹ ਗਿਆਨ ਪ੍ਰਾਪਤ ਕਰਕੇ, ਜਦੋਂ ਗਿਆਨ ਹੋਏਗਾ ਹਰ ਮੁਸ਼ਕਲ ਦਾ ਹੱਲ ਜਿਹੜਾ ਹੈ ਉਸ ਗਿਆਨ ਨੇ ਸਾਨੂੰ ਦੇਣਾ, ਜਿਹੜਾ ਗੁਰੂ ਨੇ ਸਾਨੂੰ ਯੁਕਤੀਆਂ ਦਿੱਤੀਆਂ ਹੋਈਆਂ। ਪਰ ਸਾਨੂੰ ਕੋਈ ਇਹ ਨਹੀਂ ਸਿਖਾ ਰਿਹਾ, ਸਿਰਫ ਸਾਨੂੰ ਇਹ ਸਿਖਾ ਰਿਹਾ ਕਿ ਅਸੀਂ ਗਰੋਸਰੀ ਲਿਸਟ ਲੈ ਕੇ ਗੁਰੂ ਦੇ ਅੱਗੇ ਜਦੋਂ ਅਰਦਾਸ ਕਰਨ ਜਾਂਦੇ ਹਾਂ, ਸਿੱਖੀ ਦਾਨ ਨਹੀਂ ਮੰਗਦੇ, ਭਰੋਸਾ ਦਾਨ ਨਹੀਂ ਮੰਗਦੇ, ਅਸੀਂ ਹੋਰ ਪੂਰੀ ਲਿਸਟ ਲੈ ਕੇ ਮੈਨੂੰ ਇਹ ਮੇਰੀ ਇੱਛਾ ਪੂਰੀ ਕਰੋ, ਇਹ ਮੇਰੀ ਪੁੱਛਾ, ਇਹ ਕਰੋ, ਇਹ ਕਰੋ। ਤੇ ਇਸ ਤਰ੍ਹਾਂ ਕਰਨ ਨਾਲ ਅਸੀਂ ਸਿੱਖੀ ਨੂੰ ਵੀ ਬਾਕੀ ਵਿਚਾਰਧਾਰਾਵਾਂ ਨਾਲ ਵਾਂਗ, ਜਿਹੜੇ ਵੇਦ ਨੇ ਉਹ ਕੀ ਨੇ, ਉਹ ਇਹਨਾਂ ਮੰਗਾਂ ਦੇ ਜੰਤਰ ਮੰਤਰ ਨੇ, ਪਰ ਸਾਡੇ ਗੁਰੂ ਨੇ ਸਾਨੂੰ ਵਰਜਿਆ ਸੀ ਉਸ ਤੋਂ। ਹੁਣ ਤਾਂ ਇਹੀ ਕਿ ਅਸੀਂ ਤੇਰਾ ਕੀਆ ਮਿੱਠਾ ਲਾਗੇ ਆ ਨਾਮ ਪਦਾਰਥ ਨਾਨਕ ਮੰਗੇ, ਪਰ ਅਸੀਂ ਨਾਮ ਪਦਾਰਥ ਤਾਂ ਮੰਗਦੇ ਹੀ ਨਹੀਂ, ਨਾ ਤੇਰਾ ਕੀਆ ਮਿੱਠਾ। ਅਸੀਂ ਤਾਂ ਇਹ ਕਹਿੰਦੇ ਹਾਂ ਗੁਰੂ ਸਾਹਿਬ ਮੇਰੀ ਇਹ ਚੀਜ਼ ਪੂਰੀ ਨਹੀਂ ਹੋਈ, ਇਹ ਮੇਰੀ ਪੂਰੀ ਕਰ ਦੇ, ਨਾਲ ਸਾਡੀ ਲਿਸਟ ਹੁੰਦੀ ਹੈ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ

0: एक बार फिर तुहाडी सेवा दे विच हाजिर हाँ। मेरे नाल इस वक्त मेरे सत्कारयोग वीर जी, अजे असीं शुरू नहीं किया, भाई मनजीत सिंह जी स्टूडियो दे विच ही ने, ते अज इन्हां दे नाल आपां कुछ टॉपिक जिहड़े आ ओह सांझे करांगे। सो मैं भाई मनजीत सिंह जी कैलगरी दा इन्हां दा अत्यंत धन्नवादी हाँ कि इन्हां ने शॉर्ट नोटिस ते आ के स्टूडियो दे विच अज आ के आपां एक गलबात जिहड़ी करांगे गुरबाणी नूं किवें समझिए, खास तौर ते गुरबाणी व्याकरण ते विश्राम पंक्चुएशनस इन्हां दी आपां गल करांगे। सब तो पहला मैं भाई साहब तुहानूं स्टूडियो दे विच जी आया आखदा होया वाहेगुरु जी का खालसा वाहेगुरु जी की फतेह। जी जी, तुसीं कैरी ऑन करो।
1: हाँ जी, सब तो पहला तो सारे सुनने वाले भैणां भरावां नूं मेरे एक बार फिर फतेह अर्ज जी, ते नाल ही तुहाडा ते सारे तुहाडी टीम दा जिहड़े प्रबंधकी टीम दा धन्नवाद भई तुसीं गाहे बगाहे सानूं सारे भैणां भरावां दे नाल सांझ पाउण दा मौका दिंदे हो। ते अज जिहड़े आपां विचार करनी जिस तरह सोचदे सीगे
0: जी
1: भई गुरबाणी ਨੂੰ ਸਮਝਣ ਲਈ, ਗੁਰਬਾਣੀ ਦੇ ਅਰਥ ਭਾਵ ਸਮਝਣ ਲਈ, ਗੁਰਬਾਣੀ ਦਾ ਜਦੋਂ ਉਚਾਰਨ ਵੀ ਕਰਦੇ ਹਾਂ ਆਪਾਂ, ਪਾਠ ਕਰਦੇ ਹਾਂ, ਵੀ ਉਹਦਾ ਆਨੰਦ ਕਿਵੇਂ ਲਿਆ ਜਾਵੇ
0: ਜੀ,
1: ਵੀ ਉਹਨੂੰ ਅਤੇ ਸਾਨੂੰ ਗੁਰੂ ਸਾਹਿਬ ਦੇ ਬਚਨਾਂ ਦੀ ਸਮਝ ਕਿੱਦਾਂ ਪਵੇ
0: ਜੀ।
1: ਕਿਉਂਕਿ ਆਮ ਤੌਰ 'ਤੇ ਸਾਨੂੰ ਇਹ ਭੁਲੇਖਾ ਪਾਇਆ ਜਾਂਦਾ ਵੀ ਜੇ ਗੁਰਬਾਣੀ ਤਾਂ ਅਗਾਧ ਬੋਧ ਹੈ, ਸਮੁੰਦਰ ਹੈ, ਉਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ, ਸਮਝਣ ਦੀ ਗੱਲ ਨਹੀਂ। ਹਾਲਾਂਕਿ ਗੁਰੂ ਪਾਤਸ਼ਾਹ ਦੀ ਇੰਨੀ ਕੁ ਬਖਸ਼ਿਸ਼ ਹੈ, ਇੰਨੀ ਜ਼ਬਰਦਸਤ ਗੁਰੂ ਸਾਹਿਬ ਦੀ ਅਪਰੋਚ ਹੈ ਗੁਰਬਾਣੀ ਲਿਖਤ ਦੇ ਵਿੱਚ, ਭਈ ਉਹਨਾਂ ਨੇ ਜਿਹੜੀਆਂ ਸਾਨੂੰ ਉਦਾਹਰਨਾਂ ਵੀ ਦਿੱਤੀਆਂ ਰੋਜ਼ਮਰਾ ਦੇ ਸਾਡੇ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਕੰਮਾਂ ਦੀ, ਸੰਦਾਂ ਦੀ, ਚੀਜ਼ਾਂ ਦੀ ਉਦਾਹਰਣ ਦੇ ਦੇ ਕੇ ਨਾਲ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ
0: ਜੀ।
1: ਅਤੇ ਜੇ ਅਸੀਂ ਥੋੜ੍ਹਾ ਜਿਹਾ ਹੀ ਧਿਆਨ ਦੇ ਕੇ, ਥੋੜ੍ਹਾ ਜਿਹਾ ਇਕਾਗਰਚਿਤ ਹੋ ਕੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਹਿਜੇ ਹੀ ਸਾਨੂੰ ਗੁਰੂ ਸਾਹਿਬ ਦੇ ਹੁਕਮਾਂ ਦੀ ਸੋਝੀ ਹੋ ਜਾਂਦੀ ਆ ਵੀ ਗੁਰੂ ਸਾਹਿਬ ਸਾਨੂੰ ਸਮਝਾਉਣਾ ਕੀ ਕਰਦੇ ਆ। ਅਤੇ ਦੂਸਰਾ ਉਹਦੇ ਨਾਲ ਇੱਕ ਹੋਰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਵੀ ਜਿੰਨੀ ਗੁਰਬਾਣੀ ਦੀ ਲਿਖਤ ਹੈ ਜਿਹੜਾ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਰੀ ਬਾਣੀ ਲਿਖੀ ਗਈ ਆ, ਉਹ ਇੱਕ ਬੜੇ ਸਿਧਾਂਤ ਦੇ ਤਹਿਤ ਲਿਖੀ ਗਈ ਗੁਰਬਾਣੀ ਵਿਆਕਰਨ ਹੈਗੀ ਬਾਕਾਇਦਾ, ਵੀ ਉਹਦਾ ਇੰਨਾ ਕੁ ਜ਼ਬਰਦਸਤ ਸਾਨੂੰ ਲਾਭ ਹੈ ਜੇ ਅਸੀਂ ਉਹਨੂੰ ਕਿਤੇ ਸਮਝ ਸਕੀਏ
0: ਜੀ।
1: ਵੀ ਜੇ ਸਾਨੂੰ ਗੁਰਬਾਣੀ ਵਿਆਕਰਨ ਦੀ ਸੋਝੀ ਆ ਜਾਵੇ, ਉਹਦੇ ਸਿਧਾਂਤਾਂ ਦਾ ਪਤਾ ਲੱਗ ਜਾਵੇ, ਤਾਂ ਫਿਰ ਸਾਨੂੰ ਗੁਰਬਾਣੀ ਨੂੰ ਸਮਝਣ ਦੇ ਲਈ ਹੋਰ ਵੀ ਸੁਖੈਨ ਹੋ ਜਾਂਦਾ
0: ਜੀ,
1: ਹੋਰ ਵੀ ਸਹਿਜ ਦੇ ਨਾਲ ਅਸੀਂ ਹੋਰ ਵੀ ਆਰਾਮ ਦੇ ਨਾਲ ਅਸੀਂ ਬਾਣੀ ਨੂੰ ਦੇ ਅਰਥ ਭਾਵ ਸਮਝ ਸਕਦੇ ਹਾਂ।
0: ਦੇਖੋ ਜੀ, ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਦਾ ਉਚਾਰਨ ਸ਼ੁਰੂ ਕੀਤਾ ਜਾਂ ਭਗਤ ਸਾਹਿਬਾਨ ਦੀ ਬਾਣੀ ਇਕੱਤਰ ਕਰਕੇ ਨਾਲ ਲਿਆਈ, ਇਹ ਵੀ ਜ਼ਰੂਰੀ ਹੋਣਾ ਕਿ ਉਸ ਦੇ ਵਿੱਚ ਵੀ ਕੁਛ ਜਿਹੜੀਆਂ ਗ੍ਰਾਮਰ ਦੇ ਹਿਸਾਬ ਦੇ ਨਾਲ ਉਹਨੂੰ ਸਮਝਣ ਦੀਆਂ ਜਿਹੜੀਆਂ ਯੋਗਤਾਂ ਸਨ ਜਾਂ ਗ੍ਰਾਮਰ ਸੀ ਉਸਨੂੰ ਐਡਜਸਟ ਕੀਤਾ। ਅਤੇ ਇੱਕ ਬੜੀ ਯਾਨੀ ਕਿ ਇੱਕ ਮੈਥਡੋਲੋਜੀ ਜਿਹੜੀ ਉਸ ਜ਼ਮਾਨੇ ਦੇ ਵਿੱਚ ਗੁਰਮਤ ਦੇ ਇਹਨਾਂ ਗੁਰਬਾਣੀ ਦੇ ਰਚੇਤਿਆਂ ਨੇ ਤਿਆਰ ਕੀਤੀ ਯਾਨੀ ਵਰਤੋਂ ਕੀਤੀ ਉਹਦੀ, ਕਿ ਇੱਕ ਤਾਂ ਹੋ ਗਿਆ ਜਿਸ ਤਰ੍ਹਾਂ ਤੁਸੀਂ ਗ੍ਰਾਮਰ ਦੀ ਗੱਲ ਕੀਤੀ ਹੈ, ਇੱਕ ਹੋਰ ਗੱਲ ਵੀ ਹੈਗੀ ਕਿ ਕਈ ਵਾਰੀ ਆਪਾਂ ਪਿੱਛੇ ਜਿਹੇ ਵੀ ਇੱਕ ਪ੍ਰੋਗਰਾਮ ਕੀਤਾ ਸੀ ਜੀ, ਜੇ ਜਿਹੜੇ ਸ਼ਬਦ ਨੇ ਜਿਹੜੇ ਮਿਥਿਹਾਸਿਕ ਜਿਹੜੇ ਹਵਾਲੇ ਨੇ ਉਹ ਕਹਿੰਦੇ ਜੀ ਇਹ ਹੋਏ ਨੇ ਕਿਉਂਕਿ ਗੁਰੂ ਸਾਹਿਬਾਨ ਨੇ ਇਹਨਾਂ ਦੀ ਵਰਤੋਂ ਕੀਤੀ ਹੈ। ਅਤੇ ਇਹ ਜ਼ਰੂਰੀ ਨਹੀਂ ਆ, ਕਿਉਂਕਿ ਤੁਸੀਂ ਵੀ ਇਸ ਦੀ ਵਜ਼ਾਹਤ ਕਰ ਸਕਦੇ ਹੋ ਕਿ ਉਹ ਹੋਏ ਹੋਣ, ਪਰ ਉਹ ਇਸ ਕਰਕੇ ਕਿਉਂਕਿ ਜਦੋਂ ਗੁਰਬਾਣੀ ਨੂੰ ਗੁਰਬਾਣੀ ਦੀ ਵਰਤੋਂ ਕੀਤੀ ਗਈ, ਉਚਾਰਨ ਕੀਤਾ ਗਿਆ ਲੋਕਾਂ ਨੂੰ ਸਮਝਾਉਣ ਵਾਸਤੇ, ਤਾਂ ਉਹ ਸਾਰੇ ਹੀ ਈਡੀਅਮਸ ਜਿਹੜੇ ਸੀ, ਪ੍ਰਤੀਕ ਸੀ, ਰੂਪਕ ਸੀ, ਅਲੰਕਾਰ ਸੀ, ਉਹਨਾਂ ਸਾਰੇ ਸ਼ਬਦਾਵਲੀ ਨੂੰ ਉਸੇ ਸ਼ਬਦਾਵਲੀ ਨੂੰ ਵਰਤਿਆ ਗਿਆ ਜਿਹੜੀ ਵਰਤਮਾਨ ਸਮੇਂ ਲੋਕਾਂ ਦੇ ਵਿੱਚ ਹੈ ਸੀ, ਤਾਂ ਕਿ ਲੋਕਾਂ ਨੂੰ ਉਹ ਗੱਲ ਉਹਨਾਂ ਦੀ ਭਾਸ਼ਾ ਵਿੱਚ ਹੀ ਸਮਝ ਆਏ।
1: ਬਿਲਕੁਲ, ਇਹਦੇ
0: ਵਿੱਚ ਉਹਨਾਂ ਕਹਾਣੀਆਂ ਨੂੰ ਹੀ ਭਾਵੇਂ ਉਹ ਸੱਚ ਸਨ ਭਾਵੇਂ ਉਹ ਨਹੀਂ ਸੱਚ ਸਨ, ਲੋਕਾਂ ਦੀ ਮਨੋਬਿਰਤੀ ਦੇ ਵਿੱਚ, ਲੋਕਾਂ ਦੇ ਯਾਨੀ ਕਿ ਉਹ ਲੋਕ ਸਾਹਿਤ ਵਿੱਚ ਰਚੀਆਂ ਹੋਈਆਂ ਸਨ ਜਿਹਨਾਂ ਨੂੰ ਉਦਾਹਰਣਾਂ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਆ।
1: ਬਿਲਕੁਲ, ਜਿਹੜੇ ਦੇਖੋ ਵੀਰ ਜੀ, ਜਿਹੜੀਆਂ ਨਾ ਮਿਥਿਹਾਸ ਦੀਆਂ ਗੁਰੂ ਸਾਹਿਬ ਨੇ ਉਦਾਹਰਣਾਂ ਦਿੱਤੀਆਂ
0: ਜੀ,
1: ਉਹ ਸਾਨੂੰ ਸਮਝਾਉਣ ਦੇ ਲਈ ਸੀ, ਕਿਉਂਕਿ ਸਾਡੀ ਜਿਹੜੀ ਉਸ ਸਮੇਂ ਸਾਡੀ ਆਮ ਸੰਗਤ ਸੀ, ਜਨਤਾ ਸੀ, ਉਹਨਾਂ ਦਾ ਜਿਹੜਾ ਬੌਧਿਕ ਲੈਵਲ ਉਸੇ ਹਿਸਾਬ ਦਾ ਸੀਗਾ
0: ਜੀ,
1: ਅਤੇ ਉਹ ਜਿਹੜੀਆਂ ਉਹ ਕਹਾਣੀਆਂ ਸਦੀਆਂ ਤੋਂ ਅਸੀਂ ਇੰਨ ਬਿੰਨ ਸੁਣਦੇ ਆ ਰਹੇ ਸੀ, ਉਹ ਸਾਡੇ ਮਨਾਂ ਦੇ ਵਿੱਚ ਇੰਨੀਆਂ ਕੁ, ਹੁਣ ਤਾਂ ਵੀ ਉਹ ਇੰਨੀਆਂ ਘਰ ਕੀਤੀਆਂ ਹੋਈਆਂ ਆ ਵੀ ਅਸੀਂ ਮਾੜੀ ਮੋਟੀ ਸੋਝੀ ਹੋਣ ਦੇ ਬਾਵਜੂਦ ਵੀ ਉਹਨਾਂ ਤੋਂ ਜਾਨ ਛੁਡਾਉਣੀ ਔਖੀ ਲੱਗਦੀ ਆ। ਪਰ ਜਿਹੜੀ ਗੁਰੂ ਸਾਹਿਬ ਦੀ ਦਾ ਵਿਲੱਖਣ ਤਰੀਕਾ ਆ
0: ਜੀ
1: ਜਿਹਨੂੰ ਸਮਝਣ ਦੀ ਲੋੜ ਹੈ, ਉਹ ਇਹ ਹੈ ਵੀ ਪਹਿਲਾਂ ਗੁਰੂ ਸਾਹਿਬ ਨੇ ਉਹ ਪ੍ਰਚਲਿਤ ਰਵਾਇਤਾਂ ਦਾ, ਪ੍ਰਚਲਿਤ ਧਾਰਮਿਕ ਤਰੀਕਿਆਂ ਦਾ, ਪ੍ਰਚਲਿਤ ਸਮਾਜਿਕ ਰੋ ਰੀਤਾਂ ਦਾ ਹਵਾਲਾ ਦੇ ਕੇ, ਪਰ ਮਗਰੋਂ ਉਹਨਾਂ ਨੇ ਆਪਣਾ ਫੈਸਲਾ ਦਿੱਤਾ
0: ਜੀ।
1: ਜਿਹੜੇ ਵੀ ਸ਼ਬਦ ਦੇ ਵਿੱਚ ਕਿਸੇ ਮਿਥਿਹਾਸ ਦਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਜਿੱਦਾਂ ਆਪਾਂ ਰੋਜ਼ ਸਵੇਰੇ ਜਪੀ ਸਾਹਿਬ ਦਾ ਪਾਠ ਕਰਦੇ ਹਾਂ
0: ਜੀ,
1: ਉਹਦੇ 'ਚ ਹੈਗਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਇਹ ਸੀਗੀ ਪ੍ਰਚਲਿਤ ਜਿਹੜੀ
0: ਜੀ।
1: ਪਰ ਗੁਰੂ ਸਾਹਿਬ ਕਹਿੰਦੇ ਜਿਵ ਤਿਸ ਭਾਵ ਹੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ। ਇਹ ਗੁਰੂ ਸਾਹਿਬ ਦਾ ਡਿਸੀਜ਼ਨ ਸੀ ਵੀ ਭਾਈ ਤੈਨੂੰ ਇੱਦਾਂ ਲੱਗਦਾ ਵੀਅਰ ਹੀ ਲੱਗਦਾ ਤੈਨੂੰ ਲੱਗੀ ਜਾਵੇ, ਹਾਂ ਤੈਨੂੰ ਇੱਦਾਂ ਹੋ ਸਕਦਾ ਹੋਵੇ ਅਤੇ ਤੇਰੇ ਹਿਸਾਬ ਨਾਲ ਇੱਦਾਂ ਹੀ ਹੋਵੇ, ਪਰ ਜਿਹੜਾ ਗੁਰੂ ਸਾਹਿਬ ਨੇ ਆਪਣਾ ਉੱਥੇ ਫੈਸਲਾ ਦਿੱਤਾ, ਉਹ ਕਹਿੰਦੇ ਵੀ ਨੋ ਜਿਵ ਤਿਸ ਭਾਵ ਹੈ ਤਿਵੇਂ ਚਲਾਵੈ, ਜਿਵ ਹੋਵੇ ਫਰਮਾਨ। ਇਹ ਤਾਂ ਮਤਲਬ ਇਸੇ ਤਰ੍ਹਾਂ ਜਿੱਦਾਂ ਹੋਰ ਬਹੁਤ ਐਸੀਆਂ, ਜਿੱਦਾਂ ਹੁਣ ਜੇ ਅਸੀਂ ਹੋਰ ਡਿਟੇਲ ਦੇ ਵਿੱਚ ਜਾਈਏ, ਸਿੱਧ ਗੋਸ਼ਟ ਦੇ ਵਿੱਚ ਗੁਰੂ ਸਾਹਿਬ ਹੁਣ ਉਹ, ਕਿਉਂਕਿ ਜਿਹੜੇ ਜੋਗੀ ਆ ਉਹ ਸ਼ਰਾਬ ਪੀ ਕੇ ਮਸਤ ਹੁੰਦੇ ਸੀ
0: ਜੀ,
1: ਹੁਣ ਗੁਰੂ ਸਾਹਿਬ ਇੱਥੇ ਕਹਿੰਦੇ ਵੀ ਭਾਈ ਜੇ ਤਾਂ ਸ਼ਰਾਬ ਪੀਣੀ ਆ ਤਾਂ ਉਹ ਗੁੜ ਕਰ ਗਿਆ ਧਿਆਨ ਕਰਤਾ ਵੈ, ਉੱਥੇ ਦੱਸਿਆ ਹੁਣ ਗੁਰੂ ਸਾਹਿਬ। ਜੇ ਹੁਣ ਅਸੀਂ ਸਿਰਫ ਲਫਜ਼ਾਂ ਦੇ ਵਰਤਣ ਕਰਕੇ ਇਹ ਕਹੀਏ ਵੀ ਗੁਰੂ ਸਾਹਿਬ ਨੇ ਵਰਤਿਆ ਤਾਂ ਉਹ ਪ੍ਰਵਾਨ ਨਹੀਂ, ਦੇਖਣੇ ਆ ਵੀ ਗੁਰੂ ਸਾਹਿਬ ਆਪਣਾ ਫੈਸਲਾ ਕੀ, ਸ਼ਬਦ ਦੇ ਅੰਤ ਦੇ ਵਿੱਚ ਫੈਸਲਾ ਕੀ ਦਿੰਦੇ ਆ,
0: ਅੰਮ੍ਰਿਤ ਕਾਵਾ ਪਾਰੀ ਹੋਵੇ ਕਿਆ ਮਦ ਛੂਛੇ ਪਾਤਰ।
1: ਹਾਂਜੀ, ਇਹ ਇਹ ਇਹ ਗੁਰੂ ਸਾਹਿਬ ਦਾ ਮਤਲਬ ਇੱਕ ਵਿਲੱਖਣ ਤਰੀਕਾ ਆ ਲੋਕਾਂ ਨੂੰ ਸਮਝਾਉਣ ਦਾ,
0: ਕਿਉਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਣੀ ਕਸ ਪਾਈਏ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਸ਼ਰਾਬ ਨੂੰ ਇੰਪੋਰਟੈਂਸ ਦਿੱਤੀ,
1: ਨਹੀਂ
0: ਬਲਕਿ ਸ਼ਬਦਾਵਲੀ ਇਹੋ ਜਿਹੀ ਵਰਤ ਕੇ ਅਤੇ ਅੰਤ ਦੇ ਵਿੱਚ ਉਹਨੂੰ ਇਹੀ ਕਿਹਾ ਕਿ ਵੀ ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਪਾਵਤਰ।
1: ਹਾਂਜੀ, ਨਹੀਂ ਪਰ ਨਾਲ ਨਾਲ ਦੱਸ ਰਿਹਾ ਵੀ ਤੇਰੇ ਗੁੜ, ਕਿਉਂਕਿ ਉਹ ਗੁੜ ਦੀ ਸ਼ਰਾਬ ਬਣਾਉਂਦੇ ਆ, ਉਹ ਕਹਿੰਦੇ ਵੀ ਗਿਆਨ ਦਾ ਤੇਰਾ ਗੁੜ ਹੋਣਾ ਚਾਹੀਦਾ, ਗਿਆਨ ਰੂਪੀ ਗੁੜ ਹੋਣਾ ਚਾਹੀਦਾ, ਗੁੜ ਕਰ ਗਿਆਨ ਧਿਆਨ ਕਰ ਧਾਵ, ਉਹ ਸਾਰਾ ਦੱਸਿਆ ਵੀ ਭਾਈ ਜਿੱਦਾਂ ਜਿਹੜਾ ਜਨੇਊ ਵਾਲਾ ਸ਼ਬਦ ਹੈਗਾ ਆ ਆਪਾਂ ਸੋਹਲੇ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ, ਉਸੇ ਤਰ੍ਹਾਂ ਇਹ ਸਮਝਾਇਆ ਗੁਰੂ ਸਾਹਿਬ ਨੇ ਸਾਨੂੰ ਵੀ ਭਾਈ ਜੇ ਤਾਂ ਸ਼ਰਾਬ ਪੀਣੀ ਤਾਂ ਆਹ ਉਹਦਾ ਰੂਪ ਹੋਣਾ ਚਾਹੀਦਾ, ਕਿ ਗਿਆਨ ਰੂਪੀ ਗੁੜ ਸਾਹਿਬ ਤੋਂ ਪਹਿਲਾਂ ਜਿਹੜੀ ਪਹਿਲੀ ਉਹਦੇ ਹੈਗੀ ਹੈ ਚੀਜ਼ ਪੈਂਦੀ ਗੁੜ ਆ, ਉਹ ਕਹਿੰਦੇ ਤੇਰਾ ਗਿਆਨ ਰੂਪੀ ਗੁੜ ਹੋਣਾ ਚਾਹੀਦਾ ਭਾਈ। ਸੋ ਇਹ ਸਿਰਫ ਸਾਡੀ, ਮੈਂ ਕਹਾਂਗਾ ਵੀ ਬਦਕਿਸਮਤੀ ਆ ਵੀ ਅਸੀਂ ਨਾ ਤਾਂ ਆਪੋ ਗੁਰੂ ਸਾਹਿਬ ਦੇ ਇਸ ਫਲਸਫੇ ਨੂੰ, ਇਸ ਜਿਹੜਾ ਸਾਨੂੰ ਬਖਸ਼ਿਸ਼ ਹੈ ਵੀ 1430 ਪੰਨਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ, ਇਹ ਸਾਰੀ ਦੁਨੀਆ 'ਤੇ ਪਹੁੰਚਣਾ ਚਾਹੀਦਾ ਸੀ, ਪਰ ਅਸੀਂ ਆਪਸ ਵਿੱਚ ਵੀ ਨਹੀਂ ਬੈਠ ਕੇ ਉਹਨੂੰ ਵਿਚਾਰ ਸਕੇ ਅਤੇ ਅਸੀਂ ਦੂਜਿਆਂ ਨੂੰ ਕੀ ਦੱਸਣਾ ਸੀ।
0: ਬਿਲਕੁਲ, ਇੱਕ ਹੋਰ ਗੱਲ ਜਿਹੜੀ ਜਿਸ ਤਰ੍ਹਾਂ ਤੁਸੀਂ ਜਪਜੀ ਸਾਹਿਬ 'ਚ ਉਦਾਹਰਨ ਦਿੱਤੀ ਹੈ,
1: ਹਾਂ,
0: ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਸਾਡੇ ਮਨਾਂ ਦੇ ਵਿੱਚ ਅਜੇ ਵੀ ਉਹ ਜਿਹੜੀ ਜਿਹੜੀ ਸ਼ਬਦਾਵਲੀ ਤੁਸੀਂ ਕਿਹਾ ਨਾ ਕਿ ਘਰ ਘਰ ਚੁੱਕੀ ਹੈ, ਅਸੀਂ ਕੋਈ ਵੀ ਗੁਰਮਤ ਦੀ ਕਿਸੇ ਫਲਸਫੇ ਦੀ ਵਿਆਖਿਆ ਕਰਨੀ ਹੋਵੇ ਤਾਂ ਅਸੀਂ ਗਰਭ ਪੁਰਾਣ 'ਤੇ ਹੀ ਚਲੇ ਜਾਂਦੇ ਹਾਂ। ਅਸੀਂ ਜਪਜੀ ਸਾਹਿਬ 'ਚ ਇੱਕ ਹੋਰ ਉਦਾਹਰਣ ਹੈ, ਅਸੀਂ ਆਮ ਤੌਰ 'ਤੇ ਸੁਣਿਆ, ਕਿਉਂਕਿ ਕਈ ਵਾਰੀ ਅਸੀਂ ਸਮਝਣ, ਇਹ ਅਸੀਂ ਗ੍ਰਾਮਰ 'ਤੇ ਜਦੋਂ ਜਾਵਾਂਗੇ ਉਸ ਵੇਲੇ ਗੱਲ ਕਰਾਂਗੇ ਕਿ ਸਮਝਣ ਦੇ ਵਿੱਚ ਸਾਨੂੰ ਕਈ ਵਾਰੀ ਭੁਲੇਖਾ ਇਹ ਲੱਗ ਜਾਂਦਾ। ਅਸੀਂ ਅੱਜ ਵੀ ਤੁਸੀਂ ਪ੍ਰਚਾਰਕਾਂ ਸੁਣਿਆ, ਉਹ ਕਹਿੰਦਾ ਜੀ ਗੁਰੂ ਨਾਨਕ ਸਾਹਿਬ ਕਹਿ ਗਏ ਜੀ ਲੱਖਾਂ ਪਤਾਲ ਨੇ ਲੱਖਾਂ ਆਕਾਸ਼ ਨੇ, ਜਪਜੀ ਸਾਹਿਬ ਦੇ ਵਿੱਚ ਹੀ ਇਹ ਪੌੜੀ।
1: ਹਾਂਜੀ ਹਾਂਜੀ।
0: ਪਰ ਜਦੋਂ ਧਿਆਨ ਨਾਲ ਦੇਖੀਏ ਗੁਰੂ ਨਾਨਕ ਸਾਹਿਬ ਤੇ ਮੰਨਿਆ ਨਹੀਂ ਕੋਈ ਗਿਣਤੀ।
1: ਹਾਂਜੀ।
0: ਕਿਉਂਕਿ ਉਹ ਜਦੋਂ ਉੱਥੇ ਕਹਿੰਦੇ, ਉਹ ਕਹਿੰਦੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲ ਥੱਕੇ ਵੇਦ
1: ਵੇਦ
0: ਕਹਿਣ ਇੱਕ ਵਾਰ।
1: ਇਹ ਵੇਦਾਂ ਦੇ,
0: ਇਹ ਵੇਦਾਂ ਦੀ ਫਿਲੋਸਫੀ ਆ ਕਿ ਉਹ ਇਹਨੂੰ ਲੱਖਾਂ ਕਹਿ ਰਹੇ ਆ। ਅੱਗੇ ਉਹ ਦੂਜੇ ਮਤ ਦਾ ਵੀ ਜ਼ਿਕਰ ਕਰ ਰਹੇ ਨੇ, ਸਹਿਸ 18 ਕਹਿਣ ਕਤੇਬਾਂ ਅਸਲੂ ਇੱਕ ਤਾਤ। ਉਹ 18,000 ਆਲਮ ਦੀ ਗੱਲ ਕਰ ਰਹੇ ਨੇ। ਕੌਣ? ਕਤੇਬੀਆ ਮਤ,
1: ਭਾਵੇਂ
0: ਉਹ ਨਹੀਂ ਕੱਲਾ ਇਸਲਾਮ ਨਹੀਂ ਆ ਗਿਆ ਨਾ, ਕਤੇਬਾਂ ਮਤਲਬ ਜਿਸਮ ਬਾਈਬਲ ਵੇਦ ਨੇ ਜਿਸਮ ਕਤੇਬ ਸਾਰੀ ਹੀ, ਭਾਵੇਂ ਉਹ ਕ੍ਰਿਸਚੈਨਿਟੀ ਆ ਭਾਵੇਂ ਜੂਡੋਇਜ਼ਮ ਆ, ਜਿੰਨੀਆਂ ਵੀ ਤੌਰਾਤ ਨੇ ਬਾਈਬਲ ਨੇ ਕੁਰਾਨ ਨੇ, ਉਹ ਇਹ ਕਹਿ ਰਿਹਾ ਸਹਿਸੀ 18 ਕਹਿਣ ਕਤੇਬਾਂ ਅਸਲੂ ਇੱਕ ਤਾਤ। ਤੇ ਗੁਰੂ ਸਾਹਿਬ ਆਪਣਾ ਫੈਸਲਾ ਕੇ ਦਿੰਦੇ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆ। ਯਾਨੀ ਕਿ ਗੁਰੂ ਨਾਨਕ ਸਾਹਿਬ ਇਨਫਾਈਨਿਟੀ ਦੀ ਗੱਲ ਕਰ ਰਹੇ ਆ,
1: ਜਿਹੜੀ ਸਾਡੇ ਵਿਸ਼ਵਾਸ ਵਾਲੀ ਗੱਲ ਹੈ, ਸਾਡੇ ਲਈ ਸਿਹਤ ਵਾਲੀ ਗੱਲ ਆ, ਉਹ ਹੈਗੀ ਅੰਤਲੀ ਪੰਕਤੀ ਦੇ ਵਿੱਚ, ਕਹਿੰਦੇ ਭੇ ਲੇਖਾ ਹੋਏ ਤਾਂ ਲਿਖੀ ਹੈ,
0: ਲੇਖੇ ਹੋਏ
1: ਹੋਏ
0: ਵਿਨਾਸ਼।
1: ਭਾਈ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਤਾਂ ਕੀਤਾ ਹੀ ਨਹੀਂ ਜਾ ਸਕਦਾ,
0: ਜਿਹੜਾ ਲੇਖਾ ਕਰਨ ਬੈਠੇਗਾ ਉਹਦੀ ਉਮਰ ਵੀ ਮੁੱਕ ਜਾਏਗੀ।
1: ਹਾਂਜੀ।
0: ਸੋ ਅੱਜ ਜਦੋਂ ਅਸੀਂ ਇਸ ਬ੍ਰਹਿਮੰਡ ਦੀ, ਜਿੰਨਾ ਕੁ ਓਬਜ਼ਰਵੇਬਲ ਬ੍ਰਹਿਮੰਡ ਹੈ, ਓਬਜ਼ਰਵੇਬਲ ਦਾ ਮਤਲਬ ਹੁੰਦਾ ਕਿ ਜਿਸ ਨੂੰ ਅਸੀਂ ਦੇਖ ਸਕਦੇ ਹਾਂ,
1: ਹਾਂਜੀ,
0: ਉਹ ਬ੍ਰਹਿਮੰਡ ਉਸ ਤੋਂ ਵੀ ਵਿਸ਼ਾਲ ਹੈ। ਪਰ ਅਸੀਂ ਸਾਡੀ ਜਿਹੜੀ ਜਿੰਨੀ ਵੀ ਸਾਡੀ ਇਕਿਉਪਮੈਂਟ ਬਣੀ ਹੈ, ਜਿਹਨਾਂ ਦੇ ਨਾਲ ਅਸੀਂ, ਜਿਹੜਾ ਸਾਡੇ ਕੋਲ ਇਸ ਵਕਤ ਜਿਹੜੀ ਮਿਸ਼ਨਰੀ ਅਸੀਂ ਹਾਂ, ਟੈਲੀਸਕੋਪ ਬਣਾਏ ਹਨ, ਜਿਹਨਾਂ 'ਚੋਂ ਵੱਧ ਤੋਂ ਵੱਧ ਜਿਸਾਂ ਹਬਲ ਦਾ ਜ਼ਿਕਰ ਆ ਰਿਹਾ
1: ਜੀ,
0: ਜਾਂ ਰੀਸੈਂਟਲੀ ਜਿਹੜੀ ਜਿਹੜੀ ਹੁਣ 22 'ਚ ਇੰਸਟਾਲ ਹੋਈ ਆ, ਇਹ ਸਾਰੀ ਦਾ ਜਿਹੜਾ ਜੈਮਸ ਵੈੱਬ ਜਿਸਨੂੰ ਅਸੀਂ ਕਹਿੰਦੇ ਹਾਂ, ਇਹ ਜਿਹੜੀ ਸਾਰੀ ਜਿਹੜੀ ਦ੍ਰਿਸ਼ਟੀ ਹੈ ਇਨਸਾਨ ਦੀ, ਉਹ 93 billion ਲਾਈਟ ਈਅਰਸ ਤੱਕ, ਕਿਉਂਕਿ ਬ੍ਰਹਿਮੰਡ ਦੇ ਵਿੱਚ ਤੁਸੀਂ ਮੀਲਾਂ ਦੇ ਵਿੱਚ ਜਾਂ ਕੁਝ ਹੋਰ ਪੈਮਾਨੇ ਨਾਲ ਨਹੀਂ ਨਾਪ ਸਕਦੇ, ਰੋਸ਼ਨੀ ਦੀ ਰਫਤਾਰ ਨੂੰ ਉੱਥੇ ਬਣਾਇਆ ਗਿਆ ਹੈ ਪੈਮਾਨਾ
1: ਲਾਈਟ ਈਅਰਸ,
0: ਯਾਨੀ ਕਿ 93 light years 93 billion ਸਾਲ, ਜਿਸਨੂੰ ਆਪਾਂ ਕਹਿੰਦੇ ਹਾਂ ਦ੍ਰਿਸ਼ਟੀ ਸਾਲ ਜਾਂ ਨੂਰੀ ਸਾਲ, ਇੰਨੇ ਦੂਰ ਤੱਕ, ਯਾਨੀ ਕਿ ਜੇ ਰੋਸ਼ਨੀ ਇੱਥੋਂ ਅਸੀਂ ਦੇਖੀਏ ਤਾਂ 93 billion ਸਾਲਾਂ ਤੱਕ, ਜਿੱਥੇ ਤੱਕ ਰੋਸ਼ਨੀ ਨੂੰ ਜਾਣ ਨੂੰ ਟਾਈਮ ਲੱਗੇਗਾ, ਇੰਨੇ ਤੱਕ ਇਸ ਕਾਇਨਾਤ ਨੂੰ ਅੱਜ ਦੇਖ ਰਹੀ ਹੈ ਯੂਨੀਵਰਸ, ਜਿਹੜੀ ਅੱਜ ਸਾਇੰਟਿਸਟ ਦੇਖ ਰਹੇ ਹੈ, ਇਸ ਤੋਂ ਗਾਂਹ ਕਿੰਨੀ ਆ, ਇਸ ਤੋਂ ਕਿੰਨੇ ਟਾਈਮ ਇਸ ਗਾਂਹ ਅਜੇ ਨਹੀਂ ਦੇਖੀ। ਪਰ ਇਹਦੇ ਵਿੱਚ ਵੀ ਜਿਹੜੀਆਂ, ਇਹ ਕਹਿੰਦੇ ਆ ਕਿ ਇਹਦੇ ਵਿੱਚ ਵੀ ਘੱਟ ਤੋਂ ਘੱਟ 400 billion ਗਲੈਕਸੀਜ਼ ਨੇ, ਜਿਸ ਤਰ੍ਹਾਂ ਸਾਡੀ ਇੱਕ ਆਕਾਸ਼ ਗੰਗਾ ਹੈ, ਅਤੇ ਸਾਡੀ ਜਿਸ ਤਰ੍ਹਾਂ ਆਕਾਸ਼ ਗੰਗਾ ਦੇ ਵਿੱਚ ਜਾਂ ਇੱਕ ਇੱਕ ਗਲੈਕਸੀਜ਼ ਦੇ ਵਿੱਚ, ਆਕਾਸ਼ ਗੰਗਾ ਦੇ ਵਿੱਚ ਉਹ ਕਹਿੰਦੇ 400 billion ਸੂਰਜ ਵਰਗੇ ਪਰਿਵਾਰ ਨੇ, ਸੂਰਜ ਦਾ ਆਪਣਾ ਪਰਿਵਾਰ ਹੈ, ਸੌਰ ਮੰਡਲ ਹੈ, ਇਸ ਅਤੇ ਇਸ ਦਾ ਦਾਇਰਾ 1 lakh ਲਾਈਟ ਈਅਰਸ ਹੈ। ਇਸੇ ਤਰ੍ਹਾਂ ਇਹਦੇ ਵਿੱਚ ਉਹ ਕਹਿੰਦੇ 400 billion ਗਲੈਕਸੀਜ਼ ਨੇ
1: ਜੀ,
0: ਉਹਨਾਂ ਨੂੰ ਅਗਰ ਅਸੀਂ ਮਲਟੀਪਲਾਈ ਕਰੀਏ ਅੰਦਾਜ਼ਾ, ਉਹ ਵੀ ਨਹੀਂ ਹੋ ਸਕਦਾ, ਕਿੰਨੇ ਜ਼ੀਰੋ ਲੱਗਣਗੇ, ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ,
1: ਨਹੀਂ,
0: ਸਾਡੇ ਕੰਪਿਊਟਰ ਫੇਲ ਹੋ ਜਾਂਦੇ ਆ।
1: ਇਸੇ ਕਰਕੇ ਗੁਰੂ ਪਾਤਸ਼ਾਹ ਨੇ ਵਾਰ ਵਾਰ ਸਾਨੂੰ ਇਹ ਸਮਝਾਉਣਾ ਕੀਤਾ ਵੀ ਭਾਈ ਉਹਦੇ ਜਿਹੜੀ ਅਕਾਲ ਪੁਰਖੀ ਇਹ ਸਿਰਜਣਾ ਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਨੂੰ ਤੁਸੀਂ ਜੇ ਅੰਤ ਵੀ ਕਿ ਤੁਸੀਂ ਕਹਿੰਦੇ, ਬੇਅੰਤ ਵੀ ਕਹਿੰਦੇ, ਤਾਂ ਅਸੰਖ ਵੀ ਕਹਿੰਦੇ, ਤਾਂ ਆਪਣੇ ਸਿਰ ਭਾਰ ਲੈਣ ਵਾਲੀ ਗੱਲ ਹੈ।
0: ਅਸੰਖ ਕਹੇ ਸਿਰ ਪਾਰ ਹੋਏ।
1: ਹਾਂਜੀ। ਵੀ ਜੇ ਇੰਨਾ ਵੀ ਕਹੀਏ ਵੀ ਬਹੁਤ ਜ਼ਿਆਦਾ ਗਿਣਤੀ ਆ, ਅਸੰਖ ਆ, ਵੀ ਜਿਹੜੀ ਨਹੀਂ ਗਿਣਤੀ ਵੀ ਜਾ ਸਕਦੀ, ਵੀ ਤਾਂ ਵੀ ਆਪਣੇ ਸਿਰ ਭਾਰ ਲੈਣ ਵਾਲੀ ਗੱਲ ਹੈ। ਇਹ ਜਿਹਨੇ ਇਹ ਸਿਰਜੀ ਆ, ਜਿਹਨੇ ਇਹ ਬਣਾਈ ਆ, ਇਹਦੇ ਬਾਰੇ ਉਹੋ ਹੀ ਜਾਣਦਾ
0: ਜੀ। ਅਤੇ ਹੁਣ ਮੇਰਾ ਮਤਲਬ, ਆਪਾਂ ਸਿਰਫ ਇਹ ਉਦਾਹਰਣ ਇਸ ਕਰਕੇ ਦਿੱਤੀ ਸੀ ਕਿ ਬਾਣੀ ਨੂੰ ਜਦੋਂ ਅਸੀਂ ਅੰਡਰਸਟੈਂਡ ਕਰਕੇ ਅਤੇ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਪਹਿਲੀਆਂ ਪੰਕਤੀਆਂ ਹੀ ਲੈ ਲੈਂਦੇ ਹਾਂ ਕਿ ਗੁਰੂ ਸਾਹਿਬ ਜਿਹੜਾ ਹੋਰਾਂ ਦਾ ਮਤ ਦੇ ਰਿਹਾ,
1: ਹਾਂਜੀ,
0: ਅਤੇ ਅਸੀਂ ਗੁਰੂ ਸਾਹਿਬ ਦੀ ਆਪਣੇ ਦ੍ਰਿਸ਼ਟੀਕੋਣ ਜਿਹੜਾ ਉਹ ਦੇ ਰਿਹਾ ਉਸ ਤੋਂ ਅੱਗੇ ਉੱਥੇ ਤੱਕ ਜਾਂਦੇ ਹੀ ਨਹੀਂ। ਸਾਰੀ ਬਾਣੀ 'ਚ ਇਸੇ ਤਰ੍ਹਾਂ ਹੀ ਆ। ਜੇ ਕਿਤੇ ਉਹ ਹਵਾਲਾ ਦੇ ਰਿਹਾ ਜਿਵੇਂ ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਛਮਣ ਵਿਛੜ ਗਿਆ, ਇਹ ਹੁਣ ਸਾਰਾ ਕੁਛ ਜਿਹੜਾ ਹੈ ਉਹਨਾਂ ਦੀ ਸੋਚ ਦੇ ਮੁਤਾਬਕ ਜੋ ਉਹ ਕਹਿ ਰਹੇ ਨੇ, ਗੁਰੂ ਸਾਹਿਬ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਜਾਂ ਭਗਤ ਸਾਹਿਬਾਨ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਹੀ ਜਵਾਬ ਦੇ ਰਹੇ ਹਨ।
1: ਬਿਲਕੁਲ।
0: ਅਤੇ ਫਾਈਨਲੀ ਐਂਡ 'ਤੇ ਉਹ ਆਪਣਾ ਦ੍ਰਿਸ਼ਟੀਕੋਣ ਉਸਦੇ ਅੰਤ 'ਚ ਦਿੰਦੇ ਆ ਸ਼ਬਦ ਦੇ।
1: ਹਾਂਜੀ ਹਾਂਜੀ
0: ਜੀ। ਅਤੇ ਮੇਰਾ ਇਹ ਮਤਲਬ ਸਵਾਲ ਤੁਹਾਨੂੰ ਇਹੀ ਹੋਏਗਾ ਕਿ ਜਿਸ ਤਰ੍ਹਾਂ ਹੁਣ ਗ੍ਰੈਮਰ ਹੈ ਗੁਰਬਾਣੀ ਨੂੰ ਅੰਡਰਸਟੈਂਡ ਕਰਨ ਵਾਸਤੇ,
1: ਹਾਂਜੀ
0: ਗ੍ਰੈਮਰ ਕਿੰਨਾ ਇੰਪੋਰਟੈਂਟ ਹੈ?
1: ਦੇਖੋ ਜਿਹੜੀ ਹੁਣ
0: ਗੁਰਬਾਣੀ ਵਿਆਕਰਨ
1: ਜਦੋਂ ਬਾਣੀ ਦੇ ਆਪਾਂ ਦਰਸ਼ਨ ਕਰਦੇ ਹਾਂ, ਕਹਿ ਲਓ ਵੀ ਪਾਠ ਕਰਦੇ ਹਾਂ ਆਪਾਂ ਮਹਾਰਾਜ ਤਾਬਿਆ ਬੈਠ ਕੇ ਜਾਂ ਗੁਟਕੇ ਤੋਂ ਜਾਂ ਪੋਥੀਆਂ ਤੋਂ ਸੈਂਚੀਆਂ ਤੋਂ ਕਿਤੇ ਵੀ ਜਦੋਂ ਪਾਠ ਕਰਦੇ ਹਾਂ
0: ਜੀ,
1: ਹਰੇਕ ਲਗ ਮਾਤਰ ਦਾ ਆਪਣਾ ਆਪਣਾ ਯੋਗਦਾਨ ਹੈ ਬਾਣੀ ਨੂੰ ਸਮਝਣ ਦੇ ਲਈ। ਅਤੇ ਫਿਰ ਉਹਦੇ ਵਿੱਚ ਕਾਵਤੋਲ ਦੇ ਲਈ ਵੀ ਗੁਰੂ ਪਾਤਸ਼ਾਹ ਨੇ ਲਗ ਮਾਤਰਾ ਨੂੰ ਵਰਤਿਆ, ਕਿਉਂਕਿ ਗੁਰਬਾਣੀ ਸਾਰੇ ਰਾਗਾਂ ਦੇ ਵਿੱਚ ਬਖਸ਼ਿਸ਼ ਹੋਈ ਆ
0: ਜੀ।
1: ਅਤੇ ਦੂਸਰਾ ਹੈਗਾ ਵੀ ਉਹਦੇ ਜਿਹੜੇ ਲਗ ਮਾਤਰ ਆ ਅਤੇ ਉਚਾਰਨ ਵੇਲੇ ਅਰਧ ਵਿਸ਼ਰਾਮ ਦੀ ਬੜੀ ਮਹੱਤਤਾ ਹੈਗੀ ਵੀ ਉਹਨੂੰ ਤੁਸੀਂ ਜੇ ਜਿੱਦਾਂ ਹੁਣ ਆਪਾਂ ਪਾਠ ਕਰਦੇ ਹਾਂ ਵੀ ਇੱਕ ਪੰਕਤੀ ਹੈਗੀ ਹੈ ਵੀ ਸੁੱਚ ਹੋਵੇ ਤਾਂ ਸੱਚ ਪਾਈਏ,
0: ਹਾਂਜੀ
1: ਜੇ ਤਾਂ ਤੇ ਉਦਾਹਰਨ ਜੇ ਅਰਧ ਵਿਸ਼ਰਾਮ ਦੇਵਾਂਗੇ ਵੀ ਸੁੱਚ ਹੋਵੇ ਤਾਂ
0: ਸੱਚ
1: ਪਾਈਏ, ਜੇ ਸੱਚ ਨੂੰ ਪਾਓਗੇ ਭਾਵ ਉਸ ਵਾਹਿਗੁਰੂ ਦੇ ਬਖਸ਼ਿਸ਼ ਦੇ ਪਾਤਰ ਬਣੋਗੇ ਤਾਂ ਤੁਹਾਡੇ ਹਿਰਦੇ ਦੀ ਜਿਹੜੀ ਆ ਉਹ ਸੁਚਮਤਾ ਹੋ ਸਕਦੀ ਆ
0: ਜੀ।
1: ਅਤੇ ਜੇ ਅਸੀਂ ਕਹਿ ਦਈਏ ਵੀ ਸੁੱਚ ਹੋਵੇ ਤਾਂ ਸੱਚ ਪਾਈਏ, ਉਹ ਕਹਿੰਦਾ ਵੀ ਉਲਟਾ ਹੋ ਗਿਆ ਵੀ ਪਹਿਲਾਂ ਸੁੱਚ ਹੋਵੇ ਫਿਰ ਤੁਸੀਂ ਸੱਚ ਦੀ ਪ੍ਰਾਪਤੀ ਕਰ ਸਕਦੇ
0: ਹੋ। ਬਿਲਕੁਲ। ਮੈਨੂੰ ਮੈਂ ਇਸ 'ਤੇ ਥੋੜ੍ਹਾ ਚਾਹਾਂਗਾ ਕਿ ਮੈਨੂੰ ਇਹ ਚੀਜ਼ ਮੇਰੇ ਨਾਲ ਵਾਪਰੀ।
1: ਹਾਂਜੀ।
0: ਜਦੋਂ ਮੈਂ ਇੱਥੇ ਸਾਂ ਆਪਣੇ ਹਾਂਗਕਾਂਗ 1999 ਦੇ ਵਿੱਚ,
1: ਹਾਂਜੀ
0: ਮੈਂ ਕਈ ਵਾਰ ਸ਼ਾਇਦ ਇਸ ਦਾ ਜ਼ਿਕਰ ਕੀਤਾ ਵੀ ਹੈਗਾ ਕਿ ਮੇਰੇ ਨਾਲ ਕੀ ਹੋਇਆ ਕਿ ਇੱਕ ਭਾਈ ਸਾਹਿਬ ਉੱਥੇ ਹੈੱਡ ਗ੍ਰੰਥੀ ਸਨ ਸਿੰਘ ਸਭਾ,
1: ਹਾਂਜੀ
0: ਗੁਰਦੁਆਰਾ ਸਿੰਗਾਪੁਰ 'ਚ।
1: ਹਾਂਜੀ।
0: ਇੱਕ ਨੌਜਵਾਨ ਆਇਆ, ਸਭ ਸੂਰਤ ਸੀ,
1: ਹਾਂਜੀ
0: ਇੱਥੋਂ ਪਿਛੋਕੜੋਂ ਨਾਮ ਧਾਰੀਆਂ ਦਾ ਸੀ,
1: ਹਾਂਜੀ
0: ਉੱਥੇ ਰਿਹਾ ਅਤੇ ਉਹਦੇ ਨਾਲ ਦਿਨੇ ਕੀ ਹੋਇਆ ਸੀ ਕਿ ਉਹਦਾ ਵਿਚਾਰੇ ਦਾ ਟਿਕਟ ਉਹਨੂੰ ਪਲੇਨ ਨਿਕਲ ਗਿਆ, ਟਿਕਟ ਉਹਦੀ ਮਤਲਬ ਇੱਕ ਕਿਸਮ ਦੀ
1: ਕੈਂਸਲ ਹੋ ਗਈ
0: ਉਹਦੇ ਕੋਲ, ਮਤਲਬ ਉਹਦਾ ਸਮਾਨ ਉਹਨਾਂ ਨੇ ਕੱਢ ਦਿੱਤਾ ਅਤੇ ਉਹਦੇ ਕੋਲ ਪੈਸੇ ਵੀ ਨਹੀਂ ਸਨ।
1: ਹਾਂਜੀ।
0: ਉਹ ਪਰੇਸ਼ਾਨ ਸੀ, ਮੇਰੇ ਕੋਲ ਆਇਆ, ਕੋਈ ਗੱਲ ਨਹੀਂ ਮੈਂ ਕਿਹਾ ਦੂਜੇ ਦਿਨ ਤੇਰੇ ਨਾਲ ਜਾਵਾਂਗਾ ਐਜ਼ ਇੰਟਰਪ੍ਰੇਟਰ ਅਤੇ ਤੈਨੂੰ ਟਿਕਟ ਦੁਬਾਰਾ ਮਤਲਬ ਉਹੀ ਟਿਕਟ ਜਿਹੜੀ ਐਕਟੀਵੇਟ ਕਰਾ ਦੇਵਾਂਗੇ। ਉਹ ਸ਼ਾਮ ਨੂੰ ਆਪਾਂ ਖਾਣਾ ਖਾ ਰਹੇ ਸੀ, ਉਹ ਆਇਆ ਅਤੇ ਉਹ ਅਪਸੈਟ ਹੀ ਸੀ, ਜਿਸ ਤਰ੍ਹਾਂ ਅਸੀਂ ਹੁਣ ਆਪੇ ਉੱਥੇ ਸਾਰੇ ਬਰਤਨ ਪਏ ਹੋਏ ਸਨ ਆਪਾਂ ਕੱਢੇ ਜਿਸ ਤਰ੍ਹਾਂ ਆਪਾਂ ਲੈਂਦੇ ਹਾਂ।
1: ਹਾਂਜੀ।
0: ਉਹਨੇ ਵੀ ਹੱਥ ਲਾਇਆ ਬਾਲਟੀ ਨੂੰ, ਉਹਨੇ ਮਤਲਬ ਉਹ ਜੋ ਦਾਲ ਕੱਢੀ ਉਹ ਭਾਈ ਸਾਹਿਬ ਉਹਨੂੰ ਪੈ ਗਏ, ਕਹਿੰਦੇ ਤੂੰ ਜੂਠਾ ਕਰ ਦਿੱਤਾ। ਮੈਂ ਕਿਹਾ ਭਾਈ ਸਾਹਿਬ ਕੀ ਗੱਲ ਹੋ ਗਈ? ਕਹਿੰਦੇ ਇਹਨੇ ਜੂਠਾ ਕਰਤਾ ਅਤੇ ਉਹਨੇ ਪੰਗਤੀ ਇਹ ਬੋਲ ਦਿੱਤੀ।
1: ਹਾਂਜੀ।
0: ਸੁੱਚ ਹੋਵੇ ਤਾਂ ਸੱਚ ਪਾਈਏ।
1: ਹਾਂਜੀ।
0: ਮੈਨੂੰ ਆ ਗਿਆ ਗੁੱਸਾ, ਮੈਂ ਕਿਹਾ ਭਾਈ ਸਾਹਿਬ ਦੁਬਾਰਾ ਬੋਲਿਓ।
1: ਹਾਂਜੀ।
0: ਉਹਨੇ ਫਿਰ ਬੋਲਿਆ, ਮੈਂ ਕਿਹਾ ਭਾਈ ਸਾਹਿਬ ਦੁਬਾਰਾ ਬੋਲਿਓ।
1: ਹਾਂਜੀ।
0: ਜਦੋਂ ਤਿੰਨ ਚਾਰ ਉਹ ਖਿੱਚ ਕੇ ਮੈਨੂੰ ਕਹਿੰਦਾ ਮੈਂ ਗਲਤ ਬੋਲਦਾ, ਮੈਂ ਕਿਹਾ ਹਾਂ।
1: ਹਾਂਜੀ।
0: ਮੈਂ ਕਿਹਾ ਇੱਦਾਂ ਨਹੀਂ ਹੈ ਜਿੱਦਾਂ ਤੁਸੀਂ ਬੋਲ ਰਹੇ ਹੋ, ਸੁੱਚ ਹੋਵੇ ਤਾਂ
1: ਹਾਂਜੀ
0: ਸੱਚ ਪਾਈਏ, ਮੈਂ ਕਿਹਾ ਇੱਥੇ ਵਿਸ਼ਰਾਮ ਕਰਨਾ।
1: ਹਾਂਜੀ।
0: ਕਹਿੰਦਾ ਹਾਂ ਇੱਦਾਂ ਵੀ ਹੋ ਸਕਦਾ। ਮੈਂ ਕਿਹਾ ਇੱਦਾਂ ਹੀ ਆ, ਮੇਰਾ ਗੁਰੂ ਤੇਰੇ ਨਾਲੋਂ ਦੋਗਲਾ ਨਹੀਂ ਸੀ, ਮੈਨੂੰ ਇਹ ਕਹਿਣਾ ਪਿਆ। ਮੈਂ ਕਿਹਾ ਫਰਜ਼ ਕਰੋ ਬਾਣੀ 'ਚ ਇੱਕ ਪੰਕਤੀ ਆਉਂਦੀ ਹੈ, ਗੁਰੂ ਅਰਜਨ ਕਰ ਗੁਰੂ ਰਾਮਦਾਸ। ਜੇ ਹੁਣ ਇਸ ਨੂੰ ਅਸੀਂ ਘਰ ਪਹਿਲਾਂ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਜੋੜ ਦਈਏ, ਇਸਦੇ ਅਰਥਾਂ ਦੇ ਅਨਰਥ ਹੋ ਜਾਂਦੇ ਆ। ਕਹਿੰਦਾ ਹਾਂ ਇੱਦਾਂ ਹੀ। ਮੈਂ ਕਿਹਾ ਇੱਦਾਂ ਹੀ ਆ, ਬਾਣੀ 'ਚ ਵਿਸ਼ਰਾਮ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸੋ ਤੁਸੀਂ ਕੈਰੀ ਔਨ ਕਰੋ, ਮੈਂ ਇਹ ਥੋੜ੍ਹੀ ਜਿਹੀ ਮਿਸਾਲ ਜਿਹੜੀ ਸੀ।
1: ਹਾਂਜੀ। ਨਹੀਂ ਖੈਰ ਇਹ ਹੈ ਇੱਦਾਂ ਹੀ ਆ
0: ਜੀ
1: ਭਾਈ, ਜਦੋਂ ਬਾਣੀ ਪੜ੍ਹਦੇ ਹਾਂ ਅਸੀਂ, ਪਹਿਲੀ ਤਾਂ ਗੱਲ ਆ ਵੀ ਜਦੋਂ ਬਾਣੀ ਜਦੋਂ ਵੀ ਅਸੀਂ ਪਾਠ ਕਰੀਏ ਪੜ੍ਹੀਏ ਬਾਣੀ ਤਾਂ ਬੜੇ ਹੌਸਲੇ ਨਾਲ ਸਹਿਜ ਦੇ ਨਾਲ ਪਾਠ ਕਰਨਾ ਚਾਹੀਦਾ, ਵੀ ਉਹ ਸਪੀਡ ਵਾਲਾ ਨਹੀਂ ਹੋਣਾ ਚਾਹੀਦਾ ਵੀ ਹਾਂ ਭਾਈ 10-12 ਮਿੰਟਾਂ ਦੇ ਵਿੱਚ ਜਪੁਜੀ ਸਾਹਿਬ ਕਰਨਾ ਹੀ ਕਰਨਾ ਆ, ਭਾਵੇਂ ਅੱਧਾ ਘੰਟਾ ਲੱਗ ਜਾਵੇ ਭਾਵੇਂ ਘੰਟਾ ਲੱਗ ਜਾਵੇ, ਪਰ ਉਹਨੂੰ ਸਹਿਜ ਦੇ ਨਾਲ ਸਮਝ ਕੇ ਵਿਚਾਰ ਕੇ ਸਾਨੂੰ ਬਾਣੀ ਪੜ੍ਹਨੀ ਚਾਹੀਦੀ ਹੈ।
0: ਬਿਲਕੁਲ।
1: ਜਿਸ ਤਰ੍ਹਾਂ ਗੁਰੂ ਹੁਕਮ ਹੈ ਵੀ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ
0: ਜੀ।
1: ਹਾਂਜੀ। ਵੀ ਇਹ ਗੁਰੂ ਸਾਹਿਬ ਸਾਨੂੰ ਵਾਰ ਵਾਰ ਕਿਤੇ ਜਿੱਦਾਂ ਕਹਿੰਦੇ ਨਾ ਵੀ ਆਪਾਂ ਜੇ ਗੱਡੀ 'ਚ ਵੀ ਕਿਤੇ ਜਾ ਰਹੇ ਹੋਈਏ ਤਾਂ ਇੱਥੇ ਦੀਆਂ ਸੜਕਾਂ ਸਪੈਸ਼ਲੀ ਸਮੂਥ ਹੈਗੀਆਂ ਅਤੇ ਹੌਲੀ ਹੌਲੀ ਗੈਸ ਵੱਧਦੀ ਵੱਧਦੀ ਉਹ ਤੁਸੀਂ ਓਵਰ ਸਪੀਡ ਹੋ ਜਾਂਦੇ ਹੋ ਅਤੇ ਫਿਰ ਲਗਾਮ ਉਹ ਖਿੱਚਣੀ ਪੈਂਦੀ ਆ ਤੁਹਾਨੂੰ, ਵੀ ਪੈਰ ਚੱਕਣਾ ਪੈਂਦਾ ਤਾਂ ਕਿ ਵਾਪਸ ਉੱਥੇ ਆਈਏ।
0: ਬਿਲਕੁਲ।
1: ਅਤੇ ਇੱਦਾਂ ਹੀ ਗੁਰੂ ਪਾਤਸ਼ਾਹ ਦੀ ਇਹ ਸਾਡੇ 'ਤੇ ਬਖਸ਼ਿਸ਼ ਹੈਗੀ ਆ ਵੀ ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਗੁਰੂ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਵਰਜਿਆ ਭਾਈ ਸਹਿਜ ਦੇ ਵਿੱਚ, ਭਾਈ ਹੌਂਸਲੇ ਦੇ ਨਾਲ, ਭਾਈ ਤੁਸੀਂ ਇਹਨੂੰ ਸਮਝ

0: ਸੋਦਰ ਦੀ ਪੌੜੀ ਰਹਿ ਰਾਸ ਸੋਦਰ ਦੇ ਨਾਲੇ,
1: ਹਾਂਜੀ
0: ਉੱਥੇ ਸੋਦਰ ਤੇਰਾ ਹੀ ਆ,
1: ਹਾਂਜੀ,
0: ਪਰ ਜਿਹੜੀ ਜਪਜੀ ਸਾਹਿਬ ਦੀ 27ਵੀਂ ਪੌੜੀ ਆ,
1: ਹਾਂਜੀ,
0: ਉਸੇ ਸੋਦਰ ਕੇ ਸੋਦਰ ਉੱਥੇ ਤੇਰਾ ਸ਼ਬਦ ਨਹੀਂ ਆ।
1: ਉਹਦਾ ਰੀਜ਼ਨ ਵੀਰ ਜੀ ਵੀ ਜਿਹੜੀ ਇੱਥੇ ਸੋਦਰ ਰਾਗ ਦੇ ਵਿੱਚ
0: ਜੀ
1: ਜਦੋਂ ਜਿਹੜੀ ਸ਼ਾਮ ਦੀ ਬਾਣੀ ਆ ਲਹਿਰਾ ਸਾਹਿਬ ਦੇ ਵਿੱਚ ਆ, ਉੱਥੇ ਹੈਗੀ ਆ, ਉੱਥੇ ਰਾਗ ਦੀ ਬੰਦਿਸ਼ ਹੈ,
0: ਹਾਂਜੀ,
1: ਅਤੇ ਜਿਹੜੀ ਜਪਜੀ ਸਾਹਿਬ ਦੇ ਵਿੱਚ ਹੈ ਉੱਥੇ ਰਾਗ ਦੀ ਬੰਦਿਸ਼ ਨਹੀਂ ਹੈਗੀ,
0: ਉੱਥੇ ਸੋਦਰ ਕਿਹਾ ਸੋ ਕਰਕੇ,
1: ਹਾਂਜੀ, ਇਸ ਕਰਕੇ ਉੱਥੇ ਜਿਹੜੀ ਜਿਹੜੇ
0: ਅਰਥ ਇੱਕੋ ਨੇ,
1: ਹਾਂਜੀ, ਅਰਥ ਭਾਵ ਇੱਕੋ ਹੀ ਹੈਗੇ, ਪਰ ਉੱਥੇ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਵੀ ਜਿਹੜੇ ਰਾਗ ਦਾ ਨਾਪਤੋਲ ਹੈ, ਕਾਵ ਨਾਪਤੋਲ ਹੈ, ਉਹਨੂੰ ਬਰਾਬਰ ਰੱਖਣ ਦੇ ਲਈ ਉੱਥੇ ਹੈਗਾ।
0: ਮੇਰਾ ਇਹ ਵੀ ਇਸ ਪੁਆਇੰਟ ਚੁੱਕਣ ਦਾ ਮਤਲਬ ਇਹ ਸੀ,
1: ਹਾਂਜੀ,
0: ਕਿ ਜੇ ਹੁਣ ਅਸੀਂ ਇਸ ਨੂੰ ਧਿਆਨ ਨਾਲ ਨਾ ਪੜ੍ਹੀਏ,
1: ਹਾਂਜੀ,
0: ਅਸੀਂ ਜਿਹੜੀ ਸੋਦਰ ਵਾਲੀ ਆ,
1: ਹਾਂਜੀ,
0: ਉਹ ਉਹਦੇ 'ਚ ਪੜ੍ਹਨੀ ਸ਼ੁਰੂ ਕਰ ਲਾਂਗੇ ਅਤੇ ਇਹ ਵਾਲੀ ਜਿਹੜੀ ਉਹਦੇ 'ਚ ਪੜ੍ਹਨੀ ਸ਼ੁਰੂ ਕਰ ਲਾਂਗੇ।
1: ਬਹੁਤ ਵਾਰੀ ਇੱਦਾਂ, ਈਵਨ ਮੇਰੇ ਨਾਲ ਵੀ ਇੱਦਾਂ ਹੁੰਦਾ, ਬਹੁਤ ਵਾਰ ਜਦੋਂ ਤੁਸੀਂ ਕੰਠੋਂ ਕਰਦੇ ਭਈ ਵੈਸੇ ਹੀ ਕਰਦੇ ਬਿਨਾਂ ਗੁਟਕਾ ਦੇਖੇ ਤੋਂ, ਤੁਸੀਂ ਕਈ ਵਾਰੀ ਮਿਕਸਅਪ ਹੋ ਜਾਂਦੇ ਆ
0: ਜੀ,
1: ਫਿਰ ਥੋੜ੍ਹਾ ਜਿਹਾ ਝੰਝੋੜਾ ਜਾਂਦਾ ਵੀ ਨਹੀਂ ਤੂੰ ਤਾਂ ਭਾਈ
0: ਨਹੀਂ, ਇਸ ਦਾ ਮਤਲਬ ਧਿਆਨ ਤੇ ਲਾਣਾ ਹੈ ਨਾ,
1: ਹਾਂਜੀ,
0: ਭਾਵੇਂ ਕੋਈ ਜ਼ਬਾਨੀ ਹੀ ਕਰ ਰਿਹਾ,
1: ਹਾਂਜੀ ਹਾਂਜੀ,
0: ਪਰ ਉਹ ਜਿਸ ਸਹਿਜ ਨਾਲ ਕਰੇਗਾ,
1: ਹਾਂਜੀ ਹਾਂਜੀ, ਜਿੰਨਾ ਚਿਰ ਅਸੀਂ ਬਾਣੀ ਸਹਿਜ ਦੇ ਨਾਲ ਨਹੀਂ ਪੜ੍ਹਦੇ ਤੇ ਅਰਧ ਵਿਸ਼ਰਾਮ ਸਹੀ ਜਗ੍ਹਾ ਤੇ ਨਹੀਂ ਲਾ ਕੇ ਪੜ੍ਹਦੇ, ਓਨਾ ਚਿਰ ਅਸੀਂ ਬਾਣੀ ਦੇ ਅਰਥ ਭਾਵ ਨੂੰ ਸਮਝਣ ਦੇ ਕਾਬਲ ਨਹੀਂ ਹੋ ਸਕਦੇ।
0: ਬਿਲਕੁਲ,
1: ਹੁਣ ਜਿੱਦਾਂ ਆਪਾਂ ਕੱਢਦੇ ਹਾਂ ਭਈ ਸੋਦਰ ਕਿਹਾ ਸੋ ਕਰ ਕਿਹਾ ਜਿੱਤ ਮੈਂ ਸਰਬ ਸੰਭਾਲੇ, ਵੀ ਜਿੱਥੇ ਬੈਠ ਕੇ ਤੂੰ ਹੇ ਵਾਹਿਗੁਰੂ ਸਾਰੀ ਕਾਨਾਤ ਦੀ ਸੰਭਾਲ ਕਰਦਾ, ਵੀ ਉਹ ਦਰ ਜਾਂ ਉਹ ਘਰ ਕਿਹੋ ਜਿਹਾ ਹੋਏਗਾ
0: ਜੀ,
1: ਹੈਂਜੀ, ਅਤੇ ਜੇ ਆਪਾਂ ਉਹਦੇ ਸਿੱਧੇ ਹੀ ਪੜ ਗਏ ਉਹਨਾਂ ਉਹਦੇ ਨਾਲ ਸਾਡੇ ਪੱਲੇ ਨਹੀਂ ਕੁਛ ਪੈਣਾ।
0: ਬਿਲਕੁਲ,
1: ਅਤੇ ਜਦੋਂ ਅਰਧ ਵਿਸ਼ਰਾਮ ਦੇ ਕੇ ਇੱਕ ਵਾਰ ਫਿਰ ਆਪਾਂ ਸਵੇਰ ਦੇ ਜਪੀ ਸਾਹਿਬ ਦੇ ਵਿੱਚ ਹੈਗੀ ਆ ਵੀ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰਾਂ ਵੇ ਭੂਤ
0: ਜੀ।
1: ਹੁਣ ਇੱਥੇ ਇਹਦੇ ਵਿੱਚ ਇਹ ਤਿੰਨਾਂ ਹਿੱਸਿਆਂ ਦੇ ਵਿੱਚ ਇੱਕ ਪੰਕਤੀ ਪੜ੍ਹੀ ਜਾਣੀ।
0: ਬਿਲਕੁਲ,
1: ਹਾਂਜੀ, ਇਹ ਕਹਿੰਦਾ ਵੀ ਜਿਹੜੀਆਂ ਮੁੰਦਰਾਂ
0: ਤੇਰੀਆਂ ਆਏਗਾ ਨਾ, ਕਿ ਜਿਹੜਾ ਗੁਰੂ ਸਾਹਿਬ ਇਹੀ ਕਹਿ ਰਿਹਾ ਕਿ ਜੇ ਸੰਤੋਖ ਦੀਆਂ ਮੁੰਦਰਾਂ
1: ਤੇਰੀਆਂ ਸੰਤੋਖ ਦੀਆਂ ਚਾਹੀਦੀਆਂ ਭਾਈ,
0: ਨਹੀਂ ਤਾਂ ਮਿਕਸਅਪ ਹੋਏਗਾ।
1: ਹਾਂਜੀ ਹਾਂਜੀ, ਅਤੇ ਫਿਰ ਜਿਹੜੀ ਸ਼ਰਮ ਹੈ ਉਹ ਮਿਹਨਤ ਹੈ, ਉੱਥੇ ਅਸੀਂ ਆਮ ਤੌਰ 'ਤੇ ਉਹਨੂੰ ਸ਼ਰਮ ਉਚਾਰਨ ਕਰ ਜਾਂਦੇ, ਉਹ ਹੈਗਾ ਸ਼ਰਮ,
0: ਸ਼ਰਮ
1: ਮਿਹਨਤ ਹੈ, ਹਾਂਜੀ। ਫਿਰ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਜੀ,
1: ਵੀ ਭਾਵ ਜਦੋਂ ਇੱਦਾਂ ਤੁਸੀਂ ਪੜੋਗੇ ਤੇ ਤੁਹਾਨੂੰ ਸਮਝ ਆਏਗੀ
0: ਜੀ,
1: ਹੈਂਜੀ, ਤੇ ਜੇ ਅਸੀਂ ਸਪੀਡ ਦੇ ਨਾਲ ਜਦੋਂ ਕਰਨਾ ਫਿਰ ਫਾਰਮੈਲਿਟੀ ਤਾਂ ਮੇਰੇ ਵਰਗਾ ਕਰ ਜਾਊਗਾ ਵੀ ਭਾਈ ਮੈਂ ਨਿਤਨੇਮ
0: ਨਹੀਂ ਕਰ ਲਿਆ। ਭਾਵੇਂ ਜਿਸਾਂ ਉਹ ਕਹਿੰਦੇ ਹੁੰਦੇ ਨਾ, ਕੋਈ ਸੌ ਕਰਦਾ ਸੀ, ਕੋਈ ਦਸ ਕਰਦਾ ਸੀ ਜਪਜੀ ਸਾਹਿਬ ਦੇ,
1: ਹਾਂਜੀ,
0: ਉਹ ਫਿਰ ਭਾਵੇਂ ਜਿੰਨੇ ਗਿਣਤੀ ਮਿਣਤੀ ਦੇ ਕਰਦੇ ਰਹੋ, ਪੱਲੇ ਤਾਂ ਕੁਛ ਨਹੀਂ ਪੈਣਾ,
1: ਨਹੀਂ ਕੀਤਾ ਤਾਂ ਇੱਕੋ ਹੀ ਬਹੁਤ ਆ।
0: ਹਾਂਜੀ,
1: ਜੇ ਸਹਿਜ ਦੇ ਨਾਲ ਵਿਚਾਰ ਦੇ ਨਾਲ, ਜਿੱਦਾਂ ਆਪਾਂ ਪਹਿਲਾਂ ਗੁਰੂ ਸਾਹਿਬ ਦੇ ਬਚਨ ਦੇ ਜ਼ਿਕਰ ਕੀਤਾ ਵੀ ਕਹਿੰਦੇ ਹਰ ਕਾ ਬਿਲੋਵਨਾ ਬਿਲੋਵ ਮੇਰੇ ਭਾਈ, ਪਰ ਬਿਲੋਵਨਾ ਕਿੱਦਾਂ ਆ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ
0: ਜੀ।
1: ਫਿਰ ਜਿੰਨਾ ਚਿਰ ਜੇ ਸਹਿਜ ਦੇ ਨਾਲ ਪੜ੍ਹਾਂਗੇ ਬਾਣੀ, ਫਿਰ ਸਾਨੂੰ ਸਮਝ ਜ਼ਰੂਰ ਪਏਗੀ ਅਤੇ ਅਸੀਂ ਉਹਦਾ ਆਨੰਦ ਵੀ ਮਾਣਾਂਗੇ
0: ਜੀ,
1: ਨਹੀਂ ਤਾਂ ਫਿਰ ਫਾਰਮੈਲਿਟੀ ਆ
0: ਜੀ,
1: ਉਹ ਖਾਨਾ ਪੂਰਤੀ ਹੈਗੀ ਆ, ਉਹਦੇ ਨਾਲ ਨਾ ਮੇਰੇ ਪੱਲੇ ਕੁਛ ਪੈਣਾ ਨਾ ਕਿਤੇ ਸੁਣਨ ਵਾਲੇ ਦੇ ਪੱਲੇ ਪੈਣਾ
0: ਜੀ।
1: ਹਾਂਜੀ, ਇਹ ਤਾਂ ਹੈਗਾ ਵੀ ਬਾਣੀ ਪੜ੍ਹਨਾ ਹੀ, ਵੀ ਭਾਵ ਅਸੀਂ ਜੇ ਬਾਣੀ ਪਿਆਰ ਨਾਲ ਸਤਿਕਾਰ ਨਾਲ ਅਤੇ ਠਹਿਰਾ ਦੇ ਨਾਲ ਪੜ੍ਹਾਂਗੇ
0: ਜੀ,
1: ਅਰਧ ਵਿਸ਼ਰਾਮ ਦਾ ਖਿਆਲ ਰੱਖ ਕੇ ਪੜ੍ਹਾਂਗੇ, ਇਹ ਪਹਿਲਾ ਸਟੈਪ ਆ ਸਾਨੂੰ ਬਾਣੀ ਨੂੰ ਸਮਝਣ
0: ਦਾ ਜੀ।
1: ਹਾਂਜੀ, ਅਤੇ ਆਮ ਤੌਰ 'ਤੇ ਸਾਨੂੰ ਹੁੰਦਾ ਕਿ ਅੱਜ ਜਿਹੜਾ ਅੱਜ ਟਰੈਂਡ ਚੱਲ ਰਿਹਾ ਸਾਡੇ ਆਲੇ ਦੁਆਲੇ,
0: ਇੱਕ ਹੋਰ ਗੱਲ ਵੀ ਹੈਗੀ ਨਾ ਜਿਹੜੀ ਕਿ ਗੁਰੂ ਸਾਹਿਬ ਸਾਨੂੰ ਗੁਰਬਾਣੀ 'ਚ ਸਮਝਾ ਵੀ ਰਹੇ ਸੀ, ਉੱਥੇ ਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਨਾ, ਪੂਜਣ ਸਿੱਖ ਆਉਣ ਸਭ ਗਾਵੇ ਹਰ ਹਰ ਉੱਤਮ,
1: ਸੇਵਕ ਸਿੱਖ
0: ਪੂਜਣ
1: ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ
0: ਜੀ।
1: ਪਰ ਹੁਣ ਡਿਸੀਜਨ ਕਹਿੰਦੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਨ ਸਤਿਗੁਰ ਕੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ,
1: ਪਰਵਾਨਗੀ ਦੀ ਗੱਲ,
2: ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ

0: ਗੈਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਫਾਈਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ
1: 403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703-403-9-7703- ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰਸ ਐਂਡ ਡੈਕੋਰ 7 4 0 3 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0 0
2: ਪਹਿਲੀ ਵਾਰੀ ਤਾਂ ਸ਼ੁੱਧ ਉਚਾਰਨ ਕਰ ਹੀ ਨਹੀਂ ਸਕਦਾ ਭਾਈ, ਮੈਂ ਹੌਲੀ ਹੌਲੀ ਸੰਥਿਆ ਲਊਂਗਾ।
3: ਇੱਕ ਛੋਟੀ ਜਿਹੀ ਬ੍ਰੇਕ ਤੇ ਲਈ
4: ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਅਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕਿੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
5: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟ੍ਰੀਟ, ਨਾਰਥ ਈਸਟ, ਕੈਲਗਰੀ। ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
6: ਸੋ ਇੱਕ ਵਾਰ ਫਿਰ ਅਸੀਂ ਤੁਹਾਡਾ ਸਵਾਗਤ ਹੈ ਅਤੇ ਆਪਾਂ ਫਿਰ ਵਿਚਾਰ ਕਰ ਰਹੇ ਹਾਂ
2: ਜੀ
6: ਇਸੇ ਹੀ ਟੌਪਿਕ 'ਤੇ। ਤੁਸੀਂ ਆਪਣਾ ਜਿਹੜਾ
2: ਹਾਂਜੀ ਮੈਂ ਜਦੋਂ ਜ਼ਿਕਰ ਕਰਨ ਲੱਗਾ ਸੀ ਵਿੱਚ ਭਾਈ ਜਿਹੜੇ ਅੱਜ ਕੱਲ੍ਹ ਨਾ ਟਰੈਂਡ ਚੱਲ ਰਿਹਾ
6: ਜੀ
2: ਉਹਦੇ ਵਿੱਚ ਹੈਗਾ ਵੀ ਜੇ ਤੁਸੀਂ ਬਾਣੀ ਦਾ ਕਿਤੇ ਗਲਤ ਉਚਾਰਨ ਹੋ ਗਿਆ ਤਾਂ ਉਹ ਗੁਰਬਾਣੀ ਦੀ ਬੇਅਦਬੀ ਆ
6: ਜੀ,
2: ਜਦੋਂ ਕਿ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ
6: ਜੀ। ਇਸ ਦੇ ਬਾਰੇ ਤਾਂ ਸਾਖੀਆਂ ਵੀ ਬਣਾ ਕੇ ਸੁਣਾਉਂਦੇ ਹਨ,
2: ਉਹ ਤਾਂ ਸੁਣਾਈ ਜਾਣੀ ਆ ਉਹਨਾਂ ਨੇ ਕਿਉਂ
6: ਜਾਣਿਆ ਗੁਰਸੂਰਾ ਕਿਆ ਜਾਣਿਆ ਗੁਰਸੂਰਾ
2: ਜੀ। ਦੇਖੋ ਇੱਕ ਜੇ ਦੁਨਿਆਵੀ ਐਗਜ਼ਾਮਪਲ ਲਈਏ, ਮੈਂ ਸ਼ਾਇਦ ਜੇ ਗਲਤ ਨਾ ਹੋਵਾਂ ਤਾਂ ਮਸਕੀਨ ਸਾਹਿਬ ਦੀ ਇੱਕ ਵਾਰੀ ਕਿਤੇ ਕਥਾ ਸੁਣੀ, ਉਹਦੇ ਵਿੱਚ ਉਹ ਕਹਿੰਦੇ ਵੀ ਜੇ ਕੋਈ ਭਾਈ ਇਹ ਚਾਹੇ ਵੀ ਮੈਂ ਤਰਨਾ ਪਾਣੀ ਦੇ ਵਿੱਚ ਸਿੱਖਣਾ ਪਰ ਮੈਂ ਪਾਣੀ 'ਚ ਵੜੂੰਗਾ ਤਾਂ ਪਹਿਲਾਂ ਤਰਨਾ ਸਿੱਖ ਕੇ
6: ਜੀ।
2: ਉਹ ਮੈਨੂੰ ਬੜੀ ਕਾਰਗਰ ਇਹ ਜਿਹੜੀ ਉਹਨਾਂ ਦੀ ਉਦਾਹਰਣ ਲੱਗਦੀ ਆ ਵੀ ਪਾਣੀ ਦੇ ਵਿੱਚ ਭਾਈ ਜੇ ਤਾਂ ਤਰਨਾ ਆ ਤਾਂ ਪਾਣੀ 'ਚ ਵੜਨਾ ਪੈਣਾ,
6: ਹਾਂਜੀ
2: ਤੈਨੂੰ ਕਿਤੇ ਦੋ ਚਾਰ ਵਾਰੀ ਗੋਤੇ ਖਾਣੇ ਪੈਣੇ ਆ ਅਤੇ ਨੱਕ ਮੂੰਹ ਦੇ ਵਿੱਚ ਤੇਰੇ ਪਾਣੀ ਪੈਣਾ ਆ ਤਾਂ ਤੈਨੂੰ ਤਰਨਾ ਆਉਣਾ।
6: ਬਿਲਕੁਲ
2: ਜੇ ਪਾਣੀ ਦੇ ਕੰਢੇ 'ਤੇ ਬੈਠ ਕੇ ਕਵੇ ਵੀ ਮੈਂ ਤਰਨਾ ਸਿੱਖ ਲਵਾਂ ਤਾਂ ਤਰਨਾ ਨਹੀਂ ਆਉਣਾ। ਅਤੇ ਉਹੀ ਉਦਾਹਰਣ ਮੈਂ ਇਹ
6: ਗੱਲ ਆ, ਸਾਈਕਲ ਸਿੱਖਣੀ ਹੋਵੇ ਬੱਚੇ ਨੂੰ
2: ਹਾਂਜੀ
6: ਅਤੇ ਉਹਨੂੰ ਸਾਈਕਲ ਕਈ ਵਾਰੀ ਡਿੱਗਣਾ ਪੈਂਦਾ
2: ਡਿੱਗਣਾ ਪੈਣਾ। ਅਤੇ ਜਿਹੜੀ ਇੱਥੇ ਬਾਣੀ ਜੇ ਅਸੀਂ ਜਦੋਂ ਬਾਣੀ ਪੜ੍ਹਾਂਗੇ ਸਾਡੇ ਤੋਂ ਗਲਤੀਆਂ ਹੋਣੀਆਂ ਸੁਭਾਵਕ ਆ
6: ਜੀ,
2: ਅਤੇ ਜਿਹੜੀ ਅਣਜਾਣੇ ਦੇ ਵਿੱਚ ਗਲਤੀ ਹੋ ਰਹੀ ਆ, ਹੌਲੀ ਹੌਲੀ ਅਸੀਂ ਸੁਧਾਰ ਕਰ ਰਹੇ ਹਾਂ, ਉਹ ਗੁਰੂ ਪਾਤਸ਼ਾਹ ਵੀ ਬਖਸ਼ਿੰਦਾ
6: ਜੀ।
2: ਬਲਕਿ ਗੁਰੂ ਸਾਹਿਬ ਤਾਂ ਕਹਿੰਦੇ ਵੀ ਭਾਈ ਪੁੱਤਰ ਆਵੋ
6: ਜੀ,
2: ਤੁਸੀਂ ਮੇਰੀ ਗੋਦ ਦੇ ਵਿੱਚ ਬੈਠੋ
6: ਜੀ।
2: ਅਤੇ ਜਦੋਂ ਇਹਦੀ ਇੱਕ ਉਦਾਹਰਣ 'ਚ ਨਾਲ ਮੇਰੇ ਧਿਆਨ 'ਚ ਆਉਂਦੀ ਵੀ ਗੁਰੂ ਸਾਹਿਬ ਕਹਿੰਦੇ ਚਰਨ ਸ਼ਰਨ ਗੁਰ ਇੱਕ ਪਿੰਡ ਆ ਜਾਏ
6: ਭਾਈ ਗੁਰਦਾਸ ਜੀ ਦੇ
2: ਜੀ। ਆਪ ਇਹ ਗੁਰੂ ਸਾਹਿਬ ਸਾਨੂੰ ਇੱਕ ਤਰ੍ਹਾਂ ਦਾ ਪ੍ਰੇਰਨਾਦਾਇਕ ਹੈਗਾ ਵੀ ਭਾਈ ਜੇ ਇੱਕ ਕਦਮ ਵੀ ਕੋਈ ਗੁਰੂ ਦੇ ਰਸਤੇ 'ਤੇ ਚੱਲ ਕੇ ਜਾਂਦਾ ਤਾਂ ਗੁਰੂ ਤਾਂ ਕਰੋੜ ਗੁਣਾ
6: ਕੋਟ
2: ਕੋਟ ਭਾਵ ਕਰੋੜਾਂ ਕਦਮ ਅੱਗੇ ਚੱਲ ਕੇ ਗੁਰੂ ਤੁਹਾਨੂੰ ਲੈਣ ਆਉਂਦਾ
6: ਜੀ।
2: ਭਾਵ ਵੀ ਗੁਰੂ ਦੀਆਂ ਬਾਹਾਂ ਹਮੇਸ਼ਾ ਤੁਹਾਡੇ ਲਈ ਖੁੱਲ੍ਹੀਆਂ ਆ। ਅਤੇ ਇੱਕ ਹੋਰ ਨਾਲ ਮੈਂ ਛੋਟੇ ਜਿਹੇ ਉਦਾਹਰਣ ਦੇ ਕੇ ਫਿਰ ਵਾਪਸ ਟੋਪਿਕ 'ਤੇ ਆਉਣਾ
6: ਜੀ।
2: ਵੀ ਆਮ ਤੌਰ 'ਤੇ ਇਹ ਬਹਾਨਾ ਮੇਰੇ ਵਰਗੇ ਲਾਉਂਦੇ ਰਹਿੰਦੇ ਵੀ ਜਦੋਂ ਗੁਰੂ ਦੀ ਬਖਸ਼ਿਸ਼ ਹੋਈ, ਜਦੋਂ ਗੁਰੂ ਨੇ ਮਿਹਰ ਕੀਤੀ, ਜਦੋਂ ਅਕਾਲ ਪੁਰਖ ਦੀ। ਦੇਖੋ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਅਕਾਲ ਪੁਰਖ ਹੈ
6: ਜੀ,
2: ਜਿਹੜਾ ਸਿੱਖ ਫਲਸਫੇ ਦੇ ਮੁਤਾਬਕ ਜਿਹੜੀ ਸੁਪਰੀਮ ਪਾਵਰ ਹੈਗੀ, ਜਿਹਨੂੰ ਅਸੀਂ ਅਕਾਲ ਪੁਰਖ ਵਾਹਿਗੁਰੂ ਕੁਛ ਵੀ ਕਹਿ ਲਈਏ,
6: ਬਿਲਕੁਲ
2: ਉਹਦਾ ਕੋਈ ਸਪੈਸ਼ਲ ਸਮਾਂ ਨਹੀਂ, ਉਹਨੇ ਕਦੋਂ ਤਰੁੱਠਣਾ
6: ਜੀ,
2: ਉਹਦਾ ਕੋਈ ਸਪੈਸ਼ਲ ਸਮਾਂ ਨਹੀਂ, ਉਹਨੇ ਕਦੋਂ ਤੁਹਾਡੇ 'ਤੇ ਮਿਹਰ ਕਰਨੀ ਆ। ਉਹਦੀ ਮਿਹਰ ਦਾ ਮੀਂਹ ਤਾਂ ਹਰ ਵਕਤ ਪੈ ਰਿਹਾ,
6: ਬਿਲਕੁਲ
2: ਉਹਦੀ ਬਖਸ਼ਿਸ਼ ਦੇ ਝਰਨੇ ਹਰ ਵੇਲੇ ਚੱਲ ਰਹੇ ਆ। ਇਹ ਤਾਂ ਮੇਰੇ 'ਤੇ ਡਿਪੈਂਡ ਕਰਦਾ ਭਾਈ ਮੈਂ ਆਪਣੀ ਝੋਲੀ ਕਦੋਂ ਅੱਡਣੀ ਆ।
6: ਨਹੀਂ, ਉਦਮ ਅਸੀਂ ਕਰਨਾ ਹੈ ਨਾ ਤਾਂ ਹੀ ਉਹ ਬਖਸ਼ਿਸ਼ ਆਏਗੀ।
2: ਹਾਂ ਨਹੀਂ, ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਦੇ ਲਈ ਮੈਨੂੰ ਆਪਣਾ ਕੌਲਾ ਸਿੱਧਾ ਕਰਨਾ ਪੈਣਾ,
6: ਬਿਲਕੁਲ
2: ਤਾਂ ਉਹਦੇ ਵਿੱਚ ਕੁਛ ਉਹਦੀਆਂ ਬੂੰਦਾਂ ਪੈਣੀਆਂ,
6: ਬਿਲਕੁਲ।
2: ਅਤੇ ਜੇ ਮੇਰਾ ਕੌਲਾ ਹੀ ਬੂਟਦਾ ਰੱਖਿਆ ਆ ਤਾਂ ਉਹਦੇ ਵਿੱਚ ਕਿੱਥੋਂ ਕੁਛ ਪਏਗਾ,
6: ਬਿਲਕੁਲ ਨਹੀਂ।
2: ਸੋ ਇਹ ਇੱਕ ਨਿੱਕੀ ਜਿਹੀ ਮਤਲਬ ਅਤੇ ਇਹ ਉਦਾਹਰਣ ਹੈਗੀ ਆ ਭਾਈ, ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਦੇ ਲਈ ਉਹਨੇ ਸਪੈਸ਼ਲ ਸਮਾਂ ਨਹੀਂ, ਇਹ ਮੇਰਾ ਸਪੈਸ਼ਲ ਸਮਾਂ ਹੋਣਾ ਵੀ ਮੈਂ ਕਦੋਂ ਕੌਲਾ ਸਿੱਧਾ ਕਰਦਾ ਆਪਣਾ
6: ਜੀ,
2: ਮੈਂ ਕਦੋਂ ਉਹਦੀ ਬਖਸ਼ਿਸ਼ ਦੇ ਜਿਹੜਾ ਮੀਂਹ ਪੈ ਰਿਹਾ ਉਹ ਮੈਂ ਕਦੋਂ ਆਪਣੇ ਕੌਲੇ ਦੇ ਵਿੱਚ ਭਾਵ ਆਪਣੇ ਹਿਰਦੇ ਰੂਪੀ ਕੌਲੇ ਦੇ ਵਿੱਚ ਮੈਂ ਉਹ ਕਦੋਂ ਪਾਉਣਾ
6: ਜੀ,
2: ਉਹ ਜਦੋਂ ਮੈਂ ਸਿੱਧਾ ਕਰ ਲਊ ਉਦੋਂ ਆ ਜਾਊਗਾ,
6: ਬਿਲਕੁਲ।
2: ਖੈਰ ਵਾਪਸ ਆਈਏ ਵੀ ਜਿਹੜਾ ਬਾਣੀ ਪੜ੍ਹਨ ਦੇ ਲਈ ਗੱਲ ਹੈਗੀ ਹੈ ਵੀ ਜੇ ਇਹ ਡਰਾਵਾ ਹੀ ਹੋਵੇ ਜਾਂ ਇਹ ਡਰ ਹੋਵੇ ਸਾਡੇ ਮਨਾਂ ਦੇ ਵਿੱਚ ਭਾਈ ਜੇ ਗਲਤ ਉਚਾਰਨ ਹੋ ਗਿਆ ਤਾਂ ਕੋਈ ਗੁਰਬਾਣੀ ਦੀ ਬੇਅਦਬੀ ਆ, ਨੋ, ਗੁਰਬਾਣੀ ਤਾਂ ਪੜ੍ਹਾਂਗੇ ਇਹ ਤਾਂ ਮੈਂ ਸਾਡੀ ਅਸੀਂ ਸੱਠਾਂ ਤੋਂ ਉੱਪਰ ਹੋ ਗਏ ਹਾਂ, ਅਸੀਂ ਬਾਣੀ ਪੜ੍ਹਦੇ ਹਾਂ ਬਚਪਨ ਤੋਂ ਪੜ੍ਹਦੇ ਹਾਂ ਮਾੜੇ ਮੋਟਾ, ਸਾਡੇ ਕੋਲੋਂ ਅਜੇ ਤੱਕ ਕਈ ਵਾਰੀ ਕੁਤਾਹੀ ਹੋ ਜਾਂਦੀ, ਕੋਈ ਗਲਤ ਉਚਾਰਨ ਹੋ ਜਾਂਦਾ, ਅਸੀਂ ਜਾਣਦਿਆਂ ਹੋਇਆਂ ਸਮਝਦਿਆਂ ਹੋਇਆਂ ਵੀ ਕਿਤੇ ਹੋ ਜਾਂਦਾ, ਉਹਦਾ ਮਤਲਬ ਇਹ ਨਹੀਂ ਵੀ ਤੁਸੀਂ ਤੁਹਾਡੀ ਭਾਵਨਾ ਠੀਕ ਹੋਣੀ ਚਾਹੀਦੀ ਆ। ਅਤੇ ਜਦੋਂ ਤੁਸੀਂ ਮੈਂ ਸ਼ੁੱਧ ਹਿਰਦੇ ਦੇ ਨਾਲ ਜਦੋਂ ਤੁਸੀਂ ਇਕਾਗਰ ਚਿੱਤ ਹੋ ਕੇ ਪੜ੍ਹਦੇ ਹਾਂ ਫਿਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਜਾਂ ਅਸੀਂ ਜਿਹੜਾ ਸੰਗਤੀ ਸਾਨੂੰ ਦਿੱਤਾ ਗੁਰੂ ਸਾਹਿਬ ਨੇ ਕੰਸੈਪਟ ਭਾਈ ਸੰਗਤ ਦੋਨੋਂ ਵੇਲੇ ਕਰਨੀ ਆ, ਉਹ ਸੰਗਤ ਨੇ ਤੁਹਾਡਾ ਇਹ ਜਿਹੜਾ ਸੁਧਾਈ ਕਰਨੀ ਆ ਤੁਹਾਡੀ, ਜਿਹੜੀ ਜਦੋਂ ਅਸੀਂ ਸੰਗਤੀ ਨਿਤਨੇਮ ਕਰਦੇ ਹਾਂ ਜਾਂ ਸੰਗਤੀ ਬਾਣੀ ਪੜ੍ਹਦੇ ਹਾਂ ਉੱਥੇ ਫਿਰ ਇਹ ਸੁਧਾਈਆਂ ਨਾਲ ਦੀ ਨਾਲ ਤੁਹਾਡੀਆਂ ਹੁੰਦੀਆਂ ਨੇ,
6: ਕਿਉਂਕਿ ਜਿਹੜਾ ਗੁਰੂ ਸਾਹਿਬ ਇਹ ਵੀ ਕਹਿ ਰਹੇ ਹਨ ਨਾ ਕਿ ਜਿਹੜਾ ਆਪਾਂ ਉਹ ਕਹਿੰਦੇ ਆ ਹੋਏ ਇਕੱਤਰ ਮਿਲੋ ਮੇਰੇ ਭਾਈ,
2: ਹਾਂਜੀ,
6: ਦੁਬਧਾ ਦੂਰ ਕਰੋ ਲਿਵਲਾਈ ਹਰ ਨਾਮੇ ਕੇ ਹੋਵੋ ਜੋੜੀ
2: ਗੁਰਸਿੱਖ ਬੈਸੋ ਸਫਾ ਵਿਛਾਏ,
6: ਸਫਾ ਵਿੱਚ ਉੱਥੇ ਉੱਥੇ ਮਤਲਬ ਹੀ ਇਹ ਹੀ ਆ ਕਿ ਭਾਈ ਤੁਸੀਂ ਸੁਧਾਈ ਜਿਹੜੀ ਆ
2: ਨਹੀਂ ਉੱਥੇ
6: ਕਰਨੀ ਆ, ਲਰਨ ਕਰਨਾ
2: ਉੱਥੇ, ਇਹ ਵੀ ਆ
6: ਜੀ
2: ਉੱਥੇ ਭਰਾਤਰੀ ਭਾਵ ਵੀ ਆ ਇਹਦੇ ਵਿੱਚ, ਤੁਹਾਡਾ ਜਿਹੜਾ ਧਾਰਮਿਕ ਸਮਾਜਿਕ ਅਤੇ ਪਰਿਵਾਰਕ ਇਸ ਸ਼ਬਦ ਵਿੱਚ ਗੁਰੂ ਸਾਹਿਬ ਤੁਹਾਨੂੰ ਸਾਰੇ ਕੁਛ ਨੂੰ ਇਕੱਠਾ ਕਰ ਰਹੇ ਆ, ਇਹਦੇ ਵਿੱਚ ਜਿਹੜਾ ਯੂਨੀਵਰਸਲ ਬ੍ਰਦਰਹੁੱਡ ਦਾ ਸੁਨੇਹਾ ਹੈਗਾ ਇਸ ਸ਼ਬਦ ਦੇ ਵਿੱਚ। ਪਰ ਸਾਡੀ ਬਦਕਿਸਮਤੀ ਆ ਵੀ ਅੱਜ ਸਾਨੂੰ ਤਾਂ ਜਿੱਦਾਂ ਸਾਡੇ ਧਰਮ ਨਾਲ ਉਹ ਧੜਾ ਪਿਆਰਾ ਹੋਇਆ ਪਿਆ
6: ਜੀ,
2: ਭਾਈ ਜਿਹੜਾ ਮੇਰੇ ਧੜੇ ਦਾ ਹੋਵੇ ਉਹ ਤਾਂ ਬੀਬਾ ਰਾਣਾ ਆ, ਜੇ ਦੂਜਾ ਕੋਈ ਹੈ ਉਹ ਉਹਨੂੰ ਅਸੀਂ ਉਹਨੂੰ ਜਦਾਂ, ਕਿਉਂਕਿ ਬਾਪੂ ਤਾਂ ਸਾਡਾ ਕਹਿ ਰਿਹਾ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸਾ ਬਾਹਰ ਆ ਜੀ, ਉਹਨੂੰ ਤਾਂ ਕੋਈ ਵੀ ਬਾਹਰ ਆ ਲੈਂਦੀ ਤਾਂ, ਅਤੇ ਅੱਜ ਮੇਰੇ ਵਰਗਿਆਂ ਨੂੰ ਜੇ ਕੋਈ ਮੇਰੇ ਧੜੇ ਦਾ ਨਹੀਂ ਹੈਗਾ ਤਾਂ ਉਹ ਦੂਜੇ ਧੜੇ ਵਾਲਾ ਚੰਗਾ ਭਲਾ ਗੁਰਸਿੱਖ ਵੀ ਹੋਵੇ ਗੁਰੂ ਦੀ ਗੱਲ ਸੁਣਾਉਣ ਵਾਲਾ ਵੀ ਹੋਵੇ ਉਹਨੂੰ ਦੁਸ਼ਟ ਫਲਾਨਾ ਤਿਮਕੜਾ ਅਸੀਂ ਉਹਨੂੰ ਜਿਹੜੇ ਨਵਾਜਣ ਤੋਂ ਗਰੇਜ ਨਹੀਂ
6: ਕਰ, ਅਸੀਂ ਕੁਛ ਸਮਝਣਾ ਸੁਣਨਾ ਲਰਨ ਕਰਨਾ ਚਾਹੁੰਦੇ ਹੀ ਨਹੀਂ।
2: ਦੁੱਖ ਦੀ ਗੱਲ ਤਾਂ ਇਹ ਹੀ ਆ ਵੀ ਜੇ ਤਾਂ ਸਾਡਾ ਗੁਰੂ ਦਾ ਧੜਾ ਹੋਵੇ
6: ਜੀ
2: ਜੋ ਉਹ ਤਾਂ ਹੀ ਭਰਾਤਰੀ ਭਾਵ ਵੀ ਤਾਂ ਹੀ ਆਉਣਾ ਜੇ ਅਸੀਂ ਤੁਹਾਡੇ ਤੋਂ ਉੱਪਰ ਉੱਠ ਕੇ ਗੁਰੂ ਦਾ ਸਾਡਾ ਇੱਕੋ ਤੁਹਾਡਾ ਜਿਹੜਾ ਹੋਵੇ ਗੁਰੂ ਵਾਲਾ ਹੋਵੇ ਫਿਰ ਸਾਨੂੰ ਜਿਹੜੇ ਆਪ ਹਉਮੈ ਤੋਂ ਸਾਨੂੰ ਧੜੇਬੰਦੀ ਤੋਂ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਤਾਂ ਆਪਣੇ ਲੜ ਲਾਉਣਾ ਹੈ। ਖੈਰ ਅਸੀਂ ਜ਼ਿਕਰ ਕਰਦੇ ਸੀ ਵੀ ਬਾਣੀ ਪੜ੍ਹਨ ਦੇ ਲਈ, ਹੁਣ ਦੇਖੋ ਜਦੋਂ ਜੇ ਸਾਨੂੰ ਗੁਰਬਾਣੀ ਦੀ ਸੋਰੀ ਜਿਹੜੀ ਵਿਆਕਰਨ ਹੈ ਜੇ ਉਹਦੀ ਸੋਝੀ ਹੋਵੇਗੀ ਫਿਰ ਅਸੀਂ ਅਰਥ ਭਾਵ ਸਹਿਜੇ ਸਮਝ ਸਕਦੇ ਹਾਂ।
6: ਬਿਲਕੁਲ,
2: ਜਦੋਂ ਹੁਣ ਆਪਾਂ ਜਦੋਂ ਗੁਰੂ ਸਾਹਿਬ ਦੇ ਬਾਣੀ ਦੇ ਦਰਸ਼ਨ ਕਰਦੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਹੁਣ ਹਰੇਕ ਇੱਕ ਕੋਨਸੈਪਟ ਹੈਗਾ ਸ਼ਬਦ ਹੀ ਆ, ਮੰਨ ਲਓ ਲਿਖਿਆ ਸੱਸਾ ਬੱਬਾ ਦੱਦਾ, ਉਹ ਹੁਣ ਆਪਾਂ ਉਚਾਰਨ ਸ਼ਬਦ ਕਰਦੇ ਕਰੀ, ਹੁਣ ਉਹਦੇ 'ਚ ਤਿੰਨੋਂ ਮੁਕਤੇ ਵੀ ਹੋ ਸਕਦੇ ਆ, ਸੱਸਾ ਬੱਬਾ ਦੱਦਾ ਕਿਸੇ ਨੂੰ ਕੋਈ ਲਾਗ ਮਾਤਰ ਨਹੀਂ ਹੋਏਗੀ, ਉਹ ਸ਼ਬਦ ਵੀ ਉਹਨੂੰ ਵੀ ਅਸੀਂ ਸ਼ਬਦ ਉਚਾਰਨ ਕਰਦੇ ਹਾਂ, ਅਤੇ ਸੱਸਾ ਬੱਬਾ ਦੱਦੇ ਨੂੰ ਔਂਕੜ ਦੇ ਨਾਲ ਵੀ ਹੋਏਗਾ ਉਹਨੂੰ ਵੀ ਸ਼ਬਦ ਉਚਾਰਨ ਕਰਦੇ ਹਾਂ, ਅਤੇ ਦੱਦੇ ਨੂੰ ਸਿਹਾਰੀ ਦੇ ਨਾਲ ਵੀ ਹੈ।
6: ਹਾਂਜੀ,
2: ਹੁਣ ਉੱਥੇ ਜੇ ਸਾਨੂੰ ਵਿਆਕਰਨ ਦੀ ਸੋਝੀ ਹੋਏਗੀ ਫਿਰ ਸਾਨੂੰ ਅਰਥ ਭਾਵ ਸਮਝਣ ਦੇ ਵਿੱਚ ਸੌਖ ਹੋਏਗੀ।
6: ਜੀ,
2: ਹੁਣ ਦੇਖੋ ਇਹਨਾਂ ਤਿੰਨਾਂ ਦਾ ਉਚਾਰਨ ਇੱਕੋ ਹੀ ਆ।
6: ਬਿਲਕੁਲ,
2: ਮੁਕਤੇ ਦੇ ਨਾਲ ਵੀ ਦੱਦਾ ਮੁਕਤਾ, ਤਾਂ ਵੀ ਦੱਦਾ ਔਂਕੜ ਦੇ ਨਾਲ, ਤਾਂ ਵੀ ਸਿਹਾਰੀ ਦੇ ਨਾਲ, ਤਾਂ ਵੀ
6: ਜੀ।
2: ਪਰ ਹੁਣ ਦੇਖਣ ਦੀ ਗੱਲ ਹੈ ਵੀ ਜੇ ਸਾਨੂੰ ਸੋਝੀਏ ਫਿਰ ਜਿਹੜਾ ਤਿੰਨੋਂ ਮੁਕਤਾ ਆ ਉਹਦੇ ਵਿੱਚ ਭਾਵ ਹੈਗਾ ਵੀ ਇਹ ਬਹੁ ਵਚਨ ਹੈ।
6: ਜੀ
2: ਹਾਂਜੀ, ਬਹੁਤੇ ਸ਼ਬਦਾਂ ਦੀ ਗੱਲ ਹੈ। ਜਿੱਦਾਂ ਦੱਦੇ ਨੂੰ ਔਂਕੜ ਦੇ ਨਾਲ ਹੈਗਾ ਭਾਵ ਇੱਕ ਵਚਨ ਹੈਗਾ, ਅਤੇ ਜਿਹੜੇ ਦੱਦੇ ਨੂੰ ਸਿਹਾਰੀ ਦੇ ਨਾਲ ਜਦੋਂ ਸ਼ਬਦ ਆ ਗਿਆ ਫਿਰ ਉਹਦਾ ਭਾਵ ਹੈ ਵੀ ਸ਼ਬਦ ਦੇ ਨਾਲ, ਸ਼ਬਦ ਦੇ ਰਾਹੀਂ, ਸ਼ਬਦ ਦੇ ਦੁਆਰਾ।
6: ਬਿਲਕੁਲ, ਯਾਨੀ ਕਿ ਉੱਥੇ ਪ੍ਰਪੋਜ਼ੀਸ਼ਨ ਨਾਲ ਹੈ।
2: ਹਾਂਜੀ,
6: ਕਿਉਂਕਿ ਬਾਣੀ ਪਿੰਗਲ ਹੈ, ਬਾਣੀ ਇੱਕ ਮਤਲਬ ਇੱਕ ਲੈਚ ਹੈ, ਕਵਿਤਾ ਹੈ, ਅਤੇ ਕਵਿਤਾ ਦਾ ਜਿਹੜਾ ਮੀਟਰ ਹੈ,
2: ਹਾਂਜੀ,
6: ਬਹਾਵ ਹੈ, ਉਸਨੂੰ ਸੰਤੁਲਿਤ ਰੱਖਣਾ ਹੈ, ਉਸ ਵਿੱਚ ਐਡੀਸ਼ਨਲ ਸ਼ਬਦ ਪਾ ਕੇ ਉਸਦਾ ਸੰਤੁਲਨ ਵਿਗੜ ਜਾਂਦਾ ਹੈ। ਇੱਕ ਮਤਲਬ ਸਲੋਕ ਹੋਵੇ, ਸ਼ਾਇਰ ਸ਼ੇਰ ਹੋਵੇ ਕੋਈ, ਇਸ ਕਰਕੇ ਉੱਥੇ ਉਹਨਾਂ ਨੇ ਸਿਆਰੀ ਪਾ ਕੇ ਉਸ ਦੀ ਪ੍ਰਪੋਜ਼ੀਸ਼ਨ ਉਹਦੇ ਨਾਲ ਪਾਤੀ।
2: ਹਾਂਜੀ,
6: ਸ਼ਬਦ ਨਾਲ, ਸ਼ਬਦ ਵਿੱਚ
2: ਉਹ ਕਿਰਿਆਵਾਚਕ ਹੋ ਗਿਆ ਵੀਰ ਜੀ, ਵੀ ਉੱਥੇ ਜਦੋਂ ਵਿਆਕਰਨ ਦੇ ਮੁਤਾਬਕ ਦੇਖਦੇ ਵੀ ਸ਼ਬਦ ਦੇ ਨਾਲ ਉਹ ਭਾਈ ਜਾਂ ਸ਼ਬਦ ਦੇ ਰਾਹੀਂ ਤੁਹਾਨੂੰ ਕੋਈ ਜੇ ਕੋਈ ਗੱਲਬਾਤ ਅਗਲੀ ਹੈਗੀ ਪ੍ਰਾਪਤੀ ਜਾਂ ਕੋਈ ਬਖਸ਼ਿਸ਼ ਹੈ ਉਹ ਇਸ ਤਰ੍ਹਾਂ, ਇਹ ਸਾਨੂੰ ਸੋਝੀ ਤਾਂ ਆਉਣੀ ਆ ਜੇ ਅਸੀਂ ਵਿਆਕਰਨ ਪੜ੍ਹਾਂਗੇ, ਸੁਣਾਂਗੇ
6: ਜੀ,
2: ਸਮਝਾਂਗੇ, ਫਿਰ ਤੁਹਾਨੂੰ ਜਦੋਂ ਤੁਸੀਂ ਪਾਠ ਕਰਦੇ ਜਦੋਂ ਇਹ ਸੋਝੀ ਹੋਏਗੀ ਨਾਲ
6: ਜੀ,
2: ਉਹਦੀ ਵਿਆਕਰਨ ਦੀ ਨੌਲੇਜ ਹੋਏਗੀ, ਫਿਰ ਤੁਸੀਂ ਦਸਾਂ ਮਿੰਟਾਂ ਵਿੱਚ ਜਾਪੀ ਸਾਹਿਬ ਨਹੀਂ ਕਰ ਸਕਦੇ
6: ਜੀ,
2: ਫਿਰ ਘੰਟਾ ਵੀ ਘੱਟ ਲੱਗਦਾ।
6: ਬਿਲਕੁਲ ਨਹੀਂ, ਕਈ ਵਾਰੀ ਤਾਂ ਤੁਹਾਨੂੰ ਪੰਜ ਪੌੜੀਆਂ ਹੀ ਇੱਕ ਦਿਨ 'ਚ ਹੋਣਗੀਆਂ ਜੇ ਤੁਸੀਂ ਉਸਨੂੰ ਪੂਰੀ ਤਰ੍ਹਾਂ ਉਹਦੇ 'ਚ ਖੋ ਜਾਓਗੇ।
2: ਹਾਂਜੀ, ਨਹੀਂ ਪਰ ਚਲੋ ਜੇ ਪਾਠ ਕਰਨਾ ਹੀ ਆਪਾਂ ਜਦੋਂ ਕਰਾਂਗੇ ਫਿਰ ਦਸਾਂ ਮਿੰਟਾਂ ਦੇ ਵਿੱਚ, ਮੇਰਾ ਮਤਲਬ ਪਈ ਜਾਪੀ ਸਾਹਿਬ ਕੀਤਾ ਨਹੀਂ ਜਾ ਸਕਦਾ।
6: ਬਿਲਕੁਲ,
2: ਫਿਰ ਥੋੜ੍ਹਾ ਜਿਹਾ ਸਮਾਂ ਤੁਹਾਨੂੰ ਸਮਝਣਾ ਚਾਹੀਦਾ ਤੁਹਾਨੂੰ, ਕਿਉਂਕਿ ਤੁਸੀਂ ਆਨੰਦ ਮਾਣਦੇ ਹੋ ਅਤੇ ਗੁਰੂ
6: ਆ ਕੇ ਜੀ ਆਨੰਦ ਨਾਲ ਵੀ ਪਾਠ ਤੁਸੀਂ ਕਰੋਗੇ ਨਾ।
2: ਹਾਂਜੀ,
6: ਅੱਧਾ ਘੰਟਾ ਤੁਹਾਨੂੰ ਫਿਰ ਵੀ ਲੱਗੇਗਾ ਭਾਵੇਂ ਤੁਸੀਂ ਕਿਤਨਾ ਵੀ ਫਾਸਟ ਕਰੋਗੇ
2: ਜੀ। ਸੋ ਇਹ ਜਿਹੜੀਆਂ ਜ਼ਰੂਰੀ ਆ ਗੱਲਾਂ ਗੁਰਬਾਣੀ ਨੂੰ ਸਮਝਣ ਦੇ ਲਈ, ਗੁਰਬਾਣੀ ਦੇ ਅਰਥ ਭਾਵ ਸਮਝਣ ਦੇ ਲਈ, ਅਤੇ ਜਦੋਂ ਅਸੀਂ ਪਾਠ ਕਰਦੇ ਹਾਂ ਜੇ ਜਾਂ ਨਿਤਨੇਮ ਕਰਦੇ ਹਾਂ ਉਹਦਾ ਜੇ ਆਨੰਦ ਮੰਨਣਾ ਤੁਸੀਂ ਤਾਂ ਤੁਹਾਨੂੰ ਇਹ ਤਿੰਨ ਚਾਰ ਜਿਹੜੀਆਂ ਬੇਸਿਕ ਗੱਲਾਂ ਆ ਉਹਨਾਂ ਦਾ ਜ਼ਰੂਰ ਖਿਆਲ ਰੱਖਣਾ ਪਊਗਾ, ਤਾਂ ਤੁਸੀਂ ਆਨੰਦ ਮਾਣ ਸਕਦੇ ਹਾਂ। ਜੇ ਨਹੀਂ ਤਾਂ ਫਿਰ ਤੁਸੀਂ ਸਿਰਫ ਕੁਰਲੀਆਂ ਕਰਨ ਵਾਲੀ ਗੱਲ ਹੀ ਹੈਗੀ ਆ, ਸਾਡੇ ਅੰਦਰ ਕੁਛ ਨਹੀਂ ਜਾਂਦਾ।
6: ਬਿਲਕੁਲ,
2: ਹਾਂਜੀ,
6: ਅਤੇ ਇਸੇ ਕਰਕੇ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਨਾ ਕਿ ਗ੍ਰੈਮਰ ਦੀ ਜਾਂ ਸਮਝ ਕੇ ਪੜ੍ਹਨ ਦੀ ਜਿਹੜੀ ਇੰਪੋਰਟੈਂਸ ਹੈ,
2: ਹਾਂਜੀ,
6: ਉਸ ਨੂੰ ਉਹ ਜ਼ਿਆਦਾ ਜ਼ਰੂਰੀ ਹੈ ਬਾਣੀ ਨੂੰ, ਬਾਣੀ ਦੇ ਸੰਬੰਧ ਦੇ ਵਿੱਚ। ਇੱਕ ਹੋਰ ਚੀਜ਼ 'ਤੇ ਮੈਂ ਤੁਹਾਡੀ ਅਟੈਂਸ਼ਨ ਚਾਹਾਂਗਾ ਕਿ ਆਮ ਤੌਰ 'ਤੇ ਕੀ ਹੁੰਦਾ ਹੈ ਕਿ ਅਸੀਂ ਜਦੋਂ ਪਾਠ ਕਰ ਰਹੇ ਹਾਂ ਅਤੇ ਸਾਨੂੰ ਕਈ ਥਾਵਾਂ 'ਤੇ ਲੱਗਦਾ ਹੈ ਕਿ ਬਈ ਇਸ ਚੀਜ਼ ਦੀ ਸਪਸ਼ਟਤਾ ਨਹੀਂ ਹੈ, ਜਾਂ ਕਈ ਥਾਵਾਂ 'ਤੇ ਸਾਨੂੰ ਲੱਗਦਾ ਹੈ ਕਿ ਕੰਟਰਾਡਿਕਸ਼ਨ ਹੈ ਬਾਣੀ, ਇਹ ਗੱਲ ਮਤਲਬ ਇੱਦਾਂ ਲੱਗਦਾ ਕਿ ਬਈ ਇਹ ਗੁਰਮਤਿ ਦੇ ਵਿਰੁੱਧ ਹੈ। ਟੈਕਨੀਕਲੀ ਉਹ ਗੁਰਮਤਿ ਦੇ ਵਿਰੁੱਧ ਨਹੀਂ ਹੁੰਦੀ, ਸਾਡੀ ਸਮਝ ਕਿਸੇ ਟਾਈਮ ਉਸ 'ਤੇ ਉਸ ਦੀ ਅੱਗੇ ਜਾ ਕੇ ਕੁਰਬਾਣੀ ਦੀਆਂ ਹੋਰ ਪੰਗਤੀਆਂ ਜਾ ਕੇ ਉਹਨੂੰ ਐਕਸਪਲੇਨ ਕਰ ਦਿੰਦੀਆਂ।
2: ਵੀਰ ਜੀ ਦੇਖੋ, ਤੁਸੀਂ ਬੜੀ ਪਤਾ ਦੀ ਗੱਲ ਕੀਤੀ ਆ ਬਈ, ਜਿਹੜਾ ਕਈ ਵਾਰੀ ਤਾਂ ਘੱਟ ਤੋਂ ਘੱਟ ਇੱਕ ਸ਼ਬਦ ਜਿਹੜਾ ਜਿਹੜਾ ਵੀ, ਜਾਂ ਜੇ ਅਸੀਂ ਆਪਾਂ ਜਪੁਜੀ ਸਾਹਿਬ ਦੀ ਗੱਲ ਕਰਦੇ ਹਾਂ, ਇੱਕ ਪੌੜੀ, ਕਿਉਂਕਿ ਜਪੁਜੀ ਸਾਹਿਬ ਦੇ ਤਾਂ ਜਿੰਨੀਆਂ 38 ਪੌੜੀਆਂ ਹੈਗੀਆਂ ਸਾਰੀਆਂ ਤਰਤੀਬ ਦੇ ਵਿੱਚ ਆਪਸ ਵਿੱਚ ਸਾਰਿਆਂ ਦਾ ਲਿੰਕ ਹੈ, ਉਹਦਾ ਨਿਚੋੜ ਜਾਂ ਸਾਰਾ ਸਾਰਾਂਸ਼ ਜਾ ਕੇ ਐਂਡ ਤੇ ਐਂਡ ਦੀਆਂ ਪੌੜੀਆਂ ਵਿੱਚ
6: ਗੁਰੂ ਸਾਹਿਬ ਕਿਸਮ ਦਾ ਸਮਝਣ ਵਾਸਤੇ ਸਟੈਪ ਬਾਏ ਸਟੈਪ
2: ਜੀ
6: ਸਮਝਾ ਹਾਂ ਐਕਸਪਲੇਨ ਕਰ ਰਹੀਆਂ ਨੇ।
2: ਪਰ ਜਿਹੜੀ ਗੱਲ ਤੁਸੀਂ ਕੀਤੀ ਆ, ਜਦੋਂ ਅਸੀਂ ਕੋਈ ਵੀ ਸ਼ਬਦ ਲੈਂਦੇ ਹਾਂ, ਦੇਖਦੇ ਹਾਂ, ਪੜ੍ਹਦੇ ਹਾਂ, ਜਾਂ ਸਾਡੇ ਮਨ ਦੇ ਵਿੱਚ ਉੱਦਾਂ ਦੀ ਗੱਲ ਆਉਂਦੀ ਆ ਵੀ ਇਹ ਸਾਨੂੰ ਗੁਰਬਾਣੀ ਦੇ ਸਿਧਾਂਤਾਂ ਦੇ ਹੀ ਉਲਟ ਲੱਗਦਾ,
6: ਹਾਂਜੀ,
2: ਉਹਦੇ ਵਿੱਚ ਜਾਂ ਤਾਂ ਇਹ ਹੁੰਦਾ ਵੀ ਕਿਤੇ ਮਿਥਿਹਾਸ ਦਾ ਹਵਾਲਾ ਗੁਰੂ ਸਾਹਿਬ ਨੇ ਦਿੱਤਾ ਆ
6: ਜੀ,
2: ਅਤੇ ਜਾਂ ਫਿਰ ਸਾਡੀ ਸੋਚ ਦੀ, ਸਾਡੀ ਸਮਝ ਦੀ ਘਾਟ ਹੈ, ਕਿਉਂਕਿ ਗੁਰੂ ਪਾਤਸ਼ਾਹ ਜਿੰਨੇ 10 ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ, ਜਿੰਨਿਆਂ ਦੀ ਬਾਣੀ ਜਿੰਨੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਤਰ ਕੀਤੀ ਗਈ ਗੁਰੂ ਸਾਹਿਬ ਦੇ ਰਾਹੀਂ, ਉਹ ਸਾਰੇ ਆਪਸ ਵਿੱਚ ਸਿਧਾਂਤਕ ਪੂਰਾ ਸੁਮੇਲ ਹੈ
6: ਜੀ,
2: ਕਿਤੇ 1% ਵੀ ਕਿਤੇ ਆਪਾ ਵਿਰੋਧੀ ਗੱਲ ਨਹੀਂ ਹੈਗੀ,
6: ਬਿਲਕੁਲ,
2: ਇਹ ਤਾਂ ਸਾਡਾ 100% ਵਿਸ਼ਵਾਸ ਆ
6: ਜੀ।
2: ਅਤੇ ਦੂਸਰੀ ਗੱਲ ਵੀ ਜਦੋਂ ਅਸੀਂ ਕਿਸੇ ਵੀ ਸ਼ਬਦ ਨੂੰ ਸਮਝਣਾ ਆ, ਇੱਕ ਹੋਰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਵੀ ਹਰੇਕ ਸ਼ਬਦ ਦੇ ਵਿੱਚ, ਤਕਰੀਬਨ ਹਰੇਕ ਸ਼ਬਦ ਦੇ ਵਿੱਚ ਇੱਕ ਰਹਾਉ ਦਾ ਬੰਦ ਹੁੰਦਾ
6: ਜੀ,
2: ਅਤੇ ਇਹ ਕਿੰਨੀ ਜ਼ਬਰਦਸਤ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਵੀ ਜਿਹੜਾ ਰਹਾਉ ਦਾ ਬੰਦ ਹੈ ਉਹਦੇ ਵਿੱਚ ਉਸ ਸ਼ਬਦ ਦਾ ਕੇਂਦਰੀ ਭਾਵ
6: ਹੁੰਦਾ, ਸੈਂਟਰਲ ਆਈਡੀਆ,
2: ਸੈਂਟਰਲ ਆਈਡੀਆ ਹੈਗਾ ਵੀ ਜਦੋਂ ਤੁਸੀਂ ਉਸ ਰਹਾਉ ਦੇ ਬੰਦ ਨੂੰ ਧਿਆਨ ਵਿੱਚ ਰੱਖ ਕੇ ਸ਼ਬਦ ਦੀ ਵਿਚਾਰ ਕਰੋਗੇ ਫਿਰ ਟਪਲਾ ਨਹੀਂ ਖਾਓਗੇ,
6: ਬਿਲਕੁਲ।
2: ਅਤੇ ਜੇ ਅਸੀਂ ਇੱਧਰ ਉੱਧਰ ਦੀਆਂ ਕਹਾਣੀਆਂ ਜੋੜਨੀਆਂ, ਮਿਥਿਹਾਸ ਨੂੰ ਵਿੱਚ ਰਲਗੱਡ ਕਰਨਾ, ਫਿਰ ਅਸੀਂ ਗੁਰੂ ਸਾਹਿਬ ਦੇ ਆਸ਼ੇ ਤੋਂ ਵੀ, ਗੁਰੂ ਸਾਹਿਬ ਦੀ ਸਿੱਖਿਆ ਤੋਂ ਵੀ, ਅਤੇ ਅਸੀਂ ਭਟਕ ਸਕਦੇ ਹਾਂ।
6: ਇਸ ਦੀ ਮਿਸਾਲ ਵੀ ਇਸ ਤਰ੍ਹਾਂ ਹੀ ਆ ਨਾ ਕਿ ਜੇ ਹੁਣ ਤੁਸੀਂ ਹੁਣ ਜਪੁਜੀ ਸਾਹਿਬ ਦੀ 28ਵੀਂ ਪੌੜੀ ਦੀ ਮਿਸਾਲ ਦਿੱਤੀ ਸੀ,
2: ਹਾਂਜੀ,
6: ਨਹੀਂ 30ਵੀਂ ਪੌੜੀ ਆ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਹ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜੇ ਹੁਣ ਆਪਾਂ ਇੱਥੇ ਤੱਕ ਹੀ ਇਸ ਨੂੰ ਸਮਝਣਾ ਹੈ,
2: ਹਾਂਜੀ,
6: ਤੇ ਇੱਥੋਂ ਤੇ ਅਸੀਂ ਕੁਦਰਤੀ ਗੱਲ ਹੈ ਕਿ ਟਪਲਾ ਖਾਣਾ ਹੀ ਆ,
2: ਹਾਂਜੀ,
6: ਸ਼ਾਇਦ ਗੁਰੂ ਨਾਨਕ ਪਾਤਸ਼ਾਹ ਇਸ ਨੂੰ ਇਹ ਕਰ ਰਿਹਾ, ਪਰ ਅੱਗੇ ਉਸ ਨੂੰ ਜਾ ਕੇ ਜਦੋਂ ਕਹਿੰਦੇ ਆ, ਉਹ ਕਹਿੰਦੇ ਆ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵ ਹੈ,
2: ਜਿਵ ਤਿਸ ਭਾਵ ਹੈ ਤਿਵੇਂ
6: ਚਲਾਵੈ,
2: ਜਿਵ ਹੋਵੇ ਫਰਮਾਨ।
6: ਫਿਰ ਉਸ ਤੋਂ ਅੱਗੇ ਹੋਰ ਸਪਸ਼ਟ ਕਰਦੇ ਆ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ,
2: ਬਹੁਤਾ ਹੈ ਵਿਡਾ। ਦੇਖੋ ਜਿਹੜੀ ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਨਾ, ਜਿਹੜੇ ਲੋਕ ਚਾਲਬਾਜ਼ ਆ
6: ਜੀ,
2: ਜਿਹੜੇ ਲੋਕ ਦੂਸਰੇ ਜਿਹੜੇ ਤੁਹਾਨੂੰ ਨਿਗਲਣ ਦੇ ਲਈ ਮਤਲਬ ਉਹ ਫਨ ਖਿਲਾਰੀ ਬੈਠੇ ਆ,
6: ਹਾਂਜੀ,
2: ਆਈ ਐਮ ਸੋਰੀ ਵੀ ਮੈਂ ਉਹ ਲਫ਼ਜ਼ ਵਰਤਣਾ,
6: ਬਿਲਕੁਲ,
2: ਪਰ ਉਹਨਾਂ ਨੇ ਜਿਹੜਾ ਤੁਹਾਨੂੰ ਆਮ ਭੋਲੀ ਭਾਲੀ ਸੰਗਤ ਨੂੰ ਗੁੰਮਰਾਹ ਕੀਤਾ ਹੋਇਆ
6: ਜੀ,
2: ਉਹ ਇਸੇ ਤਰ੍ਹਾਂ ਹੀ ਕੀਤਾ ਹੋਇਆ ਆ ਵੀ ਉਹਨਾਂ ਨੇ ਇੱਕ ਇੱਕ ਪੰਕਤੀ ਜਾਂ ਦੋ ਦੋ ਪੰਕਤੀਆਂ ਚੁੱਕ ਕੇ ਉਹਦੇ ਅਰਥ ਕੱਢ ਕੱਢ ਕੇ ਅਤੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਆ।
6: ਇੱਕ ਹੋਰ ਮਿਸਾਲ ਮੈਂ ਨਿਤਨੇਮ 'ਚੋਂ ਹੀ ਦਿਆਂਗਾ,
2: ਹਾਂਜੀ,
6: ਆਮ ਤੌਰ 'ਤੇ ਸਾਨੂੰ ਕਹਿ ਛੱਡਦੇ ਆ ਜੀ, ਉਹ ਦੇਖੋ ਜੀ ਗੁਰੂ ਸਾਹਿਬ ਕਹਿੰਦਾ ਵੇਦਾਂ ਮੈਂ ਨਾਮ ਉੱਤਮ ਸੇ ਸੁਣੇ ਨਾ ਹੀ ਫੇਰੇ ਜਿਉਂ ਬਿਤਾਲਿਆ,
2: ਹਾਂਜੀ,
6: ਹੁਣ ਉੱਥੇ ਜੇ ਅਸੀਂ ਗੌਰ ਨਾਲ ਪੜ੍ਹੀਏ,
2: ਹਾਂਜੀ,
6: ਨਾਮ ਕੀ ਆ,
2: ਹਾਂਜੀ,
6: ਵੇਦਾਂ ਮੈਂ,
2: ਹਾਂਜੀ,
6: ਇੱਥੇ ਹੀ ਸਟਾਪ ਹੈ ਨਾਮ ਉੱਤਮ, ਕਿਉਂਕਿ ਵੇਦਾਂ 'ਚ ਕਿਹੜਾ ਨਾਮ ਹੈ ਜੇ ਤੁਸੀਂ ਜਾ ਕੇ ਦੇਖੋਗੇ,
2: ਹਾਂਜੀ,
6: ਹੁਣ ਜਿਹਨਾਂ ਨੇ ਨਹੀਂ ਪੜ੍ਹਿਆ ਉਹਨਾਂ ਦੇ ਵਾਸਤੇ ਲੱਗਦਾ ਹੋਣਾ, ਉਹ ਤਾਂ ਸਾਰਾ ਉਹ ਤਾਂ ਕਿਰਿਆ ਕਰਮ ਹੈ ਕਿ ਬਈ ਤੁਸੀਂ ਕਿਸੇ ਨੂੰ ਇਵਨ ਇਸਤਰੀ ਪ੍ਰਾਪਤ ਕਿਵੇਂ ਕਰਨੀ ਉਹਦਾ ਮੰਤਰ ਹੈ, ਉੱਥੇ ਹੋਰ ਕੁਛ ਨਹੀਂ ਆ,
2: ਹਾਂਜੀ ਹਾਂਜੀ।
6: ਅੱਛਾ ਉੱਥੇ ਉਹ ਗੁਰੂ ਸਾਹਿਬ ਇਹ ਨਹੀਂ ਕਹਿ ਸਕਦੇ ਕਿ ਵੇਦਾਂ ਮੇਂ ਨਾ, ਕਿਉਂਕਿ ਕਈ ਥਾਵਾਂ 'ਤੇ ਗੁਰੂ ਸਾਹਿਬ ਨੇ ਉਹਨੂੰ ਕੰਟਰਾਡਿਕਟ ਵੀ ਕੀਤਾ ਹੋਇਆ, ਜਿਸ ਤਰ੍ਹਾਂ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ,
2: ਹਾਂਜੀ ਹਾਂਜੀ ਹਾਂਜੀ,
6: ਦੇ ਦੇ ਮੰਗੇ ਲੈ ਲੈ, ਦੇ ਦੇ ਲੈਂਦੇ ਲੈ ਲੈਂਦੇ ਨਰਕ ਸੁਰਗ ਅਵਤਾਰ। ਹੁਣ ਇਹੀ ਜਿਹੜਾ ਇੱਥੇ ਆ ਵੇਦਾਂ ਮੇਂ, ਇਹ ਪਹਿਲਾ ਜਿਹੜਾ ਪ੍ਰਸੰਗ ਚੱਲ ਰਿਹਾ ਉਹਦੇ ਨਾਲ ਹੈ, ਨਾਮ ਉੱਤਮ ਸੁਣੇ,
2: ਹਾਂਜੀ,
6: ਯਾਨੀ ਕਿ ਉਹ ਵੇਦਾਂ 'ਚ ਹੀ ਲੱਗੇ ਹੋਇਆ ਨਾਮ ਨੂੰ ਸੁਣੇ ਹੀ ਨਹੀਂ ਰਹੇ,
2: ਹਾਂਜੀ ਹਾਂਜੀ,
6: ਹੁਣ ਅਸੀਂ ਉਸ ਨੂੰ ਗੁਰਮਤ ਦੇ ਸਿਧਾਂਤ ਅਨੁਸਾਰ ਹੀ ਜਿਹੜਾ ਅੰਡਰਸਟੈਂਡ ਕਰਾਂਗੇ ਨਾ।
2: ਨਹੀਂ ਪਰ ਸਾਡੀ ਬਦਕਿਸਮਤੀ ਇਹ ਹੀ ਆ ਵੀ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਵੀ ਗੁਰੂ ਪਾਤਸ਼ਾਹ ਦੀ ਇਸ ਜਿਹੜੀ ਅਨਮੋਲ ਸਿੱਖਿਆ ਆ ਉਹਨੂੰ ਆਪੋਂ ਵੀ ਨਹੀਂ ਸਮਝ ਸਕੇ
6: ਜੀ।
2: ਅਸੀਂ ਆਪਸ 'ਚ ਦੋ ਭਰਾ ਇਕੱਠੇ ਬੈਠ ਕੇ ਉਹ ਇੱਕ ਮਤ ਨਹੀਂ ਹੈਗੇ। ਜਿਹੜਾ ਇਹ ਗੁਰੂ ਸਾਹਿਬ ਦਾ ਸੰਸਾਰ ਲੈਵਲ 'ਤੇ ਜਿਹੜਾ ਅੰਤਰਰਾਸ਼ਟਰੀ ਭਾਈਚਾਰਕ ਸਾਂਝ ਦਾ ਇਹ ਸੁਨੇਹਾ ਆ ਗੁਰੂ ਪਾਤਸ਼ਾਹ ਦਾ ਜਿਹੜਾ, ਜੇ ਅਸੀਂ ਕਿਤੇ ਅੱਜ ਵੀ ਕਿਤੇ ਇਹ ਸਾਡੇ ਖੋਪੜੀਆਂ ਸਹੀ ਪਾਸੇ ਨੂੰ ਤੁਰ ਪੈਣ, ਅਸੀਂ ਲੋਕਾਈ ਨੂੰ ਦੱਸਣਾ ਸ਼ੁਰੂ ਕਰੀਏ ਤਾਂ ਲੋਕ ਅੱਜ ਵੀ ਜਿਹੜੀ ਅੰਦਰਲੇ ਸ਼ਾਂਤੀ ਦੇ ਲਈ, ਅੰਦਰਲੇ ਸੰਤੁਸ਼ਟੀ ਦੇ ਲਈ
6: ਜੀ
2: ਅੱਜ ਵੀ ਤਤਪਰ ਹੈਗੇ। ਲੋਕ ਤਾਂ ਲੱਭਦੇ ਆ ਲੋਕ, ਪਰ ਸਾਡੀ ਬਦਕਿਸਮਤ ਹੈ ਵੀ ਅਸੀਂ ਲੋਕਾਂ ਨੂੰ ਤਾਂ ਕੀ ਦੱਸਣਾ ਸੀ, ਅਸੀਂ ਆਪ ਹੀ ਨਹੀਂ ਸਮਝ ਸਕੇ
6: ਜੀ। ਸੋ ਇਸੇ ਕਰਕੇ ਜਿਹੜੀ ਬਾਣੀ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਇਸ ਪਰ ਜਿਹੜਾ ਵਿਚਾਰ ਚਰਚਾ ਹੀ ਸਾਡੀ ਇਹ ਆ
2: ਹਾਂਜੀ
6: ਕਿ ਬਾਣੀ ਜਿਹੜੀ ਆ, ਬਾਣੀ ਨੂੰ ਕਿਉਂਕਿ ਇੱਕ ਇਹੋ ਜਿਹਾ ਰੂਹਾਨੀ ਖਜ਼ਾਨਾ ਜਿਸਦਾ ਹਵਾਲਾ ਗੁਰੂ ਸਾਹਿਬਾਨ ਖੁਦ ਵੀ ਦੇ ਰਹੇ ਨੇ, ਪਿਓ ਦਾਦੇ ਕਾ
2: ਖੋਲ
6: ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਮੈਦਾਨ। ਹੁਣ ਉਹ ਖਜ਼ਾਨਾ ਜਿਹੜਾ ਹੈ ਕੋਈ ਉੱਪਰਲੇ ਤਹਿਕ ਫਿਲੋਸਫੀ ਨਹੀਂ ਆ, ਇੱਕ ਬੜੀ ਗੂਹ, ਕਿਉਂਕਿ ਕਬੀਰ ਸਾਹਿਬ ਵੀ ਕਹਿੰਦੇ ਨਾ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਹੁਣ ਇਸ ਬ੍ਰਹਮ ਵਿਚਾਰ ਨੂੰ, ਇਸ ਫਿਲੋਸਫੀ ਨੂੰ ਸਮਝਣ ਦੇ ਵਾਸਤੇ ਸਾਨੂੰ ਇੱਕ ਤਾਂ ਗੁਰਮਤ ਦੀ ਸੋਝ ਵੀ ਚਾਹੀਦੀ ਆ, ਜਿਹੜਾ ਤੁਸੀਂ ਜਿਸ ਪਹਿਲਾਂ ਦੱਸਿਆ ਕਿ ਮੰਗਲਾਚਰਨ ਜਾਂ ਮੂਲ ਮੰਤਰ, ਸਾਨੂੰ ਇਹ ਮੰਨ ਕੇ ਤੁਰਨਾ ਹੈ ਕਿ ਬਾਣੀ ਜਿਹੜੀ ਆ ਉਹ ਇਸ ਦਾਇਰੇ ਤੋਂ ਬਾਹਰ ਦੀ ਗੱਲ ਨਹੀਂ ਕਰੇਗੀ।
2: ਹਾਂਜੀ,
6: ਜੇ ਸਾਨੂੰ ਕਿਤੇ ਮੈਂ ਕੰਟਰਾਡਿਕਸ਼ਨ ਦੀ ਗੱਲ ਕੀਤੀ ਸੀ ਨਾ,
2: ਹਾਂਜੀ ਹਾਂਜੀ
6: ਕਿ ਉਹ ਇਸ ਦਾਇਰੇ ਤੋਂ ਬਾਹਰ ਦੀ ਗੱਲ ਨਹੀਂ ਕਰੇਗੀ, ਉਸਨੇ ਇਸ ਦਾਇਰੇ 'ਚ ਹੀ ਰਹਿਣਾ। ਜੇ ਸਾਨੂੰ ਕਿਤੇ ਲੱਗ ਰਿਹਾ ਟਪਲਾ ਅੱਗੇ ਕਲੀਅਰ ਹੋ ਜਾਣਾ,
2: ਨਹੀਂ ਫਿਰ ਤੁਸੀਂ ਵਾਪਸ ਪਹਿਲੇ ਅੰਕ 'ਤੇ ਆ ਜਾਓ ਨਾ, ਪਹਿਲਾਂ ਉਹਨੂੰ ਦੁਬਾਰਾ ਫਿਰ ਰਿਪੀਟ ਕਰ ਲਓ ਅਤੇ ਤੁਹਾਡਾ ਮੀਟਰ ਆਪਣੇ ਆਪ ਵਾਪਸ ਘੁੰਮ ਜਾਂਦਾ।
6: ਹਾਂਜੀ, ਇੱਕ ਹੋਰ ਚੀਜ਼ ਵੀ ਹੈਗੀ ਨਾ,
2: ਹਾਂਜੀ
6: ਕਿ ਹਰ ਥਾਂ ਜਿੱਥੇ ਨਵਾਂ ਸਬਜੈਕਟ ਆਇਆ,
2: ਹਾਂਜੀ
6: ਭਾਵੇਂ ਸੰਖੇਪ ਰੂਪ ਦੇ ਵਿੱਚ ਹੀ ਮੰਗਲਾਚਰਨ ਆਇਆ,
2: ਬਿਲਕੁਲ
6: ਇੱਕ ਓਂਕਾਰ ਸਤਿਗੁਰ ਪ੍ਰਸਾਦ,
2: ਹਾਂਜੀ ਹਾਂਜੀ
6: ਇੱਕ ਓਂਕਾਰ ਸਤਨਾਮ ਕਰਤਾ ਪੁਰਖ,
2: ਹਾਂਜੀ
6: ਗੁਰਪ੍ਰਸਾਦ,
2: ਹਾਂਜੀ
6: ਮਤਲਬ ਸੰਖੇਪ ਰੂਪਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਵਾਰ 500 ਤੋਂ ਉੱਪਰ ਟਾਈਮ ਜਿਹੜਾ ਮੂਲ ਮੰਤਰ ਆਇਆ, ਉਸ ਦਾ ਮਤਲਬ ਇਹ ਆ ਕਿ ਹਰ ਨਵਾਂ ਵਿਚਾਰ ਜਿਹੜਾ ਸ਼ੁਰੂ ਹੋ ਰਿਹਾ ਉਸ ਦਾ ਇੱਕ ਦਾਇਰਾ ਜਿਹੜਾ ਹੈ, ਉਸ 'ਤੇ ਪੈਰਾਮੀਟਰਸ ਪਹਿਲਾਂ ਸੈੱਟ ਹੋ ਗਏ, ਇਸ ਤੋਂ ਬਾਹਰ ਨਹੀਂ,
2: ਉਹ ਇਹਦੇ 'ਤੇ ਲਾਗੂ ਹੁੰਦਾ ਭਾਈ। ਫਿਰ ਦੇਖੋ ਜਿਸ ਤਰ੍ਹਾਂ ਜੇ ਅਸੀਂ ਵਿਆਕਰਨਕ ਅਰਥ ਕਰਦੇ ਹਾਂ
6: ਜੀ
2: ਬਾਣੀ ਦੇ, ਫਿਰ ਇੱਕ ਸਿਧਾਂਤ ਦੇ ਤਹਿਤ ਜਦੋਂ ਅਸੀਂ ਅਰਥ ਕਰਾਂਗੇ, ਉਹ ਭਾਵੇਂ ਕੋਈ ਭਾਰਤ ਵਿੱਚ ਬੈਠਾ ਕਿਸੇ ਮੇਰੇ ਪੇਂਡੂ ਬੈਠਾ ਕੋਈ ਉੱਥੇ ਸਮਝ ਰਿਹਾ ਹੋਵੇ, ਭਾਵੇਂ ਕੋਈ ਅਮਰੀਕਾ ਕੈਨੇਡਾ ਵਿੱਚ ਬੈਠਾ, ਕੋਈ ਆਸਟ੍ਰੇਲੀਆ 'ਚ ਬੈਠਾ, ਉਹ ਫਿਰ ਇੱਕ ਮੈਸੇਜ ਆਏਗਾ
6: ਜੀ,
2: ਫਿਰ ਇੱਕ ਸੁਨੇਹਾ ਜਿਹੜਾ ਇੱਕ ਜਿਹੜੀ ਸਾਡੀ ਸਾਨੂੰ ਨਾ ਜਿੱਦਾਂ ਗੁਰੂ ਸਾਹਿਬ ਨੇ ਤਾਂ ਦੇਖੋ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਹੋਈਆਂ ਵੀ ਤੁਹਾਨੂੰ ਅਨੰਦਪੁਰ ਦੇ ਵਾਸੀ ਇਸ ਕਰਕੇ ਬਣਾਇਆ ਸੀ ਵੀ ਤੁਹਾਡਾ ਆਪਸੀ ਭਰਾਤਰੀ ਭਾਵ ਹੋਵੇ
6: ਜੀ,
2: ਤੁਹਾਨੂੰ ਸਾਰੇ ਭੈਣ ਭਰਾ ਲੱਗੋ ਤੁਸੀਂ ਆਪਸ 'ਚ ਇੱਕ ਦੂਸਰੇ ਨੂੰ, ਅਤੇ ਉਹ ਤਾਂ ਹੀ ਹੋਣਾ ਜੇ ਅਸੀਂ ਗੁਰਬਾਣੀ ਰੂਪੀ ਜਿਹੜੇ ਸਾਡੇ ਹੁਕਮ ਹੈ ਗੁਰੂ ਪਾਤਸ਼ਾਹ ਦੇ ਜੇ ਉਹਨਾਂ ਨੂੰ ਸਮਝ ਲਈਏ
6: ਜੀ।
2: ਜਦੋਂ ਉਹਨਾਂ ਨੂੰ ਸਮਝਾਂਗੇ ਫਿਰ ਸਾਨੂੰ ਸਮਝ ਆਏਗੀ, ਫਿਰ ਸਾਰਿਆਂ ਦੀ ਜਿਹੜੀ ਮਤ ਵੀ ਆ ਉਹ ਵੀ ਇੱਕ ਹੋਏਗੀ, ਸਾਨੂੰ ਫਿਰ ਇੱਕ ਦੂਸਰੇ ਵਿੱਚੋਂ ਆਪਣਾ ਵਿਰੋਧੀ ਨਜ਼ਰ ਆਉਣ ਦੀ ਬਜਾਏ ਉਹ ਅਨੰਦਪੁਰ ਦਾ ਵਾਸੀ ਨਜ਼ਰ ਆਏਗਾ, ਫਿਰ ਲੱਗੇਗਾ ਵੀ ਇਹ ਮੇਰੀ ਭੈਣ ਆ, ਇਹ ਮੇਰਾ ਭਰਾ ਆ, ਜੇ ਨਹੀਂ ਤਾਂ ਉਹ ਸਾਨੂੰ ਦੂਜੇ ਧੜੇ ਦਾ ਹੀ ਲੱਗਦਾ ਵੀ ਇਹ ਕਿਤੇ ਮੈਨੂੰ ਠਿੱਬੀ ਨਾ ਲਾ ਜਾਵੇ, ਮੇਰੇ ਤੋਂ ਜ਼ਿਆਦਾ ਨੰਬਰ ਨਾ ਬਣਾ ਜਾਵੇ। ਅਤੇ ਜਦੋਂ ਤੁਹਾਨੂੰ ਜਿਹੜਾ ਗੁਰੂ ਸਾਹਿਬ ਦਾ ਕੋਨਸੈਪਟ ਆ ਫਿਰ ਜਦੋਂ ਉਹ ਅੰਦਰ ਵਸ ਗਿਆ ਫਿਰ ਲੱਗਦਾ ਨਹੀਂ ਵੀਰ ਜੀ ਭਾਈ ਤੁਸੀਂ ਫਿਰ ਤੂੰ ਹੁੰਦੀ ਆ ਨਹੀਂ ਤਾਂ ਮੈਂ ਹੁੰਦੀ ਆ
6: ਜੀ।
2: ਹਾਂਜੀ,
6: ਔਰ ਗੁਰਬਾਣੀ ਜਿਹੜੀ ਆ ਨਾ ਸਾਨੂੰ ਇੱਕ ਹੋਰ ਮਤਲਬ ਜਿਹੜਾ ਮੈਂ ਕੰਸੈਪਚੁਅਲ ਕੁਐਸਚਨ ਜਿਹੜਾ ਗੁਰਬਾਣੀ ਦਾ,
2: ਹਾਂਜੀ
6: ਅਸਲ 'ਚ ਕੀ ਪ੍ਰੋਬਲਮ ਆ ਕਿ ਜਿਹੜੀ ਉਹੀ ਗੱਲ ਆ ਮੈਂ ਅਸੀਂ ਗੁਰਬਾਣੀ ਦੇ ਵਿੱਚ ਗੁਰਬਾਣੀ ਨੇ ਸਾਨੂੰ ਰੱਬ ਦੀ ਖੋਜ ਕਰਨ, ਮਨ ਦੀ ਖੋਜ ਕਰਨ ਹਰ ਥਾਂ 'ਤੇ ਬਾਣੀ 'ਚ ਤੁਸੀਂ ਦੇਖੋ ਭਾਵ ਆਪਾ ਸਮਝਣਾ ਹੈ।
2: ਹਾਂਜੀ,
6: ਅਸੀਂ ਆਪਣੇ ਆਪ ਨੂੰ ਸਮਝਦੇ ਨਹੀਂ, ਅਸੀਂ ਦੂਜਿਆਂ ਨੂੰ ਸਮਝਾਉਣ ਤੁਰ ਜਾਂਦੇ ਹਾਂ। ਔਰ ਗੁਰਬਾਣੀ ਸਾਨੂੰ ਵਾਰ ਵਾਰ ਕਹਿ ਰਹੀ ਹੈ ਦੂਜਿਆਂ ਨੂੰ ਨਹੀਂ ਆਤਮ ਜਿਣੈ ਸਗਲ ਵਸ ਤਾਂ ਕੀ ਮਨ ਜੀਤੇ ਜਗ ਜੀ ਤੇ ਆਪਣੇ ਕੋਲ ਜਿਹੜੇ 5 ਮਿੰਟ ਨੇ ਇਹਨਾਂ ਵੀ ਤੁਸੀਂ ਇਸ ਕੰਸੈਪਟ ਨੂੰ ਵੀ ਜਿਹੜਾ ਕਲੀਅਰ ਕਰੋ
2: ਦੇਖੋ ਜਿਹੜਾ ਨਾ ਵੈਸੇ ਮੇਰਾ ਖਿਆਲ ਆਪਾਂ ਇਹਨੂੰ ਕਿਤੇ ਕੰਟੀਨਿਊ ਰੱਖਾਂਗੇ ਦੁਬਾਰਾ ਵੀ
6: ਇਸ ਬਰੀਫਲੀ ਜਿਹੜਾ ਆਪਾਂ
2: ਪਰ ਇਹਦੇ ਲਈ ਹਾਂ ਦੇਖੋ ਜਦੋਂ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕਿਉਂਕਿ ਜਿਹੜੇ ਗੁਰੂ ਸਾਹਿਬ ਨੇ ਤਾਂ ਆਪਣੇ ਆਪ 'ਤੇ ਲਾਗੂ ਕਰਕੇ ਹਰ ਸਿਧਾਂਤ ਨੂੰ ਦੱਸਿਆ
6: ਜੀ
2: ਗੁਰੂ ਸਾਹਿਬ ਕਹਿੰਦੇ ਜਿਹੜੇ ਮਨ ਨੂੰ ਜ਼ਿਆਦਾਤਰ ਸੰਬੋਧਨ ਕੀਤਾ ਗੁਰੂ ਸਾਹਿਬ ਜੀ ਜਿੱਦਾਂ ਕਹਿੰਦੇ ਮਨ ਤੂੰ ਜੋਤ ਸਰੂਪ ਹੈ
6: ਆਪਣਾ ਮੂਲ
2: ਆਪਣਾ ਮੂਲ ਪਛਾਣ
6: ਜੀ
2: ਵੀ ਉਹਦਾ ਹੀ ਰੂਪ ਆ ਤੂੰ ਕਿਹਦੀ ਤੂੰ ਜੋਤ ਕਿਹੜਾ ਸਰੂਪ ਆ ਉਹਦਾ ਰੱਬੀ ਜੋਤ ਦਾ ਭਾਈ ਤੂੰ ਉਹਦਾ ਸਰੂਪ ਹੈਗਾ ਤੂੰ ਉਹਦਾ ਅੰਸ਼ ਹੈ ਅਤੇ ਤੂੰ ਆਪਣੇ ਮੂਲ ਨੂੰ ਪਛਾਣ ਭਾਵ ਜਿਹਦੇ ਨਾਲ ਜਿਹਦੇ ਨਾਲੋਂ ਤੂੰ ਟੁੱਟ ਕੇ ਆਇਆ ਜਿਹਦਾ ਜਿਹਦੇ ਵਿੱਚ ਤੂੰ ਵਾਪਸ ਸਮਾਉਣਾ ਜਾ ਕੇ ਉਹਨੂੰ ਪਛਾਣਨ ਦੀ ਕੋਸ਼ਿਸ਼
6: ਕਰ
2: ਹਾਂਜੀ
6: ਕਿਵ ਸਚਿਆਰਾ ਹੈ ਨਾ ਸੱਚ ਤੇ ਸਚਿਆਰਾ
2: ਹਾਂਜੀ
6: ਕਿਵ ਸਚਿਆਰਾ ਹੋਈ
2: ਕਿਵ ਸਚਿਆਰਾ ਹੋਈ ਹਾਂਜੀ ਭਾਈ
6: ਤੂੰ ਬਣਨਾ ਹੀ ਸਚਿਆਰਾ ਉਹ ਕਿਵੇਂ ਬਣਨਾ ਤੂੰ ਉਹੀ ਤੇ ਗੁਰੂ ਸਾਹਿਬ ਕਹਿ ਰਿਹਾ
2: ਹਾਂਜੀ ਅਤੇ ਗੁਰੂ ਸਾਹਿਬ ਵਾਰ ਵਾਰ ਸਾਨੂੰ ਮਨ ਨੂੰ ਸੰਬੋਧਨ ਕਰਕੇ ਕਰਦੇ ਆ ਵੀ ਜਿੱਦਾਂ ਆਪਾਂ ਕਿਹਾ ਵੀ ਮਨ ਤੂੰ ਜੋਤ ਸਰੂਪ ਹੈ ਮਨ ਮੇਰੇ ਗੁਰ ਕੈ ਪਾਣੇ ਚੱਲ ਕਿਉਂਕਿ ਜਿਹੜਾ ਸਾਡਾ ਮਨ ਆ ਉਹ ਹੀ ਸਾਡੇ ਜਿਹੜਾ ਸਰੀਰ ਨੂੰ ਅਤੇ ਸਾਡੀ ਸੋਚ ਨੂੰ ਉਹ ਹੀ ਚਲਾਉਂਦਾ
6: ਜੀ
2: ਇਸ ਕਰਕੇ ਗੁਰੂ ਸਾਹਿਬ ਸਾਨੂੰ ਵਾਰ ਵਾਰ ਹਰੇਕ ਸ਼ਬਦ ਬਹੁਤੇ ਸ਼ਬਦਾਂ ਦੇ ਵਿੱਚ ਮਨ ਨੂੰ ਕੰਟਰੋਲ ਕਰਨ ਦੇ ਲਈ ਮਨ ਦੀਆਂ ਜਿਹੜੀਆਂ ਲਗਾਮਾਂ ਖਿੱਚਣ ਦੇ ਲਈ ਗੁਰੂ ਸਾਹਿਬ ਸਾਨੂੰ ਵਾਰ ਵਾਰ ਪ੍ਰੇਰਨਾ ਕਰਦੇ ਆ ਅਤੇ ਸਾਨੂੰ ਸਿੱਖਿਆ ਦਿੰਦੇ ਆ ਗੁਰਬਾਣੀ ਦੇ ਰਾਹੀਂ ਹਾਂਜੀ ਅਤੇ ਜਿਹੜੀ ਸਾਡੀ ਹੈਗੀ ਆ ਤੁਸੀਂ ਗੱਲ ਕੀਤੀ ਵੀ ਜਿਹੜੀ ਮਨ ਦੀ
6: ਜੀ
2: ਹੈ ਨਾ ਭਾਈ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਸਾਡਾ ਮਨ ਹੈਗਾ ਇਹ ਉਹਦੀ ਜੋਤ ਹੀ ਆ ਅਕਾਲ ਪੁਰਖ ਦੇ ਨਾਲੋਂ ਤੁਸੀਂ ਭਾਵ ਜਿਹੜਾ ਪੰਜ ਤੱਤਾਂ ਦਾ ਜਿੱਦਾਂ ਬਣਿਆ ਸਾਡਾ ਸਰੀਰ ਹੈ ਅਤੇ ਪਰ ਜਿਹੜੀ ਜੋਤ ਆ ਉਹ ਉਹਦੀ ਆ
6: ਜੀ
2: ਜਿੰਨਾ ਚਿਰ ਉਹਦੀ ਜੋਤ ਤੁਹਾਡੇ ਸਰੀਰ ਦੇ ਵਿੱਚ ਆ
6: ਜੀ
2: ਉਹਨਾਂ ਚਿਰ ਰਹੀ ਮੈਂ ਮਨਜੀਤ ਸਿੰਘ ਹਾਂ
6: ਜੀ
2: ਅਤੇ ਜਦੋਂ ਉਹਦੀ ਜੋਤ ਨਿਕਲ ਗਈ ਸਰੀਰ ਤਾਂ ਸਾਰਾ ਕੁਛ ਉਹ ਪਿਆ ਆਮ ਕਹਿੰਦੇ ਨਾ ਵੀ ਹਵਾ ਦਾ ਕਰਕੇ ਬੋਲਦਾ ਤੂੰ ਭਾਈ ਜਿਹੜੀ ਹਵਾ ਆ ਉਹ ਵੀ ਫਿਰ ਤੇਰੇ ਕੋਲ ਇੱਥੇ ਹੈਗੀ ਆ ਤੂੰ ਜਿੰਨੀ ਮਰਜ਼ੀ ਪਾ ਕੇ ਦੇਖ ਲਾ ਇਹਦੇ ਕੰਮ ਨਹੀਂ ਕਰਨਾ
6: ਜੀ
2: ਜਦੋਂ ਉਹਦੀ ਜੋਤ ਨਿਕਲ ਗਈ ਫਿਰ ਤਾਂ ਮਨਜੀਤ ਸਿੰਘ ਹੁਣ ਬੈਠਾ ਆ ਫਿਰ ਲੰਮਾ ਪਿਆ ਹੋਏਗਾ ਅਤੇ ਫਿਰ ਮਨਜੀਤ ਸਿੰਘ ਨਹੀਂ ਕਹਿੰਦੇ ਪਿਆ ਕਹਿੰਦੇ ਡੈੱਡ ਬੋਡੀ ਪਈ ਆ
6: ਜੀ
2: ਫਿਰ ਕਹਿੰਦੇ ਲਾਸ਼ ਪਈ ਹੈ ਵੀ ਇਹਦਾ ਲਾਸ਼ ਆ ਇਹ ਡੈੱਡ ਬੋਡੀ ਆ ਫਿਰ ਤੁਹਾਡੀ ਪਛਾਣ ਵੀ ਜਿਹੜਾ ਤੁਹਾਡਾ ਨਾਮ ਵੀ ਉਹ ਵੀ ਜਾਂਦਾ ਰਹਿੰਦਾ ਇਹ ਉਹਦੇ ਜਿਹੜੀ ਉਹਦੀ ਬਖਸ਼ਿਸ਼ ਉਹਦੀ ਜੋਤ ਆ ਜਿਹੜੀ ਜਿਹੜਾ ਉਹਦੇ ਪ੍ਰਾਣ ਜਿਹੜੇ ਉਹਨੇ ਦਿੱਤੇ ਆ ਇਹ ਉਹਨਾਂ ਦੀ ਬਖਸ਼ਿਸ਼ ਉਹਦੇ ਸਦਕਾ ਹੀ ਹੈਗਾ ਜਿਹੜਾ ਤੁਹਾਡਾ ਨਾਮ ਆ ਅਤੇ ਅਸੀਂ ਤੁਰੇ ਫਿਰਦੇ ਹਾਂ
6: ਜੀ
2: ਹਾਂਜੀ
6: ਬਿਲਕੁਲ
2: ਜਿੱਦਾਂ ਜੇ ਹੁਣ ਸਮਾਂ ਹੋ ਚੱਲਿਆ ਨਹੀਂ ਤਾਂ ਜਿੱਦਾਂ ਆਪਾਂ ਰੋਜ਼ ਅਨੰਦ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ ਵੀ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਉਹ ਜਿੰਨਾ ਚਿਰ ਜੀਓ ਨਹੀਂ ਅੰਦਰ ਰੱਖਦਾ ਉਨਾ ਚਿਰ ਪਵਨ ਰੂਪੀ ਵਾਜਾ ਨਹੀਂ ਵੱਜਦਾ
6: ਬਿਲਕੁਲ
2: ਕਹਿੰਦੇ ਨਾ ਹਰ ਭਾਈ ਉਹਨੇ ਵਾਹਿਗੁਰੂ ਨੇ ਜੀਓ ਅੰਦਰ ਰੱਖ ਤੇਰੇ ਹਿਰਦੇ ਦੇ ਅੰਦਰ ਉਹਦਾ ਆਪਣਾ ਜਿਹੜਾ ਅੰਸ਼ ਸੀ ਉਹ ਰੱਖ ਕੇ ਫਿਰ ਹਵਾ ਰੂਪੀ ਵਾਜਾ ਪਵਨ ਵਜਾਇਆ ਉਹ ਜਿਹੜੀ ਹਵਾ ਦੇ ਨਾਲ ਮੈਂ ਅੱਜ ਬੋਲ ਰਿਹਾ ਮੇਰਾ ਵਾਜਾ ਜਿਹੜਾ ਵੱਜਦਾ ਇਹ ਉਹਦੇ ਜੀਓ ਕਰਕੇ ਆ
6: ਜੀ
2: ਉਹਦੇ ਅੰਸ਼ ਕਰਕੇ ਆ ਨਹੀਂ ਤਾਂ ਹਵਾ ਤਾਂ ਫਿਰ ਵੀ ਹੈਗੀ ਆ ਹਵਾ ਫਿਰ ਵੀ ਕਿਸੇ ਯੰਤਰ ਦੇ ਨਾਲ ਬੋਡੀ ਨੂੰ ਦਿੱਤੀ ਜਾ ਸਕਦੀ ਆ ਪਰ ਨਹੀਂ ਸੋ ਇਹ ਇੰਨਾ ਕੁ ਮੈਨੂੰ ਜਿੱਦਾਂ ਮੇਰੀ ਹਾਲਾਂਕਿ ਹੋ ਸਕਦਾ ਮੇਰੇ ਕੋਲ ਨਾ ਕੋਈ ਉਨੀ ਨੌਲੇਜ ਆ ਨਾ ਪੜ੍ਹਾਈ ਆ ਵੀ ਮੈਂ ਕੋਸ਼ਿਸ਼ ਕਰਦੇ ਆਪਾਂ ਵੀ ਜਿੰਨਾ ਕੁ ਬਾਣੀ ਨੂੰ ਸਮਝ ਸਕੀਏ ਅਤੇ ਨਾਲ ਦੂਸਰੇ ਭੈਣਾਂ ਭਰਾਵਾਂ ਦੇ ਨਾਲ ਸੋ ਸਾਂਝ ਪਾ ਸਕੀਏ
6: ਦੇਖੋ ਜੀ ਨੌਲੇਜ ਪੜ੍ਹਾਈ ਜਿਹੜੀ ਹੁੰਦੀ ਆ ਉਹ ਜਿਹੜਾ ਹੁਣ ਆਪਾਂ ਉਹੀ ਗੱਲ ਕੀਤੀ ਸੀ ਨਾ ਗੁਰਮੁਖ ਗੁਰਸਿੱਖ ਬੈਸੋ
2: ਸਫਾ
6: ਸਫਾ ਵਿੱਚ ਆਏ
2: ਹਾਂਜੀ ਹਾਂਜੀ
6: ਅਤੇ ਉਹ ਬਾਣੀ ਉੱਥੋਂ ਹੀ ਤਾਂ ਨੌਲੇਜ ਉੱਥੋਂ ਹੀ ਤਾਂ ਆਉਂਦੀ ਹੈ ਡਿਗਰੀਆਂ ਹਾਸਲ ਕਰਨੀਆਂ ਇਹਨਾਂ ਚੀਜ਼ਾਂ ਦੇ ਨਾਲ ਉੱਥੇ ਤਾਂ ਦੁਨੀਆ ਪੀ ਐੱਚ ਡੀਆਂ ਕਰਕੇ ਵੀ ਕਰੀ ਫਿਰਦੀ ਹੈ
2: ਜੀ ਜੀ
6: ਪਰ ਉਹਦਾ ਮਤਲਬ ਇਹ ਥੋੜ੍ਹੀ ਕਿ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਸੰਗਤ ਚੋਂ ਪ੍ਰਾਪਤ ਹੋਇਆ
2: ਮੈਂ
6: ਗਿਆਨ ਹੀ
2: ਉਹ ਹੀ ਕਹਿੰਦਾ ਪਈ ਜੀ ਭਾਈ ਜੇ ਇਹ ਜੇ ਤਾਂ ਜਿੰਨੀਆਂ ਵਿਚਾਰਾਂ ਆਪਾਂ ਕੀਤੀਆਂ ਉਹਦੇ ਮੁਤਾਬਕ ਜੇ ਕਿਸੇ ਨੂੰ ਕੋਈ ਚੰਗੀ ਗੱਲ ਲੱਗੀ ਹੋਵੇ ਤਾਂ ਉਹ ਗੁਰੂ ਪਾਤਸ਼ਾਹ ਦੀ ਆ ਜਿਹੜੀ ਮੈਨੂੰ ਕੋਈ ਮਾੜੀ ਮੋਟੀ ਸੋਝੀ ਆਈ ਹੋਈ ਹੈ ਤਾਂ ਮੇਰੇ ਥਰੂ ਗੁਰੂ ਸਾਹਿਬ ਨੇ ਬਾਕੀ ਭੈਣਾਂ ਭਰਾਵਾਂ 'ਤੇ ਪਹੁੰਚਾਈ ਆ ਅਤੇ ਜੇ ਕਿਤੇ ਕੋਈ ਗਲਤ ਆਈਆਂ ਤਾਂ ਉਹ ਮੇਰੀਆਂ ਹੋਣਗੀਆਂ
6: ਜੀ
2: ਇਸ ਕਰਕੇ ਉਹਦੇ ਲਈ ਮੈਂ ਖਿਮਾ ਚਾਹਵਾਂਗਾ
6: ਸਿਆਉ ਫਤਿਹ ਦੀ ਸਾਂਝ ਕਰਦੇ ਹਾਂ
2: ਹਾਂਜੀ
6: ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ ਜੀ
7: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 Avenue ਸਾਊਥ ਵੈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ ਵੀਲ ਬੈਲੈਂਸ ਐਂਡ ਅਲਾਈਨਮੈਂਟਸ ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ ਬਿਲਡਿੰਗ ਨੰਬਰ 8616 44th Street ਸਾਊਥ ਈਸਟ ਕੈਲਗਰੀ
8: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ ਦਵਾਈ ਦੇਣਾ ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983
9: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street ਨਾਰਥ ਈਸਟ ਕੈਲਗਰੀ
7: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ TV ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂਵਰ ਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਝ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਹਿਸ਼ੇ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ, ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸਾ ਹੈ ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜ ਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ ਹੈ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਾਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਰਾਇਆ। ਔਰ ਇਹ ਜਿਹੜਾ ਰਾਜ ਸੀ, ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ, ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰ ਸੂਰਮਾ ਵੱਟ ਜੋਧਾ ਬਾਪਾ ਰੂਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ, ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਾਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਬਾਉਣਾ ਹੁੰਦਾ ਉਹਦੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ 'ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਣਾਹ ਕਬੂਲ ਕਰ ਲਏ ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਪਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣਿਆਂ ਅਣਜਾਣੇ ਚ ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
ਆਦੇਸ਼ ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਹੈ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ। ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ ਹੈ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਕਿ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆ ਜਿਹੜੇ ਦੁਨਿਆਵੀ ਰਾਜੇ ਹੁੰਦੇ ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ,

ਦੇ ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ। ਜੋ ਜਾਣੇ ਮੈਂ ਜੋਬਣਵੰਤ ਸੋ ਹੋਵਤ ਬਿਸਤਾ ਕਜ਼ੰਤ। ਤੇ ਤੀਸਰਾ ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ। ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰਤ ਐਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਭ ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ। ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਅਨਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ, ਦੂਜਿਆਂ ਨੂੰ ਛਲ ਛਲ ਕੇ ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਹੈ, ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ ਵੇਖਦਿਆਂ, ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਹਿਰ ਦੇ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਜੇ ਪਤਾ ਲੱਗਿਆ ਤੁਮਾ। ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੋਈ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਆਈ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ

0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡ ਨਾ ਲਹਿੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜੀ ਇਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ ਭਾਈ, ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ? ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ, ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ? ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜੀਉ, ਤੂੰ ਕਮਾਉਂਦਿਆਂ ਸੁੱਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਪੁੱਤਰੀ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਪਰ ਇੱਥੇ ਉਹ ਗੱਲ ਕੀਤੀ ਗਈ ਹੈ, ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ ਮੈਂ ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ

0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ? ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ। ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਐ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ, ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ, ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਹਾਰੇ ਵਾਸਤੇ ਇਹ ਡਰ ਨਾ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ। ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, ਨੇੜੇ

ਰੰਗ ਸੱਜਣਾ ਦੀ ਉਹ ਤੀਜੀ ਉਮਰ ਬੀਤ ਦੀ ਜਾਵੇ ਪੱਜ ਪਾਪਾ ਰੋਵਾਂ ਤੈਨੂੰ ਤਰਸ ਰਤਾ ਨਾ ਆਵੇ ਦੇ ਦੇ ਮੌਤ ਵਿਛੋੜੇ ਨਾਲੋਂ ਮੇਰੀ ਮੁਸ਼ਕਲ ਹੱਲ ਹੋ ਜਾਵੇ ਉਹ ਯਾਰ ਫਰੀਦ ਉਹਦੇ ਪੈਰ ਮੈਂ ਚੁੰਮਾ

0: कैलगरी विच 24 घंटे 7 दिन चलन वाले
1: पंजाबी रेडियो 102.7 एफएम वालों हर रोज शब्द कीर्तन धार्मिक कथा ढाडी वारां तो इलावा होर भी बहुत सारे धार्मिक प्रोग्राम प्रसारित किए जाते ने जिन्हां च स्टूडियो दे नंबर उत्ते कॉल करके तुसी भी हिस्सा ले सकते हो।
0: प्रोग्रामा संबंधी या सहयोग लई किसी भी तरह की जानकारी लेने लई तुसी फोन कर सकते हो। फोन नंबर है 403-238-4067 403-238-6667।
1: होर जानकारी लई विजिट करो punjabiradio.ca। ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਜ਼, ਯੂਨਿਟ ਨੰਬਰ 124, 4774 ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue, साउथ ईस्ट कैलगरी।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ ਸੱਤੋ ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-256-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।
1: ਦੀਨਾਨਾਥ ਸੁਣੋ

ਮੁਹਤਾਜ ਮੈਟੀਰੀਅਲ ਦੇ ਨਾਲ ਨਾਲ ਸੀਡਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਜਾਂ ਫਿਰ 403-717-3899 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, North East, Calgary।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6867 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

संत दिना मिल हर दस गायो कोट जन्म के

0: ਸਰਬ ਸੁਖ ਹਰ ਨਾਮ ਦਾ ਗੁਰ ਪ੍ਰਸਾਦ ਨਾਨਕ ਮਤ ਪਾਈ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਹਿ ਪਹੁ ਗੁਰ ਪ੍ਰਸਾਦ ਆਸਾ ਮਹਲਾ ਪਹਿਲਾ ਵਾਸੁਕਾ ਲਾਲ ਸਰੂਪੀ ਮਹਿਲ ਪਹਿਲੇ ਕੇ ਦਿਖੇ ਮੁੰਡੇ ਆਸਰਾ ਜੈ ਕੀ ਧੁਨੀ ਸਲੋਕ ਮਹਲਾ ਪਹਿਲਾ
1: ਬਲਹਾਰੀ ਗੁਰਿਆ।

ਰਸਾ ਜੇਕਰ ਅਸੀਂ ਮਿੱਠੋ ਚਾਓ ਦਾਤਾ ਕਰਤਾ ਆਪ ਤੋ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਇਸ ਅਫਸਰ ਦੇ ਵੈਸੇ ਜਿੰਦ ਕਵਾਓ ਕਰਿਆ ਸੀ ਮਿੱਠੋ ਚਾਓ ਕਰਿਆ ਸੀ ਮਿੱਠੋ ਚਾਓ।

ਸੱਚੇ ਕੀ ਹੈ ਗੋਡੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਟ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਪਿਆ ਆਪਣਾ ਜਾਪਈ

ਸੱਚੇ ਸੱਚ ਨਿਬੜੇ ਚਨਵਾ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੂਜੇ ਚਾਲਿਆ ਤੇਰੇ ਲਾਇਰ ਤੇ ਸੇ ਜੁੰਗੇ ਹਾਰ ਕੇ ਸੇ ਠੱਗਣ ਵਾਲਿਆ।

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਰ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂ ਵਿਸਮਾਦ ਰੰਗ ਵਿਸਮਾਦ ਰੰਗੇ ਫਿਰ ਇਹ ਜੰਤ ਵਿਸਮਾਦ ਪਾਣ ਵਿਸਮਾਦ ਪਾਣ ਵਿਸਮਾਦ ਅਗਨੀ ਛੋਟੀ ਵਿਦਾਨ ਵਿਸਮਾਦ ਧਰਤੀ ਵਿਸਮਾਦ ਖਾਣ ਵਿਸਮਾਦ ਸਾਲਕ ਪ੍ਰਾਣ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਪੁੱਤ ਵਿਸਮਾਦ ਵਿਸਮਾਦ ਸਿੱਖ ਵਿਸਮਾਦ ਸਲਾਹ ਵਿਸਮਾਦ ਕੁਚੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਪੂਰੇ ਭਾਵ ਜਿੰਨਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸਖਤਾਰ ਕੁਦਰਤ ਬਦਲੀਆਂ।

ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਖ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਦਾ ਭਾਕੀ ਨਾਈ ਪਾ। ਨਾਨਕ ਹੁਕਮਿੰਦਰ ਵੇਖੈ ਵਰਤੈ ਤਾਕੂ ਤਾ ਕੋੜੀ ਆਪਣੀ ਖੁਦ ਖੁਦ ਕੈ ਹੋਏ ਪਸਮੜ ਪੌਰ ਸਦਾਇਆ ਵਡਾ ਗਲ ਸੁੰਦਰ ਕੱਤ ਚਲਾਇਆ ਅਗੇ ਕਰਨ ਕੇ।

ਬਿਨਾਂ ਭੁੱਖ ਭੋਕਿਆ ਕੁਸਮਤ ਪਾਰ ਸਿਧਾਇਆ, ਵੱਡਾ ਹੋਇਆ ਦੁਨੀਦਾਰ ਕਲ ਸਿੰਘ ਘਰ ਚਲਾਇਆ, ਅੱਗੇ ਕਰਨੀ ਕੀਰਤ ਵਾਚਿਆ ਬਹਿ ਲੇਖਾ ਕਰ ਸਮਝਾਇਆ, ਥਾਂ ਲੋ ਵੀ ਪਾਉਂਦੀ ਉਸਨੇ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ।

0: ਹੈ ਵਿੱਚ ਕੌਣ ਹੈ ਸਰਵਾ ਪੈ ਵਿੱਚ ਅਲੇ ਲੱਖ ਦਰੀਆ ਹੈ ਵਿੱਚ ਅਗਨ ਕੱਢੇ ਬੇਗਾਰ ਪੈ ਵਿੱਚ ਧਰਤੀ ਤੱਤੀ ਪਾਰ ਹੈ ਵਿੱਚ ਅੰਤ ਫਿਰ ਸਿਰ ਪਾਰ ਪੈ ਵਿੱਚ ਰਾਜਾ ਧਰੀ ਪਾਰ ਪੈ ਵਿੱਚ ਸੇਠ ਪੈ ਵਿੱਚ ਅੰਮ੍ਰਿਤ ਕਰੋੜੀ ਚਲਤਨਾ ਅੰਤ ਹੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਅਡਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਤੂਰ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਪਹਿਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਮਰਵਾਲ ਕਿਹਦੀਆਂ ਕਨ ਕਹਾਣੀਆਂ ਕਿਹਦੀ ਵੇਦ ਵਿਚਾਰ ਕਿਤੇ ਨਿਤੇ ਮੰਗਤੇ ਗੇੜ ਮਿੰਟ ਪੂਰੇ ਥਾਲ

ਸਿੱਖਿਆ ਕਿਹਾ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਸਾਰ ਗਿਆਨ ਨਾ ਗੱਲੀ ਠੁੰਡੀਏ ਕਤਨਾ ਕਰੜਾ ਸਾ ਕਰਮ ਮਿਲੇ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਖੁਮਖਵਾਰ ਪੜੀ ਨਿਕਲ ਕਰੇ ਆਪਣੀ।

0: जिस तो सच बुझाया सच बुझाया सच
1: सच बुझाया जिन सचो सच बुझाया।

0: பரிக பரிக பரிக பரிக பரிக
1: ਜੀਓ ਪਿੰਡ ਸਭ ਤਿਸ ਦਾ ਦੇਖਾ ਜੇ ਅਗਵਾਈ ਹੈ ਜੇ ਲੋੜੇ ਚੰਗਾ ਆਪਣਾ ਤਰਪ ਨੂੰ ਨੀ ਸਦਾਈ ਹੈ ਜੇ ਜਰਵਾਣਾ ਪਰ ਹਰੇ

ਪਹਿਲਾ ਮੁਸਲਮਾਨਾਂ ਸਿੱਖ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸਿਜ ਭਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹ ਅੰਦਰ ਸਰੂਪ ਅਪਾਰ ਤੀਰਥ ਨਾਵੇ ਅੱਛਾ ਪੂਜਾ ਕਰਵਾਸ ਜੋਗੀ ਸੁਣ ਧਿਆਵਨ

ਹੋਂਚ ਹੱਸੇ ਹੋਂਚ ਰੋਵੇ ਹੋਂਚ

ਕਿਰਪਾ ਕਰੇ ਜੇ ਆਪਣੀ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਰ ਨਾਨਕ ਕਹੇ ਸੁਣੋ ਜਨੋ ਇਥਨ ਜਮ ਦੁਖ ਜਾਏ ਪੜ ਸਿਵ ਕਿਸਨ ਦੁਖੀ ਜਿਨ ਸੱਚੋ ਸੱਚ ਤੇ ਆਇਆ।

0: ਹਰ ਇੱਕ ਸਲੋਕ ਮਹੱਲਾ ਪਹਿਲਾ ਪ੍ਰਖਾ ਬਿਰਖਾ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਲੋ ਮੰਡਲਾ ਖੱਡਾਂ ਵਰਪੰਡਾ ਅੰਡ ਚ ਚੇਰ ਚ ਉਤਪਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕਿਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਹਾਰੀ ਸਵਸਥ ਤਿਸ ਤਿਸਦੀ ਬਾਣ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨਿੱਕੀਆਂ ਚੰਗੀਆਂ ਲੱਭਣ ਪ੍ਰਵਾਣ ਲਗਦਾ ਵੇ ਗੁਰਦੀਰ ਦਾ ਸਹਿਜੋ ਵਿਵਾਨ ਲਗ ਦੂਰ ਦਨ ਸੰਗਰਾਮ ਰਣ ਮੇ ਚਿਤੇ ਪ੍ਰਾਣ ਲਗ ਸੁਰਤੀ ਲਗ ਗਿਆਨ ਧਿਆਨ

ਕਰਮ ਸਤਾ ਨੇ ਸਾਂ ਤੋੜ ਸਤਾ ਸਹਿ ਵੇਖੋ ਜਿਨ ਸਚੋ ਵਰਤਾਇਆ ਜਿਨ ਸਚ ਆਦਨੀ ਅਰਸ ਕਮਾਇਆ ਸਤਿਗੁਰ ਮਿਲੇ ਸਤਿ ਪਾ।

0: ਪਹਿਲਾ
1: ਲਿਖ ਲਿਖ ਪੜਿਆ ਲਿਖ ਲਿਖ ਪੜਿਆ ਤੇ ਤਕੜਿਆ ਬਹੁਤੀ

ਸਾਰੇ ਭਗਤ ਰਹਿਮਨ ਪਾਉਂਦੇ ਦਰਸ਼ ਹੁਣ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਾ ਢੋ ਨਾ ਲੈਣੀ ਤਾਂਦੇ ਇੱਕ ਮੋਨਾ ਬੋਜਨ ਆਪਣਾ ਅਣ ਹੁੰਦਾ ਆਪ ਗਣਾਇੰਦੇ ਆਉਂ ਤੁਹਾਡੀ ਕਾਨੀ ਜਤ ਉੱਤਮ ਜਤ ਸਦਾ ਤਿੰਨ ਮੰਗਾ ਜਿਤ ਜੈ ਧਿਆਇੰਦੇ।

ਚੜਾਈਏ ਸਰਮ ਪਾਹੋ ਤਨ ਹੋਏ ਨਾਨਕ ਪਗ

ਲਿਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ

ਵੇਦ ਸ਼ਬਦੰ ਬ੍ਰਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਕਿਰਤੇ ਸਰਵ ਸ਼ਬਦੰ ਏਕ ਸ਼ਬਦੰ ਜਿਕੁ ਜਾਣੇ ਪਿਓ।

ਗੁਰੂ ਬਿਮ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਕਨੈਂਗਰ ਤਾਇਓ ਮੀ ਸਾਧਨ ਮਾਰੀਏ ਕਾਲੀ ਕਰਨਾ ਤੇ ਵੇਹੋ ਨਾ ਹੋ ਪਤਰੀਏ ਸਿਕਲ ਨਾ ਖੇਡੀਏ।

ਪੜੀ ਪੜਿਆ ਹੋਵੇ ਗੁਨੇਗਾਰ ਤੋਂ ਵੀ ਸਾਧਨਾ ਮਾਰੀਏ ਜਿਹਾ ਕਾਲੇ ਕਾਲਣਾ ਤੇ ਉਹ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਗਿਆ ਗਿਆ ਹਾਰੀਏ ਪੜਿਆ ਤੇ ਉਹਨੇ ਵਿਚਾਰ ਅੱਗੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ।

ਕਰਨਾ ਵਾਹਿਗੁਰੂ ਜੀ ਕਾ

सरैये महले पहले के एक ओंकार सात गोर पर था।

ਗਾਵੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵੇ ਗੁਣ ਸੇਸ ਸਹਿਸ ਜੇ ਬਾਰਸ ਆਦਿ ਅੰਤ ਲਿਵਲਾਗ ਤੁਣਾ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਯੋਗ।

ਨਾਮ ਰਿਖ ਜਸ ਗਾਇਓ, ਭਗਤ ਬੇਣ ਗੁਣ ਰਵੈ, ਸਹਿਜ ਆਤਮ ਰੰਗ ਮਾਣ ਹੈ, ਯੋਗ ਧਿਆਨ ਗੁਰ ਗਿਆਨ ਬਿਨਾਂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ। ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸ਼ੋਦ ਜਿਸੈ ਦਹੀਂ ਭਾਤ ਖਾਹੇ ਜੀਓ। ਦੇਖ ਰੂਪ ਅਤ ਅਨੂਪ ਮੋਹ ਮਹ ਮਗ ਪਈ, ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਈਸ ਬਮ ਗਿਆਨ ਧਿਆਨ ਤਰਤ ਹੀਏ ਚਾਹੇ ਜੀਓ। ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ

0: ਗੁਰ ਰਾਮਦਾਸ ਚਿਤ ਹੈ ਬਸੈ
1: ਦ੍ਰਿਸ਼ਟ ਤਰਤ ਤਮ ਹਰਨੇ ਦਹਿਨ ਅਗ ਪਾਪ ਪਰਨਾਸਨ ਸ਼ਬਦ ਸੂਰ ਬਲਵੰਤ ਕਾਮਰ ਕ੍ਰੋਧ ਵਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਿਤ ਪਾਲਨ ਆਤਮ ਜਤ ਸੰਗ ਰਹਿਣ ਕਹਿਣ ਅੰਮ੍ਰਿਤ ਕਦ ਢਾਲਨ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਯੋਗ ਰਹਿਣਾ ਕਰੈ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ ਕੈ ਅੱਠ ਸੱਠ ਮਜਨ ਹੋਏ ਹਮ ਅਵਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ
2: ਸੋ ਕਹਉ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸਹ ਕੁਰ ਸਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਸ਼ਾਹੁ ਸਿਰ ਸਾਹਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਘਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਭ ਕਾ ਥੋੜਿਆ ਦਿਨ ਚਾਰ ਜੀਓ ਵਿਣ ਨਾਵੈ ਭ੍ਰਮ ਭੁੱਲੀਆ ठग मुठी कूड़े आर जियो।

ਵਿਣ ਨਾਵੈ ਭਰਮ ਭੁੱਲੀਆ, ਠੱਗ ਮੁੱਠੀ ਕੂੜਿਆ ਰਜੀਓ। ਸੱਚੇ ਸੇਤੀ ਰਤਿਆ, ਜਨਮ ਨਾ ਦੂਜੀ ਵਾਰ ਜੀਓ। ਰੰਗੇ ਕਾ ਕਿਆ ਰੰਗੀਐ, ਜੋ ਰਤੇ ਰੰਗ ਲਾਏ ਜੀਓ। ਰੰਗਣ ਵਾਲਾ ਸੇਵੀਐ, ਸੱਚੇ ਸਿਓ ਚਿੱਤ ਲਾਏ ਜੀਓ। ਰਹਾਉ ਚਾਰੇ ਕੁੰਡਾ ਜੇ ਭਵ ਹੈ, ਬਿਨ ਭਾਗਾ ਧਨ ਨਾਹੇ ਜੀਓ। ਅਵਗਣ ਮੁੱਠੀ ਜੇ ਫਿਰ ਹੈ, ਬਦਿਕ ਥਾਇ ਨਾ ਪਾਹੇ ਜੀਓ। ਗੁਰ ਰਾਖੇ ਸੇ ਉਬਰੇ, ਸਬਦ ਰਤੇ ਮਨ ਮਾਹੇ ਜੀਓ। ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ। ਤਿੰਨ ਮੁਖ ਨਾਮ ਨਾ ਉਪਜੈ, ਦੂਜੈ ਵਿਆਪੇ ਚੋਰ ਜੀਓ। ਮੂਲ ਨ ਬੂਝੈ ਆਪਣਾ, ਸੇ ਪਸੂਆ ਸੇ ਢੋਰ ਜੀਓ। ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੈ ਸੁਖ ਜੀਓ। ਕਰਤਾ ਚਿੱਤ ਨ ਆਵਈ, ਫਿਰ ਫਿਰ ਲੱਗਹਿ ਦੁੱਖ ਜੀਓ। ਸੁਖ ਦੁੱਖ ਦਾਤਾ ਮਨ ਵਸੈ, ਤਿਤ ਤਨ ਕੈਸੀ ਭੁੱਖ ਜੀਓ। ਬਾਕੀ ਵਾਲਾ ਤਲਬੀਐ, ਸਿਰ ਮਾਰੇ ਜੰਦਾਰ ਜੀਓ। ਲੇਖਾ ਮੰਗੈ ਦੇਵਣਾ, ਪੁੱਛੈ ਕਰ ਵਿਚਾਰ ਜੀਓ। ਸੱਚੇ ਕੀ ਲਿਵ ਉਬਰੈ, ਬਖਸੈ ਬਖਸਣ ਹਾਰ ਜੀਓ। ਅਨ ਕੋ ਕੀਜੈ ਮਿੱਤੜਾ,

ਖਿੰਚੋ ਤਾਣੇ ਵਿਗੁੱਚੀਐ, ਬੁਰਾ ਭਲਾ ਦੋਏ ਨਾਲ ਜੀਓ। ਬਿਨ ਸਬਦੈ ਭੈਰ ਤਿਆ, ਸਭ ਜੋਹੀ ਜਮ ਕਾਲ ਜੀਓ। ਜਿਨ ਕਰ ਕਾਰਣ ਧਾਰਿਆ, ਸਭ ਸੈ ਦੇ ਆਧਾਰ ਜੀਓ। ਸੋ ਕਿਉ ਮਨ ਹਉ ਵਿਸਾਰੀਐ,

ਬੋਲ ਜੀ ਵਾਹੇ ਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਗਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਆ ਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ

ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾ।

ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਪੁਰਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੇ ਸਿੱਖਾਂ ਦਾ ਮਨ ਨੀਮਾ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਾਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ, ਸੁਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ, ਸੁਖ ਹੋਵੇ, ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਬਿੱਟੋ ਵਾਰਿਆ ਜਿਤ ਮੇਰਾ ਕਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਦਿੰਦੀ ਨਿਤ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ, ਸਤਿਗੁਰ ਹੈ ਬੋਇਤਾ ਵਿਰਲਾ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ।

0: ਆਸਿਮ ਰੁਖ ਸਰਾਏ ਰਾਤ ਦੀ ਗੱਤ ਮੁੱਚ ਓਏ ਜੇ ਆਵੇ ਆਸ ਕਰ ਜਾਹਿੰਦ ਰਾਸੇ ਕਿਤ ਪਲ ਚੁੱਕੇ ਫੁੱਲ ਬਕ ਬਕੇ ਕੰਨ ਆਵੇ ਪੱਤ ਮਿੱਟ ਨੀ ਵੀ ਨਾਨਕਾ ਗੁਣ ਚੰਗਿਆਈਆਂ ਤੱਤ ਸਭ ਕਿਵੇਂ ਆਪੋ ਪਰਤ ਨਿਵੇਂ ਨੱਕ ਤਾਤਾ ਰਾਜੂ ਢੋਲੀਏ ਨਿਵੇਂ ਸਗੋਰਾ
1: ਅਪਰਾਧੀ ਦੂਣਾ ਨਵੇਂ ਜੋ ਹੰਤ ਮਰਗਾ ਸੀਸ ਨਵਾਇਆ ਕਿਆ ਤੀਗੇ ਸੀਸ ਨਵਾਇਆ ਕਿਆ ਤੀਗੇ ਜਰ ਦੈ ਕਸੁਧ ਹੈ ਜਾਏ ਮਹਲਾ ਪਹਿਲਾ ਪੜ ਪੁਸਕ ਸੰਧਿਆ ਬਾਦੰ ਸਿਲ ਪੂਜਿਸ ਬਗਲ ਸਮਾਧੰ ਮੁਖ ਝੂਠ ਵਿਭੁਖਨ ਸਾਧੰ ਤ੍ਰਿਪਾਲ ਸਿਘਾਲ ਮਿਚਾਰੰ ਗਲ ਮਾਲਾ ਤਿਲਕ ਲਲਾਟੰ ਦੋਏ ਧੋਤੀ।

ਕੌੜਿਕ ਪ੍ਰਭ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੇ ਮਨ ਭਾਵ ਦੇਰਾ ਭੇੜਿਆ ਅੱਗੇ ਜਾਵਣਾ ਨੰਗਾ ਦੂਜੇ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਕਰੋ ਗੁਣ ਪਛੋਤਾਵਣਾ ਕਰੋ ਗੁਣ ਪਛੋਤਾਵਣਾ।

ਵੱਟ ਇਹ ਜਨੇਊ ਜੀ ਕਾਹੇ ਤਾਂ ਭਾਂਡੇ ਕੱਥ ਨਾ ਟੁੱਟੇ ਨਾ ਮੰਗ।

0: ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨ ਚਿੰਦੇ ਸੋ ਫਲ ਪਾਏ ਸੀ ਤਾਂ ਦਰਗਿਆ ਪੈਦਾ ਜਾਏ ਸੀ ਤਾਂ ਦਰਗਿਆ ਪੈਦਾ ਜਾਏ ਸੀ
1: ਕੋਈ ਗਾਵੇ ਰਾਗੀ ਨਦੀ ਵੇਦੀ ਬਪਾਤ ਕਰ ਨਹੀਂ ਹਰ ਹਰ ਪਿਤੇ ਰਾਮ ਦਾ

ਔੜ ਚਿਤੰਦਰ ਸਭ ਕੋ ਵੇਖਣੇ ਦੀ ਹੇਠ ਚਲਾਇੰਦਾ ਆਪੇ ਦੀ ਵਡਿਆਈ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਮੇਰੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਪੱਟੀ ਜੇਕਰ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।

0: ਸਾਚੇ ਮੁਹਾਕਾ ਕਰਮ ਹੈ ਕਰਮੇ ਪਿਤਰੀ ਦੇ ਅੱਗੇ ਵਸਤੀ ਜਾਣੀਏ ਪਿਤਰੀ ਛੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਕੀ ਹੈ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਹਲਾ ਪਹਿਲਾ
1: ਜਿਉਂ ਦੂਰ ਤੁਰਨਾ ਆਵੇ ਬਰਬਾਰ।

ਤੁਹਾਡੀ ਤੁਰੇ ਪਲਾਉਣੀ ਪਾਉਣ ਵੇ ਗਰਮ ਗਿਰਮ ਸਵਾਰਿਆ ਕੋਠੇ ਮੰਡਪ ਮਾੜੀ ਲਾਈ ਬੈਠੀ ਕਰ ਪਸਾਰਿਆ ਚੀਜ਼ ਕਰਨ ਮੈਂ ਪਾਉਂਦੇ ਹਰ ਬੁੱਝ ਨਹੀਂ ਹਾਰਿਆ ਕਰ ਫਰਮਾਇਸ਼ ਖਾਇਆ ਵਿੱਚ ਮਹਿਲਤ ਮਰਨ ਵਿਸਾਰਿਆ ਜਰਿਆ ਜੋਗਨ ਹਾਰਿਆ ਜਰਿਆ ਜੋਗਨ ਹਾਰਿਆ।

0: நானது பையா நானது பைங்கானு பைங்கா
1: பாடி சாத் குருவட்டா தர்சலாயே ஜிசு சுவட்டியாம் விடியாயாம் ਸਹਿਮੇਲੇ ਤਾਂ ਨਦਰੀਆਂ ਆਈਆਂ ਜਦ ਸੁਪਾਣਾ ਤਾਂ ਮੈਨੂੰ ਸਾਈਆਂ ਕਰਕ ਮਸਤ ਖਾਤਰ ਵਿੱਚੋਂ ਮਰ ਕੱਢੀਆਂ ਬਰਿਆਈਆਂ ਸਤ ਠੈਨੂੰ ਨੀ ਪਾਈਆਂ ਸਤ ਠੈਨੂੰ ਨੀ ਪਾਈਆਂ
0: ਗੁਰਸਿੱਖ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਜ ਹਰ ਸੇਵੈ ਪੂਰਾ ਸਤਿ

ਵੇਖਣ ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕਹਿ ਜੇ ਬਿਆਲ ਲਗਾ ਪੜ ਸਲੋਕ ਹੋਤੀ ਜਾਈ ਸੱਟਿਆ ਕਿਸੇ ਲਗਾ ਦੂਰ।

0: ਸਭ ਕੋ ਆਖਿਆ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ ਕੀਤਾ ਆਪਾਂ ਆਪਣਾ ਆਪੇ ਲੇਖਾ ਸੰਢੀ ਹੈ ਜਾਰਣਾ ਨਾ ਜੱਥਾ ਕਾ ਦਰਦ ਹੰਢੀ ਹੈ ਬੰਦਾ ਕਿਸੇ ਨਾ ਆਖੀਏ ਪੜਖ ਰਿਹ ਬੁੱਝੀ ਹੈ ਮੂਰਖੇ ਨਾਲ ਨਾ ਲੁੱਝੀਏ ਮੂਰਖੇ ਨਾਲ ਨਾ ਲੁੱਝੀਏ
1: ਬੁੱਧ ਕਾ ਮਨ ਵਾਧਨਾ ਜਨ ਮੇਰਾ ਸਤਿਗੁਰੂ ਰਿਟਾ ਰੰਗਾ ਦੇ ਮੂਲ ਕਰ ਗਲ ਸੁਣਾ ਵੇ ਕਰ ਨਾਮ ਕੀ ਸੁਣ ਕੇ ਗੁਰ ਸਿੱਖਾ ਮਨ ਮਿਟਾ ਹਰ ਦਰ ਗਏ ਗੁਰ ਸਿੱਖ ਮਿਲਾਈ ਗਏ ਜਿਲਾ ਮੇਰਾ ਸਤਿਗੁਰ ਸਿੱਖਾ ਧਨ ਨਾਨਕ ਹਰ ਹਰ ਹਰ ਹਰ ਮਨ ਬੁੱਟਾ ਮਨ ਬੁੱਟਾ ਮਨ
2: ਨਾਨਕ ਫਿੱਕੇ ਬੋਲੇ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਜੇ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਏ

0: ਪੇ ਕਰਨਾ ਕਿਉਂਕਿ ਲਾਭੇ ਹੀ ਤਾਂ ਧਾਰੀ ਹੈ, ਦੇਖਾ ਕੀਤਾ ਆਪਣਾ ਤਰਕ ਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ ਕਿ ਸਾਹਿਬ ਨੂੰ ਵਿਸਾਰੀ ਹੈ, ਆਪਣਾ ਤੇ ਆਪਣਾ ਆਪੇ ਹੀ ਕਾ ਸਾਰੀ ਹੈ।
1: ਬਵੀਹਾ ਪ੍ਰਿਓ

0: ਬੋਲਾ ਤੂੰ ਜੈਕ ਨਹੀਂ ਅਸਕੀ ਦੂਜੇ ਲੱਗੇ ਜਾਏ ਨਾਨਕਾ ਸਿਕਾਂਡੀਏ ਸਦੀ ਰਹੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕੇ ਨਾ ਆਖੀਏ ਜੇ ਲਿਖੇ ਵਰਤੇ ਸੋਏ ਮਹਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੁੱਥਾ ਜਾਏ।

0: ਉੱਪਰ ਕੱਲ ਗਏ, ਉੱਪਰ ਕੱਲ ਗਏ ਥੋੜੀ
1: ਜਿਸੇ ਵੇ ਸੁਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ, ਜਿੱਤ ਕੀਤਾ ਪਾਈ ਆਪਣਾ ਸਾ ਕਾਲ ਬੁਰੀ ਕਿਉਂ ਕਾਲੀ ਹੈ, ਮੰਦਾ ਮੋਲ ਨਾ ਕੀ ਚਾਹੀਦਾ ਲੰਮੀ ਨਦਰ ਨਿਹਾਲੀ ਹੈ, ਜੋ ਸਾਹਿਬ ਨਾਲ ਨਿਹਾਲੀ ਹੈ ਤੇ ਪਾਸਾ ਟਾਲੀ ਹੈ, ਪਿਛਲਾ ਹੀ ਉੱਪਰ ਕਾਲੀ ਹੈ, ਪਿਛਲਾ ਹੀ ਉੱਪਰ ਕਾਲੀ ਹੈ।

ਇਕ ਨੀ ਚੱਕਰੀ ਜਿਤ ਪਉ ਕਿਸਮ ਨਾ ਜਾਏ। ਨਾਨਕ ਸੇਵਕ ਕੰਡੀਏ ਜੇ ਸੇਤੀ ਕਸਮ ਸਮਾਏ ਪੜੇ।

0: ਨਾ ਸਵਾਰੇ ਨਾਨਕਾ ਚਿੰਤੋ ਨਦਰ ਕਰੇ ਮਹਲਾ ਦੂਜਾ
1: ਆਪੇ ਸਾਜੇ ਕਰੇ ਆਪ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੜੀ ਵੱਡੀ ਕੀ ਵਡਿਆਈਆਂ ਕਿਛ ਕਹਿਣਾ ਕਹਿਣਾ ਜਾਏ, ਸੋ ਕਰਤਾ ਕਾਦਰ ਕਰਿੰਦੇ ਜੀ ਰਜਕ ਸੰਭਾਏ, ਸਾਰੇ ਕਰ ਕਮਾਵਨੀ ਤੁਰ ਛੋਟੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਤੁਰ।

ਸਖਤ ਕਾ ਨਾਨਕ ਤੇ ਮੁਖ ਉਜਲੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਾਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ

ਕੀਤਾ, ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਕਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ।

0: ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਸਾ ਦੀ ਵਾਰ ਦੇ ਭੋਗ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਾਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੀਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਾਹਾਣ ਗਣਿਜੈ ਤ੍ਰਿਭਾਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕਹਿਤ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਗਾਵਹਿ ਕਪਲਾਦ ਆਦਿ ਜੋਗੀ ਸੁਰ ਅਪਰੰਪਰ ਅਵਤਾਰ ਵਰੋ ਗਾਵੈ ਜਮ ਦਗਨ ਪਰਸੁਰਾਮੇਸੁਰ ਕਰ ਕੁਠਾਰ ਰਗ ਤੇਜ ਹਰਿਓ ਉਦਉ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵਉ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਤਨਾ ਦੇਖੈ ਸਭ ਕੋ ਰਤਨ ਪਾਰ ਖੂ ਵਿਰਲਾ ਕੋਈ ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਵਿਰਲੋਈ। ਗੁਰ ਸਿੱਖ ਰਤਨ ਪਦਾਰਥਾਂ, ਸਾਧ ਸੰਗਤ ਮਿਲ ਮਾਲ ਪਰੋਈ। ਹੀਰੈ ਹੀਰਾ ਵਿਦਿਆ, ਸ਼ਬਦ ਸੁਰਤ ਮਿਲ ਪਰਚਾ ਹੋਈ। ਪਾਰ ਬ੍ਰਹਮ ਪੂਰਨ ਬ੍ਰਹਮ, ਗੁਣ ਗੁਰ ਗੋਬਿੰਦ ਸਿਆਣੈ ਸੋਈ। ਗੁਰਮੁਖ ਸੁਖ ਫਲ ਸਹਿਜ ਘਰ, ਪਿਰਮ ਪਿਆਲਾ ਜਾਣ ਜਾਣੋਈ। ਗੁਰ ਚੇਲਾ ਚੇਲਾ ਗੁਰ ਹੋਈ, ਗੁਰ ਚੇਲਾ ਚੇਲਾ ਗੁਰ ਹੋਈ। ਸੇਵਕ ਸਿੱਖ ਪੂਜਣ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬੋਲੋ ਭਾਈ ਹਰ ਕੀਰਤ, ਹਰ ਭਵ ਜਲ ਤੀਰਥ, ਹਰ ਦਰ ਤਿਨ ਕੀ ਉੱਤਮ ਬਾਤ ਹੈ ਸੰਤੋ, ਹਰ ਕਥਾ ਜਿਨ ਜਨ ਹਉ ਜਾਨੀ। ਰਹਾਉ ਆਪੇ ਗੁਰ ਚੇਲਾ ਹੈ ਆਪੇ, ਆਪੇ ਹਰ ਪ੍ਰਭ ਚੋਜ ਵਿਡਾਨੀ। ਜਨ ਨਾਨਕ ਆਪ ਮਿਲਾਏ, ਸੋਈ ਹਰ ਮਿਲਸੀ ਅਵਰ ਸਭ ਤਿਆਗ, ਓ ਹਾ ਹਰ ਭਾਨੀ। ਸੋ ਕਹਉ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਇ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰ ਸਹੁ ਕੁਰ ਸਹੁ ਝਟੀਐ, ਤੁਧ ਡਿੱਠੇ ਸੱਚੇ ਪਾਤ ਸਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤ ਸਾਹੁ, ਸਿਰ ਸਾਹਾਂ ਦੇ ਸਾਹੁ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸੱਜਣ ਸੱਚਾ ਪਾਤ ਸਾਹੁ, ਸਿਰ ਸਾਹਾਂ ਦੇ ਸਾਹੁ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਘਰ ਨਾਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਕੱਚਾ ਰੰਗ ਕੁਸੁੰਭ ਕਾ, ਥੋੜਿਆ ਦਿਨ ਚਾਰ ਜੀਓ, ਵਿਣ ਨਾਵੈ ਭਰਮ ਭੁੱਲੀਆ, ठग मुठी कूड़ियार जियो, सच्चे सेती रतिया जन्म न दूजी वार जियो।

ਵਿਣਨਾਵੈ ਭ੍ਰਮ ਭੁੱਲੀਆ ਠੱਗ ਮੁੱਠੀ ਕੂੜਿਆਰ ਜੀਉ ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਉ ਰੰਗੇ ਕਾ ਕਿਆ ਰੰਗੀਐ

ਵੀਐ ਸੱਚੇ ਸਿਉ ਚਿਤ ਲਾਇ ਜੀਉ ਰਹਾਉ ਚਾਰੇ ਕੁੰਡਾ ਜੇ ਭਵਹਿ ਬਿਨ ਭਾਗਾ ਧਨ ਨਾਹਿ ਜੀਉ ਅਵਗਣ ਮੁੱਠੀ ਸੇ ਫਿਰਹਿ ਅਵਗਣ ਮੁੱਠੀ ਜੇ ਫਿਰਹਿ

ਤਿਨ ਮੁਖ ਨਾਮ ਨ ਉਪਜੈ, ਦੂਜੈ ਵਿਆਪੀ ਚੋਰ ਜੀਉ। ਮੂਲ ਨ ਬੂਝੈ ਆਪਣਾ, ਸੇ ਪਸੂਆ ਸੇ ਢੋਰ ਜੀਉ। ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੈ ਸੁਖ ਜੀਉ। ਕਰਤਾ ਚਿੱਤ ਨ ਆਵਈ, ਫਿਰ ਫਿਰ ਲੱਗੈ ਦੁੱਖ ਜੀਉ। ਸੁਖ ਦੁਖ ਦਾਤਾ ਮਨ ਵਸੈ, ਤਿਤ ਤਾਨੇ ਕੈਸੀ ਭੁੱਖ ਜੀਉ।

ਦੇਖਾ ਮੰਗੈ ਦੇਵਣਾ, ਪੁੱਛੈ ਕਰ ਵਿਚਾਰ ਜੀਓ। ਸੱਚੇ ਕੀ ਲਿਵ ਉਬਰੈ, ਬਖਸੈ ਬਖਸਣ ਹਾਰ ਜੀਓ। ਆਨ ਕੋ ਕੀਜੈ ਮਿੱਤਰਾ, ਖਾਕ ਰਲੈ ਮਰ ਜਾਏ ਜੀਓ। ਬਹੁ ਰੰਗ ਦੇਖ ਭੁਲਾਇਆ, ਭੁੱਲ

ਵਿਹੂਣਿਆ ਗੁਰ ਬਿਨ ਗਿਆਨ ਨ ਪਾਲ ਜੀਓ ਖਿੰਚੋ ਤਾਣੇ ਵਿਗੁੱਚੀਐ ਬੁਰਾ ਭਲਾ ਦੋਏ ਨਾਲ ਜੀਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ ਘਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਭ ਕਾ ਥੋੜੜਿਆ ਦਿਨ ਚਾਰ ਜੀਉ ਵਿਣ ਨਾਵੈ ਭ੍ਰਮ ਭੁੱਲੀਆ ਠੱਗ ਮੁੱਠੀ ਕੂੜਿਆਰ ਜੀਉ ਸੱਚੇ ਸੇਤੀ ਰਤਿਆ ਜਨਮ।

0: कथयो अकथ कहानी वाहेगुरु जी का खालसा वाहेगुरु जी की फतेह। सतगुरु जी की पावन बाणी नाल जुड़ बैठे परम सम्मान योग गुरु प्यारे गुरु सवारे सत्संगी जनों, सतगुरु जी की कृपा मेहर नाल पावन बाणी नाल जुड़ बैठन का यह सुभाग समा प्राप्त हो रहा है। गरीब नवाज जी की पावन पवित्र बाणी जो असां गुरु सवारियां पासों श्रवण कीती है और नाल ही चलती इस विचार नूं जो गुरु अमरदास जी की उचारण कीती हुई आनंद बाणी, इस दी अज नौवीं पौड़ी नूं विचारना है। असां सतगुरु गरीब नवाज जी ने रहमत बख्शिश साडी झोली विच पाउंदिआं सानूं सिख अखवाउण वालिआं नूं गुरबाणी नूं नमस्कार करन वालिआं नूं बड़े ही प्यार दे नाल हुकम कीता है ते आखिआ है, हे गुरमुखो प्यारिओ आओ इकट्ठे होके उस अकथ प्रभु दी कथा करिए, उस वाहिगुरु अकाल पुरख जी दीआं बातां आपस विच सांझियां करिए। आवो संत प्यारिओ अकथ की करें कहानी, जिहड़ा प्रभु कथिया नहीं जा सकदा, जिसदा अंत नहीं पाया जा सकदा, आओ आपां रल के उस बारे बातां करिए। आओ बैठ के उस प्रभु दी सिफ़सला करिए, उस प्रभु जी दी वड़ियाई दे विच शामिल होइए। आओ असी सारे इकट्ठे होइए। ए सतगुरु गुरु अमरदास जी दा सानू हुक्म है और ए हुक्म गुरु अमरदास जी दा कदी कदाई नहीं, असी रोज ही श्रवण करदे हां, रोज ही गुरु अमरदास जी दा ए हुक्म साडे तक पहुंचदा है। गुरु अमरदास पावन बाणी दे राही सानू सिख अखवाउण वालियां नूं रोज आवाजा मारदे हन, रोज आखदे हन कि आओ भाई इकट्ठे होके उस प्रभु दी वड्याई नाल जुड़िए। हुण जदों असीं सतगुरु जी दी इह पावन बाणी नूं पढ़ांगे विचारांगे तां कई वारी साडा क्योंकि सुभाअ बण गिआ है, कई वारी असीं इह सवाल भी कर बैठदे हां, साडे मन अंदर यह ख्याल भी आ जाता है कि क्यों गाइए बाणी, बाणी गाउण दा की लाभ होएगा, कल पढ़ी सी अज क्यों पढ़िए, कल पढ़ ली सी ना। कई बारी साडा यह भी सुभाव बनिया होया कि असी एक महीने बाद ही गुरुद्वारे मत्था टेकना है, उस तरह सानू गुरुद्वारा पूरा महीना नहीं चेते आउंदा, क्यों असी पढ़िए बाणी, की होएगा बाणी पढ़न नाल, की होएगा गुरुद्वारे जाण नाल। तां सतगुरु गरीब नवाज सानू बख्शिश करके समझाउंदे है, साडे इन्हां सवालां दा जवाब भी बाणी विच गरीब नवाज आप ही दिंदे है ते आखदे है भाई तुसी ध्यान नाल सुन लो, इन्हां सवालां दा इन्हां शंकियां दा उत्तर बाणी ने जदों दिता है ते गरीब नवाज आखदे ध्यान नाल सुन लो। प्रभ बाणी शब्द सुपाखिया, प्रभु दी बाणी ए प्रभु दी सिफ़सला गुरु ने शब्द रूप विच उचारण कीती है। प्रभ बाणी शब्द सुपाखिया, प्रभु वाहेगुरु अकाल पुरख दी वड्याई उसदी उस्तत वाहेगुरु अकाल पुरख दा सिमरन गुरबाणी रूप विच सतगुरु जी ने उचारण कीता है, ए शब्द रचिया है, की करिए फिर। सतगुरु आखदे गावो सुनो पढ़ो नित भाई गुर पूरा तू राखिया, जे तू इस नूं गाएगा जे सुनेगा जे पढ़ेगा ते यकीन रख गुरु कृपा करेगा जीवन विच आउण वालियां मुश्किलां रुकावटां तो तैनूं रख लेगा बचा लेगा, जीवन विच रुकावटां मुश्किलां खड़ियां नहीं आउणगियां। पर फिर भी ਸਾਡੇ ਮਨ ਅੰਦਰ ਇਸ ਤਰ੍ਹਾਂ ਦੇ ਬੇਅੰਤ ਸ਼ੰਕੇ ਉਪਜਦੇ ਰਹਿੰਦੇ ਆ। ਅਸੀਂ ਬਾਣੀ ਦੇ ਇਹ ਫੈਸਲੇ ਵੀ ਸੁਣ ਲਾਂਗੇ, ਫੈਸਲੇ ਸੁਣਨ ਤੋਂ ਬਾਅਦ ਸਾਡੇ ਮਨ ਅੰਦਰ ਫੇਰ ਲਗਾਤਾਰ ਸਵਾਲ ਪੈਦਾ ਹੁੰਦੇ ਰਹਿੰਦੇ। ਅਸੀਂ ਆਪਣੇ ਸਵਾਲ ਕਦੀ ਵੀ ਮਨ ਵਿੱਚੋਂ ਕੱਢਦੇ ਨਹੀਂ, ਕਿਉਂ ਬਾਣੀ ਪੜ੍ਹਨੀ ਹੈ। ਹੁਣ ਜੇ ਬਾਣੀ ਪੜ੍ਹਨ ਬਾਰੇ ਕਿਉਂ ਆ ਜਾਏ, ਕਿਉਂ ਪੜ੍ਹਨੀ ਹੈ, ਤਾਂ ਸਾਨੂੰ ਇਹ ਵੀ ਧਿਆਨ ਰੱਖਣਾ ਪਏਗਾ ਕਿ ਸਾਨੂੰ ਜ਼ਿੰਦਗੀ ਚਲਾਉਣ ਵਾਸਤੇ ਅਨੇਕਾਂ ਹੀ ਹੋਰ ਸਵਾਲ ਸਾਹਮਣੇ ਰੱਖਣੇ ਪੈਣਗੇ। ਜੇ ਕੋਈ ਆਖਦਾ ਹੈ ਬਾਣੀ ਕਿਉਂ ਪੜ੍ਹਨੀ ਹੈ, ਤਾਂ ਪੁੱਛਣਾ ਪਏਗਾ ਰੋਟੀ ਕਿਉਂ ਖਾਂਦੇ ਹਾਂ, ਪੁੱਛਣਾ ਪਏਗਾ ਪਾਣੀ ਕਿਉਂ ਪੀਂਦੇ ਹਾਂ, ਪੁੱਛਣਾ ਪਏਗਾ ਅਸੀਂ ਰੋਜ਼ ਇਸ਼ਨਾਨ ਕਿਉਂ ਕਰਦੇ ਹਾਂ, ਰੋਜ਼ ਕੱਪੜੇ ਕਿਉਂ ਪਹਿਨਦੇ ਹਾਂ, ਰੋਜ਼ ਅਸੀਂ ਆਪਣੇ ਘਰ ਅੰਦਰ ਸਫਾਈ ਦਾ ਧਿਆਨ ਕਿਉਂ ਰੱਖਦੇ ਹਾਂ। ਇਤਿਹਾਸਿਕ ਸਾਡੇ ਜੀਵਨ ਦੀਆਂ ਕਿੰਨੀਆਂ ਲੋੜਾਂ ਹਨ ਜਿਹੜੀਆਂ ਸਾਡੀਆਂ ਰੋਜ਼ਾਨਾ ਦੀਆਂ ਹਨ, ਜਿਨ੍ਹਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਚੱਲ ਨਹੀਂ ਸਕਦੀ। ਗੁਰਬਾਣੀ ਸਾਡੇ ਜੀਵਨ ਦਾ ਇਹ ਹਿੱਸਾ ਹੈ। ਜਿਵੇਂ ਭੁੱਖ ਲੱਗ ਜਾਏ ਸਰੀਰ ਨੂੰ ਤਾਂ ਰੋਟੀ ਦੀ ਜ਼ਰੂਰਤ ਪੈਂਦੀ ਹੈ, ਰੋਟੀ ਤੋਂ ਬਿਨਾਂ ਗੁਜ਼ਾਰਾ ਨਹੀਂ, ਖਾਣੀ ਪਏਗੀ। ਇਸੇ ਤਰ੍ਹਾਂ ਇਹ ਜਿਹੜੀ ਸਾਡੇ ਅੰਦਰੂਨੀ ਆਤਮਾ ਦੀ ਭੁੱਖ ਹੈ, ਇਸ ਨੂੰ ਮਿਟਾਉਣ ਵਾਸਤੇ ਸਾਨੂੰ ਗੁਰਬਾਣੀ ਦਾ ਹਰ ਹਾਲਤ ਵਿੱਚ ਓਟ ਆਸਰਾ ਲੈਣਾ ਹੀ ਪਏਗਾ, ਵਰਨਾ ਭੁੱਖ ਨਹੀਂ ਮਿਟੇਗੀ। ਫਿਰ ਅੱਗੇ ਜੇ ਸਾਨੂੰ ਪਿਆਸ ਲੱਗਦੀ ਹੈ ਸਰੀਰ ਦੇ ਤੌਰ ਤੇ, ਤਾਂ ਅਸੀਂ ਪਾਣੀ ਨਾਲ ਬੁਝਾ ਲੈਂਦੇ ਹਾਂ। ਆਤਮਕ ਤੌਰ ਤੇ ਜੇ ਇਸ ਅੰਮ੍ਰਿਤ ਨਾਮ ਜਲ ਦੀ ਪਿਆਸ ਲੱਗ ਜਾਏ, ਸਾਨੂੰ ਇਸ ਅੰਮ੍ਰਿਤ ਨਾਮ ਗੁਰਬਾਣੀ ਦੀ ਪਿਆਸ ਲੱਗ ਜਾਏ, ਤਾਂ ਇਹ ਵੀ ਇਹ ਗੁਰਬਾਣੀ ਦੇ ਰਾਹੀਂ ਹੀ ਬੁਝ ਸਕਦੀ ਹੈ। ਪਰ ਹੁਣ ਇੱਕ ਗੱਲ ਹੋਰ ਵੀ ਧਿਆਨ ਰੱਖਣੀ ਚਾਹੀਦੀ ਹੈ, ਸਮਾਜਿਕ ਤੌਰ ਤੇ ਅਸੀਂ ਵਿਚਰਦੇ ਹਾਂ ਤਾਂ ਸਰੀਰ ਦੀਆਂ ਅਨੇਕਾਂ ਹੀ ਲੋੜਾਂ, ਅਨੇਕਾਂ ਹੀ ਸਾਡੀਆਂ ਲਗਾਤਾਰ ਮੁਸ਼ਕਲਾਂ ਤੰਗੀਆਂ ਬਣੀਆਂ ਰਹਿੰਦੀਆਂ, ਉਹਨਾਂ ਨੂੰ ਅਸੀਂ ਹੱਲ ਵੀ ਕਰਦੇ ਰਹਿੰਦੇ ਹਾਂ। ਹੁਣ ਜੇ ਮੰਨ ਲਓ ਕਿਸੇ ਵਿਅਕਤੀ ਨੂੰ ਸਰੀਰਕ ਤੌਰ ਤੇ ਇਹ ਸਮਾਜ ਵਿੱਚ ਕਾਰੋਬਾਰ ਕੰਮ ਧੰਦੇ ਕਰਦਿਆਂ, ਘਰ ਵਿੱਚ ਰਹਿੰਦਿਆਂ, ਇਧਰ ਉਧਰ ਤੁਰਦਿਆਂ ਫਿਰਦਿਆਂ, ਮੰਨ ਲਓ ਕਿ ਉਸ ਨੂੰ ਇਹ ਭੁਲੇਖਾ ਲੱਗ ਗਿਆ ਜਾਂ ਉਸ ਨੂੰ ਇਹ ਮਹਿਸੂਸ ਹੋਇਆ ਕਿ ਮੈਨੂੰ ਭੁੱਖ ਨਹੀਂ ਲੱਗਦੀ, ਮੇਰੇ ਸਰੀਰ ਵਿੱਚ ਕੋਈ ਮੁਸ਼ਕਲ ਹੈ, ਮੈਨੂੰ ਕਿਸੇ ਬਿਮਾਰੀ ਨੇ ਘੇਰਿਆ ਹੈ, ਤਾਂ ਜਾਂ ਭੁਲੇਖਾ ਲੱਗਾ ਹੈ ਜਾਂ ਉਸ ਨੂੰ ਮਹਿਸੂਸ ਹੋ ਰਿਹਾ ਹੈ, ਤਾਂ ਦੋਨਾਂ ਹੀ ਹਾਲਤਾਂ ਵਿੱਚ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਪੁੱਛੇਗਾ। ਭੁੱਖ ਨਾ ਲੱਗਣੀ ਇੱਕ ਬਿਮਾਰੀ ਹੈ, ਭੁੱਖ ਨਾ ਲੱਗੇ ਤਾਂ ਡਾਕਟਰ ਕੋਲ ਜਾ ਕੇ ਪੁੱਛਦੇ ਹਾਂ ਸਾਨੂੰ ਭੁੱਖ ਨਹੀਂ ਲੱਗੀ, ਸਾਡੇ ਜੀਵਨ ਦੇ ਅੰਦਰ ਕਮਜ਼ੋਰੀ ਆ ਰਹੀ ਹੈ, ਰੁਕਾਵਟ ਪੈਦਾ ਹੋ ਰਹੀ ਹੈ, ਕਿਰਪਾ ਕਰਕੇ ਸਾਡੇ ਇਹ ਸਰੀਰ ਨੂੰ ਆਮ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਰੋਜ਼ ਖਾਂਦੇ ਪੀਂਦੇ ਹਾਂ ਕਿਰਪਾ ਕਰਕੇ ਠੀਕ ਕਰ ਦਿਓ। ਡਾਕਟਰ ਦਵਾਈ ਦਿੰਦਾ ਹੈ, ਸਰੀਰ ਨੂੰ ਠੀਕ ਕਰ ਦਿੰਦਾ ਹੈ। ਜੇ ਸਾਨੂੰ ਬਾਣੀ ਦੇ ਪ੍ਰਤੀ, ਵਾਹਿਗੁਰੂ ਅਕਾਲ ਪੁਰਖ ਜੀ ਦੇ ਗੁਣ ਵਡਿਆਈਆਂ ਨਾ ਗਾਉਣ ਪ੍ਰਤੀ ਇਹ ਸਾਡੇ ਅੰਦਰ ਲਗਾਤਾਰ ਉਲਝਣ ਬਣ ਜਾਏ, ਗਾਉਣ ਨੂੰ ਜੀ ਨਾ ਕਰੇ, ਗੁਰਬਾਣੀ ਦੇ ਪ੍ਰਤੀ, ਗੁਰੂ ਦੀ ਉਸਤਤ ਦੇ ਪ੍ਰਤੀ ਮਨ ਵਿੱਚ ਭੁੱਖ ਨਾ ਪੈਦਾ ਹੋਵੇ, ਤਾਂ ਵੀ ਸਾਨੂੰ ਸਤਿਗੁਰੂ ਜੀ ਨੂੰ ਪੁੱਛ ਹੀ ਲੈਣਾ ਚਾਹੀਦਾ, ਗਰੀਬ ਨਿਵਾਜ ਜੀ ਨੂੰ ਪੁੱਛ ਲੈਣਾ ਚਾਹੀਦਾ, ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ, ਇਹ ਵੀ ਵੈਦ ਹੈ। ਜੇ ਗੁਰੂ ਵੈਦ ਕੋਲ ਆਣ ਕੇ ਪੁੱਛਾਂਗੇ ਦਾਤਿਆ ਸਰੀਰਕ ਤੌਰ ਤੇ ਭੁੱਖ ਪਿਆਸ ਦੀ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਬਣ ਜਾਏ, ਤਾਂ ਅਸੀਂ ਡਾਕਟਰ ਕੋਲ ਚਲੇ ਜਾਂਦੇ ਹਾਂ, ਡਾਕਟਰ ਸਾਡੀ ਇਸ ਬਿਮਾਰੀ ਨੂੰ ਦੂਰ ਕਰਨ ਦਾ ਯਤਨ ਕਰਦਾ। ਸਾਨੂੰ ਮਾਨਸਿਕ ਤੌਰ ਤੇ ਭੁੱਖ ਨਹੀਂ ਲੱਗਦੀ, ਸਾਡੀ ਆਤਮਾ ਸਾਡਾ ਮਨ ਲਗਾਤਾਰ ਬਾਣੀ ਵੱਲ ਨਹੀਂ ਆਉਂਦਾ, ਬਾਣੀ ਨਹੀਂ ਪੜ੍ਹਦਾ, ਬਾਣੀ ਵੱਲ ਮੂੰਹ ਨਹੀਂ ਕਰਦਾ। ਕਿਰਪਾ ਕਰੋ ਸਾਨੂੰ ਵੀ ਸਮਝਾ ਦਿਓ ਕਿ ਇਹ ਮਨ ਜਿਹੜਾ ਬਿਮਾਰ ਹੈ, ਇਹ ਮਨ ਜਿਹੜਾ ਵਾਹਿਗੁਰੂ ਜੀ ਉਸਤਤ ਵਡਿਆਈ ਵੱਲ ਬਾਣੀ ਵੱਲ ਧਿਆਨ ਨਹੀਂ ਦਿੰਦਾ, ਇਧਰੋਂ ਮੂੰਹ ਮੋੜਦਾ ਹੈ, ਕਿਰਪਾ ਕਰਕੇ ਸਮਝਾ ਦਿਓ, ਸਾਡਾ ਮਨ ਬਾਣੀ ਪੜ੍ਹਨ ਲੱਗ ਜਾਏ, ਸਾਡਾ ਮਨ ਠੀਕ ਹੋ ਜਾਏ, ਸਾਡੀ ਇਹ ਮਾਨਸਿਕ ਹਾਲਤ ਜਿਹੜੀ ਵਿਗੜੀ ਹੋਈ ਹੈ, ਕਿਰਪਾ ਕਰਕੇ ਤੁਹਾਡੇ ਹੁਕਮ ਦੇ ਮੁਤਾਬਕ ਹੋ ਜਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਸੀਂ ਰਹਿ ਰਾਸ ਦੀ ਬਾਣੀ ਦਾ ਪਾਠ ਕਰਦੇ ਹਾਂ, ਸਤਿਗੁਰੂ ਜੀ ਨੇ ਰਹਿ ਰਾਸ ਦੀ ਬਾਣੀ ਵਿੱਚ ਵੀ ਇਹ ਪਵਿੱਤਰ ਬਚਨ ਰੱਖਿਆ ਹੈ, ਰੋਜ਼ ਸਿੱਖ ਪੜ੍ਹਦਾ ਹੈ, ਰੋਜ਼ ਸਿੱਖ ਸੁਣਦਾ ਹੈ। ਸਤਿਗੁਰੂ ਨੇ ਰਹਿ ਰਾਸ ਦੀ ਬਾਣੀ ਅੰਦਰ ਫੈਸਲਾ ਦਿੰਦਿਆਂ ਸਮਝਾ ਦਿੱਤਾ, ਦੇਖੋ ਸਰੀਰਕ ਤੌਰ ਤੇ ਭੁੱਖ ਨਾ ਲੱਗਣਾ ਇੱਕ ਬਿਮਾਰੀ ਹੈ, ਕਮਜ਼ੋਰੀ ਹੈ, ਡਾਕਟਰ ਕੋਲ ਜਾਇਆ ਦੂਰ ਹੁੰਦੀ ਹੈ, ਪਰ ਜੇ ਸਰੀਰਕ ਤੌਰ ਤੇ ਭੁੱਖ ਜ਼ਿਆਦਾ ਲੱਗਣ ਲੱਗ ਜਾਏ, ਅਸੀਂ ਸਰੀਰ ਦੀ ਲੋੜ ਤੋਂ ਵੱਧ ਖਾਣ ਲੱਗ ਜਾਈਏ, ਤਾਂ ਵੀ ਬਿਮਾਰ ਹੋ ਜਾਂਦੇ ਹਾਂ। ਸਤਿਗੁਰੂ ਆਖਦੇ ਹੈ ਜੇ ਇਹ ਨਾਮ ਬਾਣੀ ਦੀ ਭੁੱਖ ਲੱਗ ਜਾਏ ਘੱਟ ਲੱਗੇ ਤਾਂ ਬਿਮਾਰ ਹਾਂ, ਜੇ ਵੱਧ ਲੱਗ ਜਾਏ ਜਿੰਨੀ ਵੱਧ ਲੱਗ ਜਾਏ ਓਨਾ ਬੰਦਾ ਹੋਰ ਵਧੇਰੇ ਤੰਦਰੁਸਤ ਹੋਏਗਾ। ਜਾਨੀ ਸਾਡੇ ਸੰਸਾਰ ਦੀ ਬਣਤਰ ਤੋਂ ਉਲਟ ਦਾ ਸਿਸਟਮ ਹੈ, ਸੰਸਾਰਿਕ ਤੌਰ ਤੇ ਘੱਟ ਭੁੱਖ ਲੱਗੇ ਤਾਂ ਵੀ ਬਿਮਾਰ, ਵੱਧ ਭੁੱਖ ਲੱਗ ਜਾਏ ਵੱਧ ਖਾ ਲਈਏ ਤਾਂ ਵੀ ਅਸੀਂ ਬਿਮਾਰ। ਪਰ ਸਤਿਗੁਰੂ ਦੀ ਬਾਣੀ ਆਖਦੀ ਹੈ ਇਹ ਐਸੀ ਭੁੱਖ ਹੈ, ਇਹ ਐਸੀ ਪਿਆਸ ਹੈ, ਇਹ ਐਸੀ ਤਾਂਗ ਹੈ, ਜਿੰਨੀ ਬੁਝਾਉਣ ਦਾ ਯਤਨ ਕਰੋ ਓਨੀ ਵਧੇਰੇ ਲੱਗਦੀ ਹੈ, ਜਿੰਨੀ ਵਧੇਰੇ ਲੱਗੇਗੀ ਓਨਾ ਹੀ ਸਰੀਰ ਸੁਖੀ ਤੇ ਤੰਦਰੁਸਤ ਹੋ ਜਾਏਗਾ। ਆਪਾਂ ਪੜ੍ਹਦੇ ਹਾਂ ਰਹਿ ਰਾਜ ਦੀ ਬਾਣੀ ਅੰਦਰ, ਉਤ ਭੁੱਖ ਹੈ ਖਾਏ ਚੱਲੀਏ ਦੁੱਖ। ਸੰਸਾਰਿਕ ਤੌਰ ਤੇ ਸਰੀਰਕ ਤੌਰ ਤੇ ਅਸੀਂ ਕੋਈ ਰੋਟੀ ਜਾਂ ਹੋਰ ਪਦਾਰਥ ਛਕਦੇ ਹਾਂ ਤੇ ਕਈ ਵਾਰੀ ਸਾਡਾ ਸਰੀਰ ਰੋਟੀ ਪਦਾਰਥ ਇਤਿਆਦਿਕ ਖਾਣ ਕਰਕੇ ਰੋਗੀ ਹੋ ਜਾਂਦਾ ਹੈ, ਪਰ ਜੇ ਇਹ ਪਦਾਰਥ ਗੁਰੂ ਦੀ ਬਾਣੀ ਵਾਲਾ ਛਕਣਾ ਸ਼ੁਰੂ ਕਰ ਦਈਏ ਸਾਡਾ ਸਰੀਰ ਹੋਰ ਅਨੇਕਾਂ ਬਿਮਾਰੀਆਂ ਦਾ ਨਾਸ਼ ਕਰ ਦਿੰਦਾ ਹੈ। ਉਤ ਭੁੱਖ ਹੈ ਖਾਏ ਚੱਲੀਏ ਦੁੱਖ, ਅਨੇਕਾਂ ਹੀ ਦੁੱਖ ਚਲੇ ਜਾਂਦੇ ਹਨ। ਹੁਣ ਸਤਿਗੁਰੂ ਸਾਨੂੰ ਪਿਆਰ ਨਾਲ ਇਸੇ ਕਰਕੇ ਸਮਝਾਉਂਦੇ ਹੈ, ਆਓ ਆਪਣੇ ਅੰਦਰ ਭੁੱਖ ਪੈਦਾ ਕਰੀਏ, ਆਓ ਆਪਣੇ ਅੰਦਰ ਤਾਂਗ ਪੈਦਾ ਕਰੀਏ, ਆਪਣੇ ਅੰਦਰ ਪਿਆਸ ਪੈਦਾ ਕਰੀਏ। ਜਿਨ੍ਹਾਂ ਦੇ ਅੰਦਰ ਪਿਆਸ ਪੈਦਾ ਹੋ ਜਾਂਦੀ ਹੈ, ਭੁੱਖ ਪੈਦਾ ਹੋ ਜਾਂਦੀ ਹੈ, ਉਹ ਹੀ ਇਸ ਅੰਮ੍ਰਿਤ ਬਾਣੀ ਨੂੰ ਲਗਾਤਾਰ ਖਾਂਦੇ ਹਨ, ਪੁੰਚਦੇ ਹਨ, ਆਪਣੇ ਜੀਵਨ ਵਿੱਚ ਸੰਭਾਲਦੇ ਹਨ, ਇਸ ਬਾਣੀ ਦੀ ਲੋੜ ਮਹਿਸੂਸ ਕਰਦੇ ਹਨ। ਆਪਾਂ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ, ਜਿਨ੍ਹਾਂ ਨੂੰ ਇਹ ਪਿਆਸ ਲੱਗਦੀ ਹੈ ਉਹ ਫਿਰ ਇਸ ਅੰਮ੍ਰਿਤ ਨਾਮ ਨੂੰ ਪੁੰਚਦੇ ਹਨ, ਖਾਂਦੇ ਹਨ। ਸਤਿਗੁਰੂ ਇਸੇ ਕਰਕੇ ਸਾਨੂੰ ਪਿਆਰ ਨਾਲ ਆਵਾਜ਼ ਦਿੰਦੇ ਹੈ, ਹੁਕਮ ਕਰਦੇ ਹੈ, ਆਵੋ ਗੁਰਸਿੱਖ ਪੁੱਤਰੋ, ਆਵੋ ਸੰਤੋ, ਸੱਜਣੋ, ਮਿੱਤਰੋ, ਆਵੋ ਇਕੱਠੇ ਹੋ ਕੇ ਉਸ ਪ੍ਰਭੂ ਦੀ ਸਿਫਤ ਸਲਾਹ ਕਰੀਏ, ਉਸ ਦੇ ਗੁਣ ਗਾਈਏ, ਉਸ ਦੀ ਵਡਿਆਈ ਵਿੱਚ ਆਪਣਾ ਮਨ ਜੋੜੀਏ। ਤਾਂਹੀਓ ਸਤਿਗੁਰੂ ਸਾਨੂੰ ਬਾਣੀ ਚ ਥਾਂ ਪਰ ਥਾਂ ਬੜੇ ਪਿਆਰ ਨਾਲ ਰਲ ਮਿਲ ਬੈਠਣ ਦਾ ਹੁਕਮ ਕਰਦੇ ਹੈ, ਉਪਦੇਸ਼ ਦਿੰਦੇ ਹੈ ਤੇ ਆਖਦੇ ਹੈ ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਦੀਆਂ। ਉਸ ਸਮਰੱਥ ਕੰਤ ਦੀਆਂ ਮਾਲਕ ਦੀਆਂ ਆਓ ਕਹਾਣੀਆਂ ਕਰੀਏ। ਖਿਮਾ ਕਰਨਾ, ਜਦੋਂ ਅਸੀਂ ਇਹ ਕਹਾਣੀ ਸਤਿਗੁਰੂ ਦੇ ਹੁਕਮ ਨੂੰ ਮੰਨ ਕੇ ਕਰਾਂਗੇ, ਜਦੋਂ ਸਤਿਗੁਰੂ ਦਾ ਹੁਕਮ ਮੰਨ ਕੇ ਸਤਿਗੁਰੂ ਦੇ ਅਨੁਸਾਰ ਵਾਹਿਗੁਰੂ ਅਕਾਲ ਪੁਰਖ ਦੀ ਵਡਿਆਈ ਇਸ ਬਾਣੀ ਦੇ ਰਾਹੀਂ ਕਰਨ ਦਾ ਯਤਨ ਕਰਾਂਗੇ ਤੇ ਗਰੀਬ ਨਿਵਾਜ ਆਖਦੇ ਫਿਰ ਇੱਕ ਸਵਾਲ ਹੋਰ ਪੈਦਾ ਹੋਏਗਾ, ਕਿਤ ਦੁਆਰਾ ਪਾਈਏ? ਅਸੀਂ ਉਹਦੀ ਸਿਫਤਸਲਾਹ ਕਰਦੇ ਹਾਂ, ਅਸੀਂ ਉਹਦੀ ਵਡਿਆਈ ਕਰਦੇ ਹਾਂ, ਵਡਿਆਈ ਬੜੀ ਚੰਗੀ ਲੱਗਦੀ ਹੈ, ਉਹ ਵਡਿਆਈ ਨੇ ਜੀਵਨ ਵਿੱਚ ਸੁੱਖ ਹੀ ਸੁੱਖ ਪੈਦਾ ਕਰ ਦਿੱਤਾ ਹੈ, ਬਾਣੀ ਪੜ੍ਹਿਆ ਬਹੁਤ ਆਨੰਦ ਆਉਂਦਾ ਹੈ, ਬਾਣੀ ਪੜ੍ਹਿਆ ਸਮਝ ਆਉਂਦੀ ਹੈ, ਸਤਿਗੁਰੂ ਕਿਰਪਾ ਕਰੋ ਹੁਣ ਇਹ ਵੀ ਗੱਲ ਸਮਝਾ ਦਿਓ ਕਿ ਉਹ ਮਾਲਕ ਜਿਸ ਦੀ ਅਸੀਂ ਵਡਿਆਈ ਕਰਦੇ ਹਾਂ ਉਹ ਮਿਲਦਾ ਕਿਵੇਂ ਹੈ, ਉਹ ਕਿਹੜੇ ਤਰੀਕੇ ਨਾਲ ਪਾਇਆ ਜਾ ਸਕਦਾ ਹੈ, ਉਸ ਨੂੰ ਪਾਉਣ ਦਾ ਰਾਹ ਕਿਹੜਾ ਹੈ? ਕਿਉਂਕਿ ਜੇ ਅਸੀਂ ਹੁਣ ਪਾਉਣ ਦੀ ਗੱਲ ਕਰਾਂਗੇ ਤੇ ਸਾਡੇ ਆਲੇ ਦੁਆਲੇ ਬਹੁਤ ਸਾਰੇ ਰਾਹ ਦਰਸਾਏ ਗਏ ਹਨ, ਕੋਈ ਕਿਸੇ ਰਾਹ ਤੇ ਤੁਰ ਕੇ ਆਖਦਾ ਹੈ ਰੱਬ ਨੂੰ ਪਾ ਲੈਣਾ ਹੈ, ਕੋਈ ਕਿਸੇ ਰਾਹ ਤੇ ਚੱਲ ਕੇ ਆਖਦਾ ਹੈ ਮੈਂ ਰੱਬ ਨੂੰ ਪਾ ਲੈਣਾ ਹੈ, ਕੋਈ ਕੋਈ ਤਰੀਕਾ ਬਣਾਉਂਦਾ ਹੈ, ਕੋਈ ਕੋਈ ਤਰੀਕਾ ਬਣਾਉਂਦਾ ਹੈ, ਇਤਿਹਾਸਿਕ ਤਰੀਕੇ ਬਣਾਉਂਦਿਆਂ ਅਸੀਂ ਇੱਕ ਤਰੀਕਾ ਆਪਣੇ ਅੰਦਰ ਇਹ ਵੀ ਧਾਰਨ ਕੀਤਾ ਹੋਇਆ ਜੀ ਸ਼ਰਧਾ ਚਾਹੀਦੀ ਹੈ, ਸ਼ਰਧਾ ਹੋਵੇ, ਸ਼ਰਧਾ ਨਾਲ ਕੀ ਨਹੀਂ ਹੋ ਸਕਦਾ, ਸ਼ਰਧਾ ਹੋਣੀ ਚਾਹੀਦੀ ਹੈ। ਗੁਰੂ ਸਵਾਰਿਓ ਸ਼ਰਧਾ ਹੋਣੀ ਚਾਹੀਦੀ ਹੈ, ਇਹਦੇ ਚ ਕੋਈ ਸ਼ੱਕ ਨਹੀਂ, ਸ਼ਰਧਾ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਰਹਿ ਸਕਦਾ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ, ਸ਼ਰਧਾ ਹੋਣੀ ਅੱਤ ਜ਼ਰੂਰੀ ਹੈ। ਮੈਂ ਫੇਰ ਬੇਨਤੀ ਕਰ ਦਿੰਦਾ ਹਾਂ, ਸ਼ਰਧਾ ਤੋਂ ਬਿਨਾਂ ਜੀਵਨ ਅਧੂਰਾ ਰਹਿ ਸਕਦਾ ਹੈ, ਪਰ ਇੱਕ ਗੱਲ ਦਾ ਧਿਆਨ ਅੱਤ ਜ਼ਰੂਰੀ ਰੱਖਣਾ ਹੈ। ਗੁਰਬਾਣੀ ਨੇ ਵੀ ਪਾਵਨ ਉਪਦੇਸ਼ ਸਾਨੂੰ ਦਿੱਤਾ ਹੈ, ਸ਼ਰਧਾ ਦੇ ਨਾਲ ਜੇ ਗਿਆਨ ਆ ਜਾਏ, ਸ਼ਰਧਾ ਦੇ ਨਾਲ ਜੇ ਸਤਿਗੁਰੂ ਦਾ ਦਿੱਤਾ ਹੋਇਆ ਉਪਦੇਸ਼ ਆ ਜਾਏ ਤਾਂ ਸ਼ਰਧਾ ਮੁਬਾਰਕ ਹੈ। ਗਿਆਨ ਵੀ ਹੋਣੀ ਸ਼ਰਧਾ ਸਾਨੂੰ ਕਈ ਵਾਰੀ ਰਾਹ ਤੋਂ ਕੁਰਾਏ ਲੈ ਜਾਂਦੀ ਹੈ, ਧਰਮੀ ਤੋਂ ਅਧਰਮੀ ਬਣਾ ਦਿੰਦੀ ਹੈ, ਅੰਨੀ ਸ਼ਰਧਾ ਸਤਿਗੁਰੂ ਜੀ ਨੇ ਪ੍ਰਵਾਨ ਹੀ ਨਹੀਂ ਕੀਤੀ। ਸ਼ਰਧਾ ਦੇ ਨਾਲ ਗਿਆਨ ਆ ਜਾਏ, ਸਮਝ ਆ ਜਾਏ ਤੇ ਸਤਿਗੁਰੂ ਸਾਨੂੰ ਮੁਬਾਰਕਬਾਦ ਦਿੰਦੇ ਹਨ, ਰਹਿਮਤ ਕਰਦੇ ਹਨ। ਹੁਣ ਗਰੀਬ ਨਿਵਾਜ ਸਤਿਗੁਰੂ ਜੀ ਦੇ ਦਰ ਤੇ ਬੈਠ ਕੇ ਅਸੀਂ ਤਰੀਕੇ ਦੀ ਗੱਲ ਕਰ ਰਹੇ ਹਾਂ ਕਿ ਰੱਬ ਨੂੰ ਪਾਉਣ ਦਾ ਤਰੀਕਾ ਕੀ ਹੈ। ਹੁਣ ਤਰੀਕੇ ਸਾਰੇ ਅਸੀਂ ਆਪੋ ਆਪਣੇ ਤੌਰ ਤਰੀਕੇ ਨਿਸ਼ਚਿਤ ਕੀਤੇ ਆ, ਰੱਬ ਨੂੰ ਐਵੇਂ ਮਿਲ ਸਕੀਦਾ, ਰੱਬ ਨੂੰ ਐਵੇਂ ਮਿਲ ਸਕੀਦਾ, ਬੜੀਆਂ ਵਿਚਾਰ ਧਾਰਾਵਾਂ ਪ੍ਰਚਲਿਤ ਹਨ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਚ ਇੱਕੇ ਹੀ ਪੌੜੀ ਵਿਚ ਇਹ ਨਿਬੇੜਾ ਕਰ ਦਿੱਤਾ। ਬਾਣੀ ਦੀ ਵਿਆਖਿਆ ਕਰਦਿਆਂ ਇੱਕੇ ਪੌੜੀ ਵਿਚ ਸਾਰੀ ਬਾਤ ਨੂੰ ਸਾਡੇ ਸਾਹਮਣੇ ਰੱਖ ਦਿੱਤਾ ਕਿ ਪਾਉਣ ਦਾ ਤਰੀਕਾ ਕੀ ਹੈ। ਹੁਣ ਵੇਖੋ, ਮੈਂ ਬੇਨਤੀ ਕਰ ਰਿਹਾ ਸਾਂ ਕਿ ਪਾਉਣ ਦੇ ਤਰੀਕੇ ਸਾਰਿਆਂ ਦੇ ਆਪੋ ਆਪਣੇ ਆ। ਰੱਬ ਨੂੰ ਐਵੇਂ ਮਿਲ ਜਾਣਾ ਹੈ, ਰੱਬ ਨੂੰ ਐਵੇਂ ਮਿਲ ਜਾਣਾ ਹੈ, ਅਨੇਕਾਂ ਹੀ ਵਿਚਾਰ ਭਰਾਵਾਂ ਗੱਲਾਂ ਪ੍ਰਚਲਿਤ ਹਨ। ਹੁਣ ਭਾਈ ਗੁਰਦਾਸ ਜੀ ਦੀ ਅਸੀਂ ਜਿਸ ਪੌੜੀ ਨਾਲ ਸਾਂਝ ਪਾਉਣ ਲੱਗੇ ਹਾਂ, ਆਓ ਧਿਆਨ ਦੇ ਕੇ ਵੇਖਣ ਦਾ ਯਤਨ ਕਰੀਏ। ਭਾਈ ਗੁਰਦਾਸ ਜੀ ਉਹ ਭਾਈ ਗੁਰਦਾਸ ਜਿਨ੍ਹਾਂ ਨੇ ਗੁਰਬਾਣੀ ਦਾ ਅੱਖਰ ਅੱਖਰ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬਹਿ ਕੇ ਆਪ ਲਿਖਿਆ। ਕੋਈ ਭੁਲੇਖਾ ਨਹੀਂ ਹੈ, ਕੋਈ ਦੁਬਧਾ ਨਹੀਂ ਹੈ, ਕੋਈ ਇਹਦੇ ਤੇ ਰਤਾ ਮਾਤਰ ਵੀ ਸ਼ੰਕੇ ਦੀ ਗੱਲ ਨਹੀਂ ਹੋ ਸਕਦੀ। ਗੁਰਬਾਣੀ ਨੂੰ ਆਪ ਲਿਖਣ ਵਾਲੇ ਭਾਈ ਗੁਰਦਾਸ ਜੀ ਨੇ ਜਦੋਂ ਆਪਣੀਆਂ ਪੌੜੀਆਂ ਅੰਦਰ ਇਸ ਗੱਲ ਦੀ ਵਿਆਖਿਆ ਕੀਤੀ ਹੈ ਤੇ ਭਾਈ ਗੁਰਦਾਸ ਨੇ ਪਹਿਲਾ ਨੁਕਤਾ ਰੱਖਿਆ, ਮਿਲੈ ਜੇ ਤੀਰਥ ਨਹਾਤਿਆਂ। ਕਿਉਂਕਿ ਗੁਰੂ ਅਮਰਦਾਸ ਜੀ ਦਾ ਅੱਜ ਦਾ ਇਹ ਵਿਚਾਰ ਅਧੀਨ ਜੋ ਪਤਾ ਹੈ, ਇਸ ਵਿੱਚ ਗੁਰੂ ਅਮਰਦਾਸ ਨੇ ਇੱਕ ਸਵਾਲ ਪੈਦਾ ਕੀਤਾ, ਕਿਤ ਦੁਆਰੇ ਪਾਈਐ। ਉਸ ਵਾਹਿਗੁਰੂ ਦੀ ਜੇ ਸਿੱਖ ਸਲਾਹ ਕਰਨੀ ਹੈ, ਵਡਿਆਈ ਕਰਨੀ ਹੈ ਤੇ ਉਸ ਨੂੰ ਪਾਉਣ ਦਾ ਤਰੀਕਾ ਕੀ ਹੈ। ਤੇ ਭਾਈ ਗੁਰਦਾਸ ਨੇ ਇੱਕ ਪੌੜੀ ਅੰਦਰ ਫੈਸਲਾ ਦੇ ਦਿੱਤਾ, ਮਿਲੈ ਜੇ ਤੀਰਥ ਨਹਾਤਿਆਂ। ਜੇ ਤੇ ਉਹ ਰੱਬ ਤੀਰਥਾਂ ਤੇ ਨਹਾਤਿਆਂ ਮਿਲਦਾ ਹੋਵੇ, ਡੱਡਾ ਜਲ ਵਾਸੀ, ਪਾਣੀ ਦੇ ਵਿੱਚ ਡੱਡੀਆਂ ਮੱਛੀਆਂ ਹਮੇਸ਼ਾ ਹੀ ਰਹਿੰਦੀਆਂ, ਸਭ ਤੋਂ ਪਹਿਲਾਂ ਫਿਰ ਉਹਨਾਂ ਨੂੰ ਮਿਲ ਜਾਣਾ ਚਾਹੀਦਾ। ਮਿਲੈ ਜੇ ਤੀਰਥ ਨਹਾਤਿਆਂ, ਡੱਡਾ ਜਲ ਵਾਸੀ, ਵਾਲ ਵਧਾਇਆ ਪਾਈਐ ਬੜ ਜਟਾ ਪਲਾਸੀ। ਜੇਕਰ ਲੰਬੀਆਂ ਜਟਾਵਾਂ ਰੱਖਿਆ, ਜਿਸ ਤਰ੍ਹਾਂ ਜੋਗੀ ਇਤਿਹਾਸਿਕ ਲੋਕ ਕਰਦੇ ਸਨ, ਜੇਕਰ ਲੰਬੀਆਂ ਜਟਾਵਾਂ ਰੱਖਿਆ ਰੱਬ ਮਿਲਦਾ ਹੋਵੇ ਤਾਂ ਸਭ ਤੋਂ ਪਹਿਲਾਂ ਉਹਨਾਂ ਦਰਖਤਾਂ ਨੂੰ ਮਿਲ ਜਾਏ ਜਿਨ੍ਹਾਂ ਦਰਖਤਾਂ ਦੀਆਂ ਜੜਾਂ ਉਪਰੋਂ ਲੈ ਕੇ ਟਾਹਣਿਆਂ ਦੇ ਨਾਲ ਬਹੁਤ ਲੰਬੀਆਂ ਧਰਤੀ ਨਾਲ ਲੱਗੀਆਂ ਹੋਈਆਂ ਹਨ। ਬੋੜ ਇਤਿਹਾਸਿਕ ਦਰਖਤ ਦੀਆਂ ਜੜਾਂ ਉਪਰੋਂ ਸ਼ੁਰੂ ਹੋ ਜਾਂਦੀਆਂ, ਧਰਤੀ ਨਾਲ ਲੱਗ ਜਾਂਦੀਆਂ। ਫਿਰ ਭਾਈ ਗੁਰਦਾਸ ਨੇ ਤੀਜਾ ਨੁਕਤਾ ਉਠਾਇਆ ਤੇ ਆਖਣ ਲੱਗੇ, ਭਾਸਮ ਲਾਏ ਜੇ ਪਾਈਐ ਖਰਖੇ ਨਿਵਾਸੀ। ਜੇ ਸਵਾਹ ਮਿਲਿਆ, ਜਿਵੇਂ ਜੋਗੀ ਤਿਆਗ ਕਰਦੇ ਸੀ, ਜੇ ਸਵਾਹ ਮਿਲਿਆ ਆਪਣੇ ਸਰੀਰ ਤੇ ਮਿੱਟੀ ਮਿਲਿਆ ਰੱਬ ਮਿਲਦਾ ਹੋਵੇ ਤਾਂ ਫਿਰ ਸਭ ਤੋਂ ਪਹਿਲਾਂ ਖੋਤੇ ਨੂੰ ਮਿਲ ਜਾਏ, ਕਿਉਂਕਿ ਖੋਤੇ ਦਾ ਲਗਾਤਾਰ ਮਿੱਟੀ ਨਾਲ ਸਵਾਹ ਨਾਲ ਪਿਆਰ ਰਹਿੰਦਾ ਹੈ। ਖੋਤਾ ਮਿੱਟੀ ਵਿੱਚ ਸਵਾਹ ਵਿੱਚ ਲੇਟ ਕੇ ਪ੍ਰਸੰਨ ਰਹਿੰਦਾ ਹੈ, ਖੋਤੇ ਨੂੰ ਸਭ ਤੋਂ ਪਹਿਲਾਂ ਰੱਬ ਮਿਲ ਜਾਣਾ ਚਾਹੀਦਾ। ਭਸਮ ਲਾਏ ਜੇ ਪਾਈਐ ਖਰ ਖੇ ਨਿਵਾਸੀ, ਜੇ ਪਾਈਐ ਚੁੱਪ ਕੀਤਿਆਂ, ਜੇ ਮੋਨੀ ਬਣਿਆ, ਸਮਾਧੀ ਲਾਇਆ, ਕਿਸੇ ਘੋੜੇ ਵਿੱਚ ਵੜਿਆ ਰੱਬ ਮਿਲਦਾ ਹੋਵੇ, ਪਸ਼ੂਆ ਜੜ ਹਾਸੀ, ਪਸ਼ੂਆਂ ਨੂੰ ਪਹਿਲਾਂ ਮਿਲ ਜਾਣਾ ਚਾਹੀਦਾ ਹੈ, ਕਿਉਂਕਿ ਪਸ਼ੂ ਵਿਚਾਰੇ ਲਗਾਤਾਰ ਗੁੰਗੇ ਹੀ ਹਨ, ਉਹ ਬੋਲਦੇ ਨਹੀਂ ਹਨ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਵੀ ਬੜੇ ਪਿਆਰ ਨਾਲ ਸਾਨੂੰ ਇਹਨਾਂ ਗੱਲਾਂ ਦਾ ਉਪਦੇਸ਼ ਦੇ ਕੇ ਸਮਝਾਉਣ ਦਾ ਯਤਨ ਕੀਤਾ, ਪਰ ਸਾਡੇ ਬਹੁਤੇ ਵੀਰ ਪੈਣਾ ਗੁਰਬਾਣੀ ਦੀ ਸਮਝ ਤੋਂ ਪਾਸੇ ਹਟ ਕੇ ਨਾ ਆਪ ਪੜ੍ਹਦੇ ਹਨ, ਨਾ ਸੁਣਦੇ ਹਨ, ਨਾ ਹੀ ਕਦੀ ਗੁਰਬਾਣੀ ਦੇ ਨੇੜੇ ਬੈਠਦੇ ਹਨ, ਤੇ ਇਸੇ ਕਰਕੇ ਭਰਮ ਭੁਲੇਖਿਆਂ ਵਿੱਚ ਲਗਾਤਾਰ ਪੈ ਰਹਿੰਦੇ ਹਨ। ਬੜੇ ਭਰਮ ਭੁਲੇਖੇ ਹਨ। ਹੁਣ ਗੁਰੂ ਸਵਾਰਿਓ, ਜੇ ਸਾਨੂੰ ਸਤਿਗੁਰੂ ਗਰੀਬ ਨਿਵਾਜ ਤਰੀਕਾ ਸਮਝਾਉਂਦੇ ਹੈ, ਤੇ ਤਰੀਕਾ ਸਤਿਗੁਰੂ ਦੀ ਬਾਣੀ ਦਾ ਇੱਕੋ ਹੀ ਹੈ, ਸੁਖਮਣੀ ਬਾਣੀ ਪੜ੍ਹਦੇ ਹਾਂ ਤਾਂ ਵੀ ਸਤਿਗੁਰੂ ਨੇ ਉਪਦੇਸ਼ ਦਿੱਤਾ, ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ ਤਿਸ ਭਉ ਹੋਤ ਪ੍ਰਾਪਤ ਸਵਾਮੀ। ਉਸ ਨੂੰ ਹੀ ਸਵਾਮੀ ਮਿਲਦਾ ਹੈ ਜਿਹੜਾ ਇਹਨਾਂ ਗੁਣਾਂ ਦਾ ਧਾਰਨੀ ਹੁੰਦਾ ਹੈ। ਹੁਣ ਸਤਿਗੁਰੂ ਨੇ ਇੱਥੇ ਵੀ ਤਰੀਕਾ ਸਮਝਾ ਦਿੱਤਾ, ਕਿਤ ਦੁਆਰਾ ਪਾਈਐ, ਕਿਹੜੇ ਤਰੀਕੇ ਨਾਲ ਮਿਲ ਸਕਦਾ ਹੈ, ਕਿਸ ਢੰਗ ਨਾਲ ਮਿਲ ਸਕਦਾ ਹੈ। ਸਤਿਗੁਰੂ ਨੇ ਕਹਿਤਾ, ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਜੇਕਰ ਹੁਕਮ ਨੂੰ ਮੰਨ ਲਿਆ ਜਾਏ, ਹੁਕਮ ਕੀ ਹੈ, ਤਨ ਮਨ ਧਨ ਗੁਰੂ ਨੂੰ ਸੌਂਪਣਾ ਹੈ, ਗੁਰੂ ਦਾ ਬਣਾਉਣਾ ਹੈ, ਇਹਦੇ ਤੇ ਆਪਣੀ ਮਰਜ਼ੀ ਨਾ ਚੱਲੇ, तन नूं मैं अपनी मर्जी का नहीं रखना, तन नूं गुरु की मर्जी का बनाना है। मन अपनी मर्जी ना करे, बुराइयां विच ना लगा रहे, मन नूं गुरु की सोच नाल निवाजना है, गुरु की सोच विच रंगना है। जे मन ते तन गुरु की सोच विच रंगिया जाए ते फिर तन कदी भी हंकार नहीं पैदा होएगा, तन कदी भी कुराए नहीं पाएगा। जे तन ते मन गुरु दा है ते तन ते मन द्वारा कमाया होया तन दौलत भी गुरु दा ही रहेगा, वो माड़े थां ते खर्च नहीं होएगा, दूजियां नूं डोबण वास्ते दूजियां नूं बर्बाद करन वास्ते खर्च नहीं होएगा, वो भले वास्ते खर्च होएगा, वो सतगुरु दाते दी रहमत दूजियां तक पहुंचाउण वास्ते खर्च होएगा। हुणे अज असीं सतगुरु गुरु अर्जन साहब जी दे प्रकाश पुरब नूं संबंधित रागी सिंघां जी कोलों एक शब्द भी भट्ट साहिबान जी का उच्चारण किया होया श्रवण किया। भट्ट साहिबान जी का वह शब्द वह सवैया भी सानू एहो जिही सेध दिंदा है और भट्ट साहिबान ने स्वीकार किया है, स्वीकार करके साडे सामने रख दिता, बड़े प्रेम नाल खुलासा कर दिता, भलिओ भटक ना जायो, भुल ना जायो, किसे कारण कोई मन विच शंका ना आ जाए, ए राह छड्डियो ना, इसे ही राह ने साडा पार उतारा किया है ते इसे ही राह ने तुहाडा भी पार उतारा करना है। भट्ट साहिबान जी का यह प्यारा जिहा सवैया जिहड़ा रागी वीरां ने अपने सामने गाया से, उस सवैये नूं फिर ध्यान नाल पढ़ लैंदे हां। जब लौ नहीं भाग लिलार उदय, लिलार का अर्थ है मत्था, भाव ए सोच, जिन्नी देर तक गुरु वाले ए सोहणे उत्तम विचार इस जीवन विच सोच विच उदय नहीं सी होए, प्रगट नहीं सी होए। जब लौ नहीं भाग लिलार उदय, तब लौ भ्रमते फिरते बहुत आयो, भ्रमते फिरते ओनी देर तक असी भटकते ही रहे, बहुत आयो बड़े भजे फिरते रहे, भटकना कभी खत्म ही नहीं होई, बड़े ही भटकते रहे। जब लौ नहीं भाग लिलार उदय, तब लौ भ्रमते फिरते बहुत आयो, कल घोर समुंदर में बूढ़त थे, कल का अर्थ है पाप, घोर समुंदर का अर्थ है इस डूंगे पापां दे समुंदर विच असीं डुब रहे सां, इह पापां दे सागर विच लगातार गर्क हो रहे सां, लगातार पाप ही पाप जिंदगी अंदर वसिया होया सी। कल घोर समुंदर में बूढ़त थे, कबहू मिटहै नहीं रे पछतायो, कदी पछतावा मिटिया ही नहीं सी, हमेशा ही जिंदगी अंदर पछतावा ही पछतावा रहिंदा सी, निराशा ही निराशा रहिंदी सी, उदासी ही उदासी रहिंदी सी, कबहू मिट है नहीं रे पछतायो। ते फिर भट्ट साहिबान ने अगली गल कहती, तत विचार यह मथुरा जग तारण को अवतार बनायो, जप्यो जिन अर्जुन देव गुरु फिर संकट जोन गर्भ ना आयो। जिन्हां ने गुरु अर्जन नु जप लिया, गुरु अर्जन नु जपण दा अर्थ है जिन्हां ने गुरु अर्जन साहिब जी दी पावन बाणी नु अपने जीवन दा अंग बना लिया, गुरु अर्जन साहिब जी दे दित्ते ज्ञान उपदेश नु अपने जीवन विच धारण कर लिया, उन्हां दा पछतावा भी मिट गया, भटकना भी खत्म होई। हे मथुरा, ए तत दी गल है कि ए संसार दे तारण वास्ते गुरु अर्जन साहिब सच्चे पातशाह ने यह सोहना खजाना रचिया है। हुण जे असीं सच्चे दिलों सतगुरु गरीब निवास जी दे नाल जुड़ना चाहुंदे आ तां सानू ए इतिहासक गवाही भी मन के प्रवान कर लेना चाहीदा है कि सतगुरु सानू जो राह दर्शाउंदे हन ए माड़ा नहीं, इहदे ते चलिया भला ही भला है। ते ताहीओ सतगुरु गुरु अमरदास भी आखदे है, तन मन धन सब सौंप गुर कौ, हुक्म मन्निऐ पाईऐ, गुरु दा हुक्म मनना है, हुक्म मन्नियो गुरु केरा, बंदियां दा नहीं। एवें आले दुआले दे बहुत सारे होर चतर चलाक लोग बैठे हुए है, उन्हां दा नहीं, हुक्म केवल गुरु दा मनना है। कई बारी साडे अपनी उलझना बन जांदियां, बाबा जी आ कहंदे सी, एक कथावाचक आ कहंदा सी, दूजा कथावाचक आ कहंदा है, नहीं, कथावाचक कोई होवे, बाबा कोई होवे, व्यक्ति कोई भी होवे, असी व्यक्तियां दे नाल नहीं जुड़ना, व्यक्ति ते केवल पढ़ के सुनाउण वाले है, असां तां गुरु दे हुक्म दी खोज करनी है, गुरु दे हुक्म नूं वेखना है, बाणी पढ़ के कि सतगुरु दा हुक्म है कि, आप भी पढ़ना है तां ही सानू पता लग सकेगा। हुक्म मन्नियो गुरु केरा, गावो सच्ची बाणी, की हुक्म गुरु दा, सच्ची बाणी नूं भाई गावो। ਹੁਣ ਗੁਰੂ ਅਮਰਦਾਸ ਜੀ ਦੇ ਇਸ ਹੁਕਮ ਦੀ ਅਦੂਲੀ ਨਹੀਂ ਹੋ ਸਕਦੀ। ਸਿੱਖ ਤਾਂ ਨਹੀਂ ਕਰ ਸਕਦਾ, ਜੋ ਸਿੱਖ ਹੈ ਉਹ ਤਾਂ ਇਸ ਹੁਕਮ ਨੂੰ ਕਮਾਏਗਾ। ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਹੇ ਗੁਰਮੁਖੋ, ਹੇ ਸੰਤੋ, ਹੇ ਗੁਰਸਿੱਖੋ, ਤੁਸੀਂ ਇਸ ਅਕਥ ਦੀ ਕਹਾਣੀ ਨੂੰ, ਪ੍ਰਭੂ ਦੀ ਇਸ ਵਡਿਆਈ ਨੂੰ, ਇਸ ਬਾਣੀ ਨੂੰ ਕੱਥਦੇ ਰਹੋ, ਗਾਉਂਦੇ ਰਹੋ, ਸੁਣਦੇ ਰਹੋ, ਵਿਚਾਰਦੇ ਰਹੋ। ਇਹੋ ਹੀ ਜੀਵਨ ਦਾ ਆਸਰਾ ਹੈ। ਚੰਗੀ ਜੀਵਨ ਜਾਚ ਇਸ ਬਾਣੀ ਨੇ ਸਾਨੂੰ ਦੇਣੀ ਹੈ। ਗੁਣਾਂ ਵਾਲਾ ਜੀਵਨ ਤਾਂ ਹੀ ਬਣ ਸਕਦਾ ਹੈ ਜੇ ਗੁਰੂ ਦੇ ਹੁਕਮ ਤੇ ਚੱਲਾਂਗੇ, ਗੁਰੂ ਦੇ ਹੁਕਮ ਵੱਲ ਧਿਆਨ ਦਿਆਂਗੇ। ਮੈਂ ਬੇਨਤੀ ਕਰ ਰਿਹਾ ਸਾਂ, ਸਿੱਖ ਗੁਰੂ ਅਮਰਦਾਸ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ। ਸਿੱਖ ਨੇ ਤਾਂ ਗੁਰੂ ਦੇ ਹੁਕਮ ਤੇ ਪਹਿਰਾ ਦੇਣਾ ਹੀ ਦੇਣਾ ਹੈ, ਕਿਉਂਕਿ ਗੁਰੂ ਅਮਰਦਾਸ ਦਾ ਇਹ ਵੀ ਫੈਸਲਾ ਹੈ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ। ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹਨੇ ਚੋਟਾਂ ਖਾਣੀਆਂ ਹੀ ਖਾਣੀਆਂ ਜਿਹੜਾ ਵਿਛੜੇਗਾ। ਪਰ ਜਿਹੜਾ ਸਿੱਖ ਹੈ ਉਹ ਗੁਰੂ ਦਾ ਸਖਾ ਮਿੱਤਰ ਹੈ, ਰਿਸ਼ਤੇਦਾਰ ਹੈ, ਗੁਰੂ ਦਾ ਆਪਣਾ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਹੈ। ਤੇ ਗੁਰੂ ਦਾ ਭਾਣਾ, ਗੁਰੂ ਦਾ ਹੁਕਮ, ਗੁਰੂ ਦਾ ਉਪਦੇਸ਼ ਇਹ ਹੈ ਕਿ ਗਾਵੋ ਸੱਚੀ ਬਾਣੀ। ਆਓ ਹੁਣ ਅਸੀਂ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਸੰਭਾਲਣ ਦਾ ਯਤਨ ਕਰੀਏ। ਇਹ ਹੁਣ ਸਾਡੇ ਤੇ ਹੈ ਕਿ ਅਸੀਂ ਗੁਰੂ ਦੇ ਹੁਕਮ ਨੂੰ ਮੰਨ ਕੇ ਕਿੰਨੀ ਕੁ ਬਾਣੀ ਗਾਉਂਦੇ ਹਾਂ, ਕਿੰਨੀ ਕੁ ਬਾਣੀ ਪੜ੍ਹਦੇ ਹਾਂ, ਕਿੰਨਾ ਕੁ ਬਾਣੀ ਨਾਲ ਪਿਆਰ ਕਰਦੇ ਹਾਂ, ਕਿੰਨਾ ਕੁ ਬਾਣੀ ਅਨੁਸਾਰ ਚੱਲਣ ਦਾ ਯਤਨ ਕਰਦੇ ਹਾਂ, ਕਿੰਨਾ ਕੁ ਕਰਮ ਕਾਂਡ ਤਿਆਗ ਕੇ ਤੇ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦਾ ਅੰਗ ਬਣਾਉਂਦੇ ਹਾਂ। ਇਹ ਹੁਣ ਸਾਡੇ ਤੇ ਡਿਪੈਂਡ ਹੈ। ਗੁਰੂ ਤਾਂ ਰੋਜ਼ ਆਵਾਜ਼ਾਂ ਮਾਰਦੇ ਹਨ, ਸਤਿਗੁਰੂ ਤਾਂ ਰੋਜ਼ ਪਿਆਰ ਨਾਲ ਸਿੱਖ ਨੂੰ ਆਖਦੇ ਹਨ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਸੱਚੀ ਬਾਣੀ ਨੂੰ ਗੁਰਸਿੱਖੋ ਆਓ ਤੇ ਤੁਸੀਂ ਗਾਓ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਸਾਡਾ ਇਹ ਚਾਅ ਪਿਆਰ, ਸਾਡਾ ਇਹ ਗੁਰੂ ਨਾਲ ਸੰਬੰਧ ਇਸੇ ਤਰ੍ਹਾਂ ਬਣਿਆ ਰਹੇ। ਅੱਗੇ ਤੋਂ ਅੱਗੇ ਹਰ ਨਿਤ ਨਵੇਂ ਸੂਰਜ, ਰੋਜ਼ ਸਾਡਾ ਪਿਆਰ ਇਹ ਘਟੇ ਨਾ, ਲਗਾਤਾਰ ਵਾਧਾ ਰਹੇ। ਸਤਿਗੁਰੂ ਕਿਰਪਾ ਕਰਨਗੇ, ਰਹਿਮਤ ਕਰਨਗੇ, ਜ਼ਿੰਦਗੀ ਅੰਦਰ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ ਵਸ ਜਾਣਗੇ। ਦਾਦੇ ਦੀ ਕਿਰਪਾ ਨਾਲ ਅਸੀਂ ਬਾਣੀ ਆਪ ਪੜਿਆ ਕਰੀਏ, ਬਾਣੀ ਨੂੰ ਜਿੰਨਾ ਪੜ ਸਕਦੇ ਹਾਂ ਪੜਿਆ ਕਰੀਏ, ਵਿਚਾਰਿਆ ਕਰੀਏ, ਸਮਝਿਆ ਕਰੀਏ। ਸਤਿਗੁਰੂ ਕਿਰਪਾ ਕਰਨ, ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਹੋਏ ਅਸੀਸ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਟਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀ।

7980063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰਸ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।

0: चाहत कछ और औरे की औरे भई चितवत रहूठ गौर नानक फांसी गल परी नर चाहत कछ औरे की औरे भई चितवत रह उठ गौर नानक फांसी गल परी। वाहिगुरु जी का खालसा, वाहिगुरु जी की फतेह। परम सन्मान योग चवर शतर तखर दे मालिक सतगुरु साहिब श्री गुरु ग्रंथ साहिब सचे बादशाह महाराज जी दी पावन पवित्र हजूरी और सतगुरु गुरु तेग बहादुर जी महाराज सतगुरु दे अमृत बचन श्लोकां दी लड़ी वार विचार आप जी श्रवण कर रहे हो। जो विचार अधीन अज श्लोक है इस दा पाठ आप जी ने श्रवण कीता है। हजूर दा ए 38वां श्लोक है। गुरु तेग बहादुर महाराज आप बख्शिश करो भावना श्रद्धा एकाग्रता आस्था दी दात बख्श के आप विच वर्त के सतगुरु जी इस अमृत बचन दी विचार करा लवो। अदब सहित साध संगत उचारण करो जी। सतनाम श्री वाखे गुरु जी करो बख्शिश फिर उचारण करो जी। सतनाम श्री वाखे गुरु जी। सतगुरु गुरु तेग बहादुर महाराज जी ने अज दे इस अमृत बचन विच मनुख जो कुछ अपने तौर अंदर चितवदा है जेड़े फुरने बना के उन्हां नूं कर्मां दा रूप देना चाहुंदा है मैं आ करांगा। हजूर कहिंदे ने नहीं ए इंसान दा भुलेखा है जो कुछ ए सोच रहा है जरूरी नहीं हर गल ओह ही होवेगी। सतगुरां ने अज दे श्लोक विच जिहड़ी बख्शिश कीती दे अखरी अर्थ नर चाहत कछ और नर दा लफ्जी अर्थ असी जानने आ इंसान चाहत दा अर्थ चाहुंदा है कछ और कुछ होर चाहुंदा है इहदे अर्थ हो गए नर चाहत कछ और इंसान अपने अंदर कुछ होर सोच के समझदा है कि आ कुछ होवे ते महाराज कहिंदे ने औरै की औरै भई जो इंसान सोचदा है ओह नहीं हो रहा। औरै की औरै भई तो भाव परमात्मा ओहदी सोच ते बिलकुल विपरीत ओहदे ज़हन दे बिलकुल उल्ट कुछ होर दा होर ही कर देंदा। इहदे सीधे लफ्ज़ी अर्थ होए कि इंसान कुछ होर सोचदा है ते परमात्मा ओहदी सोच तो बिलकुल विपरीत होर दा कुछ होर कर देंदा। ये आपां इहदी व्याख्या करांगे। पहला आखरी अर्थ नर चाहत कछ औरै की औरै भई महाराज कहिंदे चितवत रहो ठगौर ए अपने चित दे विच दूजे नूं ठगण दी ब्योंत बनांदा है ख्याल बनांदा किसी नूं ठगण दे लई किसी दा नुकसान करन दे लई ते महाराज कहिंदे नानक फांसी गल भरी ए किसी होर नूं पछाणा चाहुंदा किसी होर नाल ठगी मारना चाहुंदा पर परमेश्वर दी की खेड है ਇਹ ਕਿਸੇ ਦਾ ਮਾਰਾ ਸੋਚ ਰਿਹਾ ਹੈ ਤੇ ਪਰਮਾਤਮਾ ਨੇ ਇਸ ਬੰਦੇ ਦੇ ਗਲ ਦੇ ਵਿੱਚ ਹੀ ਫੰਦਾ ਫਾਂਸੀ ਪਾ ਦਿੱਤੀ। ਇਹਦਾ ਮਤਲਬ ਸਲੋਕ ਦਾ ਇਹ ਹੋਇਆ ਇਨਸਾਨ ਕੁਝ ਹੋਰ ਸੋਚਦਾ ਹੈ ਪਰਮਾਤਮਾ ਉਹਦੀ ਸੋਚ ਤੋਂ ਉਲਟ ਕੁਝ ਹੋਰ ਦਾ ਹੋਰ ਕਰ ਦਿੰਦਾ ਇਨਸਾਨ ਦੂਜਿਆਂ ਨੂੰ ਪਸੰਦ ਦੇ ਜ਼ੋਰ ਮਾਰਦਾ ਪਿਆ ਤੇ ਪਰਮਾਤਮਾ ਉਹਨੂੰ ਗਲ ਚ ਫੰਦਾ ਪਾ ਕੇ ਫਾਂਸੀ ਪਾ ਕੇ ਉਹਨੂੰ ਪਸਾ ਲੈਂਦਾ। ਇਹ ਕਿਸੇ ਹੋਰ ਨੂੰ ਮਾਰਨ ਦੀ ਸੋਚ ਰਿਹਾ ਤੇ ਪਰਮਾਤਮਾ ਉਹਦਾ ਮਾਰਨ ਦਾ ਪ੍ਰਬੰਧ ਕਰੀ ਬੈਠਾ। ਸਿੱਧੇ ਜੇ ਬੋਲ ਇਹ ਅੱਜ ਜਦੋਂ ਇਹ ਅੰਮ੍ਰਿਤ ਸ਼ਲੋਕ ਅਸੀਂ ਵਿਚਾਰ ਰਹੇ ਸੀ, ਪੜ੍ਹ ਰਹੇ ਸੀ, ਤੇ ਸਭ ਤੋਂ ਪਹਿਲਾਂ ਮੇਰੇ ਮਨ ਚ ਆਇਆ ਵੀ ਸੰਗਤ ਨੂੰ ਅੱਜ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜੇ ਬੰਦੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਭਰੋਸੇ ਤੇ ਜਿੰਦੇ ਆ, ਆਸਥਾ ਤੇ ਜਿੰਦੇ ਨੇ, ਵਿਸ਼ਵਾਸ ਯਕੀਨ ਨਾਲ ਜਿੰਦੇ ਨੇ, ਉਹਨਾਂ ਬੰਦਿਆਂ ਨੂੰ ਇਹ ਕਦੀ ਜ਼ਿਹਨ ਚ ਸੋਚਣਾ ਹੀ ਨਹੀਂ ਚਾਹੀਦਾ ਕਿ ਗੁਰੂ ਪਰਮਾਤਮਾ ਇਹ ਕਰ ਨਹੀਂ ਸਕਦਾ, ਇਹ ਫੁਰਨਾ ਨਹੀਂ ਕਦੀ ਮਨ ਚ ਬਣਾਉਣਾ। ਉਂਜ ਵੈਸੇ ਇੱਕ ਵਾਰ ਮੈਂ ਅਰਜ਼ ਕੀਤੀ ਸੀ ਕਿ ਜਦੋਂ ਅਸੀਂ ਸਿੱਖੀ ਦੀਆਂ ਦਾਤਾਂ ਗੁਰੂ ਕੋਲੋਂ ਖਲੋ ਕੇ ਮੰਗਦੇ ਹਾਂ ਨਾ ਕਿ ਮਹਾਰਾਜ ਸਾਨੂੰ ਆਹ ਕੋਈ ਦਿਓ ਸਿੱਖੀ ਚ, ਸ਼ਾਇਦ ਇਸੇ ਲੜੀ ਚ ਇੱਕ ਦਿਨ ਬੇਨਤੀ ਕੀਤੀ ਹੋਵੇ, ਉਸ ਵਕਤ ਜੋ ਮੰਗਿਆ ਗਿਆ ਉਸ ਵਿੱਚ ਦੋ ਗੱਲਾਂ ਮੰਗੀਆਂ ਗਈਆਂ। ਇਸ ਸਿੱਖੀ ਦਾਨ ਵਿੱਚ ਜੋ ਅਰਦਾਸ ਅਸੀਂ ਰੋਜ਼ ਕਰਨੇ ਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਉਸ ਵਿੱਚ ਵਿਵੇਕ ਦਾਨ ਦਾ ਜ਼ਿਕਰ ਹੈ, ਪਰ ਦੋ ਦਾਨ ਖਾਸ ਕਰਕੇ ਵਿਸਾਹਾ ਦਾਨ ਤੇ ਭਰੋਸਾ ਦਾਨ, ਇਹਦਾ ਜ਼ਿਕਰ ਮੈਂ ਕਰ ਚੁੱਕਾ। ਇਹ ਦੋ ਦਾਤਾਂ ਮੰਗੀਏ ਸਤਿਗੁਰੂ, ਸਿੱਖੀ ਭਰੋਸੇ ਤੇ ਵਿਸ਼ਵਾਸ ਤੇ ਖਲੋਤੀ ਹੈ। ਤੇ ਮੈਨੂੰ ਇੱਥੋਂ ਤੱਕ ਸਾਡੀ ਹਿਸਟਰੀ, ਸਾਡਾ ਇਤਿਹਾਸ, ਸਾਡੀ ਤਵਾਰੀਖ ਦੱਸਦੀ ਹੈ। ਕਈ ਵਾਰੀ ਬਾਹਰ ਦੀਆਂ ਗਿਣਤੀਆਂ ਮਿਣਤੀਆਂ ਜਦੋਂ ਕਰੋ ਤੇ ਬੰਦਾ ਕਹਿੰਦਾ ਅਸੰਭਵ ਹੈ, ਨਾਮੁਮਕਿਨ ਹੈ, ਇਹ ਨਹੀਂ ਹੋ ਸਕਦਾ। ਪਰ ਜਦੋਂ ਭਰੋਸਾ, ਫੇਥ, ਯਕੀਨ ਦੀ ਗੱਲ ਕਰੋ, ਉਦੋਂ ਭਰੋਸਾ ਕਹਿੰਦਾ ਨਹੀਂ, ਦੁਨੀਆਂ ਦੀ ਗਿਣਤੀ ਮਿਣਤੀ ਖਤਮ ਹੋ ਜਾਏਗੀ ਜੇ ਗੁਰੂ ਪਰਮਾਤਮਾ ਕਰੇ ਤੇ ਹੋ ਜਾਏ। ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇਣਾ, ਥੋੜਾ ਜਿਹਾ ਆਰੰਭ ਚ ਅੱਜ ਬੇਨਤੀ ਕਰਨੀ ਚਾਹੁੰਦਾ ਸਾਂ। ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ, ਚਿਤਵਤ ਰਹੇ ਉੱਠ ਗੌਰ, ਨਾਨਕ ਫਾਂਸੀ ਗੱਲ ਪਰੇ। ਕਿਉਂਕਿ ਬੰਦਾ ਕੁਝ ਸੋਚ ਰਿਹਾ, ਪਰਮਾਤਮਾ ਕੁਝ ਕਰਦਾ ਪਿਆ, ਇਹ ਕਿਸੇ ਨੂੰ ਪਸਾਣਾ ਚਾਹੁੰਦਾ, ਰੱਬ ਇਹਨੂੰ ਬਸਾ ਦਿੰਦਾ। ਸਾਨੂੰ ਪਤਾ ਹੈ ਕਿ ਕਸੂਰ ਦਾ ਹਾਕਮ ਅਸਮਾਨ ਖਾਂ, ਉਸ ਕੋਲ ਕਿਲੇ ਸਨ, ਫੌਜ ਸੀ, ਤਾਕਤ ਸੀ। ਸਾਡਾ ਇਤਿਹਾਸ ਕਹਿੰਦਾ ਇੱਕ ਗਰੀਬ ਬ੍ਰਾਹਮਣ ਉਸਮਾਨ ਖਾਂ ਉਥੋਂ ਦੇ ਹਾਕਮ ਨੇ, ਇੰਨਾ ਨਿਰਦਈ ਸੀ ਕਿ ਬਹੁ ਬੇਟੀ ਧੀ ਕਿਸੇ ਦੀ ਮਹਿਫੂਜ ਨਹੀਂ ਸੀ ਉਹਦੀ ਇੱਜ਼ਤ। ਉਹਨੇ ਇੱਕ ਬ੍ਰਾਹਮਣ ਦੀ ਘਰਵਾਲੀ ਨੂੰ ਜ਼ਬਰਦਸਤੀ ਜਦੋਂ ਚੁੱਕ ਲਿਆ ਤੇ ਉਸਨੇ ਆ ਕੇ ਅਕਾਲ ਤਖ਼ਤ ਸਾਹਿਬ ਤੇ ਜਾਂ ਹਰਿਮੰਦਰ ਸਾਹਿਬ ਨੇ ਬੇਨਤੀ ਕੀਤੀ, ਖਾਲਸਾ ਜੀ ਸਿਰ, ਮੈਂ ਭਰੋਸੇ ਦੀ ਗੱਲ ਕਰ ਲੱਗਾ। ਤੇ ਉਸ ਵਕਤ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸੁਲਤਾਨੇ ਉਲ ਕੌਮ, ਸਰਦਾਰ ਹਰੀ ਸਿੰਘ ਭੰਗੀ, ਇਹਨਾਂ ਕਿਹਾ ਵੀ ਬੰਦਾ ਫਰਿਆਦੀ ਹੋਇਆ ਤੇ ਇਹਦੀ ਮਦਦ ਕਰਨੀ ਚਾਹੀਦੀ। ਉਸੇ ਵਕਤ ਤਿਆਰ ਹੋ ਗਏ ਤੇ ਇੱਕ ਖਿਆਲ ਆਇਆ ਕਿ ਉਸ ਕੋਲ ਕਿਲੇ ਇਤਨੇ, ਫੌਜ ਇਤਨੀ, ਆਪਾਂ ਤਾਂ ਗਿਣਤੀ ਦੇ ਥੋੜੇ। ਮੈਂ ਕਹਿੰਦਾ ਵਾਹ, ਭਰੋਸਾ ਇਹਨਾਂ ਦਾ। ਇਹਨਾਂ ਕਿਹਾ ਆਪਾਂ ਆਪਸ ਇਸ ਦੁਬਦਾ ਵਿੱਚ ਨਾ ਪਈਏ, ਬਸ ਇੱਕੋ ਕੰਮ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਖਲੋ ਕੇ ਅਰਦਾਸ ਕਰੀਏ, ਜੋ ਸਤਿਗੁਰੂ ਹੁਕਮ ਦੇਣਗੇ ਆਪਾਂ ਉਹਨੂੰ ਸਵੀਕਾਰ ਕਰ ਲਓ। ਇਹ ਆਪ ਸਾਰੇ ਯਕੀਨ ਕਰਦੇ ਜਿਹੜੇ ਗੁਰਮਤ ਨੂੰ ਮੰਨਣ ਵਾਲੇ। ਵਾਹਦ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਧਰਮ ਗ੍ਰੰਥ ਅਨੇਕਾਂ ਨੇ, ਸਭ ਸਨਮਾਨ ਯੋਗ ਨੇ ਆਪਣੀ ਥਾਂ ਤੇ। ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੇ ਅੰਮ੍ਰਿਤ ਸ਼ਬਦ ਜਦੋਂ ਹੁਕਮਨਾਮ ਆਉਂਦਾ ਹੈ, ਚਾਹੇ ਦਰਬਾਰ ਸਾਹਿਬ ਹੋਵੇ, ਚਾਹੇ ਘਰ ਪ੍ਰਕਾਸ਼ ਕਰੇ, ਕਿਸੇ ਗੁਰੂ ਘਰ ਹੋਵੇ, ਜਦੋਂ ਸ਼ਬਦ ਆਉਂਦਾ ਹੈ, ਸਿੱਖ ਕਹਿੰਦਾ ਜੀ ਮੇਰੇ ਸਤਿਗੁਰੂ ਨੇ ਬੋਲ ਕੇ ਮੈਨੂੰ ਆਹ ਬਚਨ ਕਮਾਣ ਵਾਸਤੇ ਦਿੱਤੇ ਆ। ਤੁਸੀਂ ਦੱਸੋ ਕੋਈ ਹੋਰ ਧਰਮ ਗ੍ਰੰਥ ਇਸ ਤਰ੍ਹਾਂ ਸਵੇਰੇ ਉਹਨੂੰ ਸਵੀਕਾਰ ਕੀਤਾ ਜਾਂਦਾ? ਠੀਕ ਨੇ ਸਾਰੇ ਆਪਣੀ ਜਗ੍ਹਾ। ਉੱਥੇ ਉਹਨਾਂ ਨੇ ਅਰਦਾਸ ਕੀਤੀ ਤੇ ਜਿਹੜੇ ਅਰਦਾਸ ਦੇ ਸ਼ਬਦ ਸੀ, ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਉਹਨਾਂ ਨੂੰ ਲਿਖਿਆ। ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਏ ਦਾ ਪੋਤਰਾ, ਉਹਨੇ ਸ਼ਬਦ ਲਿਖੇ। ਉਹ ਕਹਿੰਦਾ ਸਿੱਖਾਂ ਅਰਦਾਸ ਕੀਤੀ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹੇ, ਸਿੱਖ ਸੰਗਤ ਕੋ ਸੱਚ ਵਾਕ ਦੇਹੇ। ਤੇਰੇ ਤੋਂ ਵਾਕ, ਜਿਹਨੂੰ ਅੱਜ ਆਪਾਂ ਹੁਕਮਨਾਮਾ ਕਹਿੰਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਅੱਗਿਓ ਲਿਖਦਾ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ। ਬਸੰਤ ਰਾਗ ਵਿੱਚੋਂ ਬਸੰਤ ਕੀ ਵਾਰ ਦਾ ਹੁਕਮ ਆ ਗਿਆ। ਅੱਗਿਓ ਲਿਖਦਾ ਪੰਜੇ ਬੱਧੇ ਮਹਾਂ ਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਿਓ ਖੜੋਵਾ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਵਾ, ਦਿਨ ਰਹਿਣ ਨਾਮ ਤੇ ਆਇਂਦਾ, ਫਿਰ ਪਾਏ ਨਾ ਮੋਵਾ। ਮੈਂ ਬੇਨਤੀ ਕਰਾਂ, ਇਹ ਹੁਕਮ ਹੋ ਗਿਆ, ਸਿੱਖ ਤੁਰ ਪਏ। ਜਦੋਂ ਅੰਮ੍ਰਿਤਸਰ ਸਾਹਿਬ ਜੀ ਤੋਂ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਬਾਹਰ ਨਿਕਲ ਰਹੇ ਸੀ, ਇੱਕ ਬਜ਼ੁਰਗ ਘੋੜੇ ਤੇ ਸਵਾਰ ਸੀ। ਮੈਂ ਥੋੜਾ ਜਿਹਾ ਟਾਈਮ ਲੈ ਗਿਆ ਸਿਰਫ ਕਿਉਂਕਿ ਅੱਜ ਗੱਲ ਕਰਨ ਸਭ ਤੋਂ ਵੱਡੀ ਅੱਜ ਮੁਸ਼ਕਲ ਇਹ ਵੇ, ਆਪ ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਖੁਸ਼ ਕਹਿ ਰਹੇ ਹੈ ਤੇ ਵਿਆਖਿਆ ਵਾਲਾ ਅਰਥ ਕੁਝ ਹੋਰ ਕਰੀ ਜਾ ਰਿਹਾ। ਉਸ ਭਰੋਸੇ ਨੂੰ, ਉਸ ਵਿਸ਼ਵਾਸ ਨੂੰ ਤੋੜਿਆ ਜਾ ਰਿਹਾ ਜਿਸ ਭਰੋਸੇ ਦੀ ਬੁਨਿਆਦ ਦੇ ਉੱਤੇ ਧਰਮ ਖਲੋਤਾ ਹੁੰਦਾ ਹੈ। ਉਹ ਬਜ਼ੁਰਗ ਤੁਰਿਆ ਜਾ ਰਿਹਾ ਘੋੜੇ ਤੇ ਚੜਿਆ। ਕਿਸੇ ਪੁੱਛਿਆ, ਬਾਬਾ ਜੀ ਖਾਲਸਾ ਜੀ ਅੱਜ ਕਿੱਥੇ ਚੜਾਈ? ਉਹ ਕਹਿਣ ਲੱਗਿਆ ਕਸੂਰ ਫਤਿਹ ਕਰਨ ਚੱਲੇ। ਤੇ ਪ੍ਰਸ਼ਨ ਕਰਤਾ ਨੇ ਕਿਹਾ, ਤੁਹਾਨੂੰ ਪਤਾ ਕਸੂਰ ਦੇ ਹਾਕਮ ਉਸਮਾਨ ਖਾਨ ਦੀ ਤਾਕਤ ਦਾ, ਉਹਦੇ ਬਲ ਦਾ? ਰਤਨ ਸਿੰਘ ਭੰਗੂ ਕਹਿੰਦਾ ਵਿਸ਼ਵਾਸ ਦੀ ਹੱਦ ਹੈ। ਉਸ ਬਜ਼ੁਰਗ ਨੇ ਘੋੜੇ ਤੇ ਚੜਦਿਆਂ ਹੋਇਆ ਇੱਕੋ ਗੱਲ ਕਹੀ, ਕਹਿੰਦਾ ਸਾਨੂੰ ਨੀ ਪਤਾ ਕਿਲਿਆਂ ਦਾ, ਸਾਨੂੰ ਨੀ ਪਤਾ ਤਾਕਤ ਦਾ, ਸਾਨੂੰ ਇੱਕੋ ਪਤਾ ਹੈ ਕਿ ਦਈ ਗੁਰੂ ਗ੍ਰੰਥ ਆਵਾਜ਼ ਸੌ ਕਰੋਗੋ ਅਮਰੀਕਾ, ਕਿ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ, ਹੁਕਮ ਦਿੱਤਾ। ਇਹ ਭਰੋਸਾ ਹੈ, ਇਹ ਯਕੀਨ ਹੈ। ਮੈਂ ਅੱਜ ਆਪ ਨੂੰ ਬੇਨਤੀ ਆਰੰਭ ਚ ਕਰਨੀ ਚਾਹੁੰਦਾ, ਕਿਉਂਕਿ ਜਿਸ ਨੂੰ ਅਸੀਂ ਮੰਨ ਰਹੇ ਹਾਂ, ਜਿਹੜੀ ਪਰਮ ਸੱਤਾ ਹੈ, ਇੱਕ ਤਾਂ ਉਹਦੇ ਸੰਬੰਧੀ ਮਨ ਚ ਇਹ ਦ੍ਰਿੜ ਭਰੋਸਾ ਕਰ ਲਓ, ਬਾਹਰ ਦਾ ਗਿਆਨ, ਬਾਹਰ ਦਾ ਵਿਗਿਆਨ, ਬਾਹਰ ਦੀ ਸਾਇੰਸ, ਬਾਹਰ ਦੀ ਦਵਾਈ, ਜੋ ਕੁਝ ਬੰਦੇ ਨੇ ਆਪਣੀ ਅਕਲ ਬੁੱਧੀ ਚ ਪੈਦਾ ਕੀਤਾ ਹੈ, ਮੈਂ ਵੀ ਵਰਤਣਾ ਚੀਜ਼ ਹਾਂ, ਪਰ ਇਸ ਤੋਂ ਅੱਗੇ ਨਿਕਲੀਏ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਇਸ ਬੰਦੇ ਦੀ ਬੁੱਧੀ ਤੋਂ ਉੱਪਰ ਦੀਆਂ ਖੇਡਾਂ ਵਰਤਾ ਦਿੰਦਾ। ਬੰਦੇ ਨੂੰ ਸਮਝ ਨਹੀਂ ਲੱਗਦੀ, ਕਿਉਂਕਿ ਅਸੀਂ ਗਿਣਤੀ ਮਿਣਤੀ ਕਰਨੇ ਆ ਪੈਮਾਨੇ ਦਾ, ਵੀ ਸਾਇੰਸ ਨੂੰ ਨਹੀਂ ਮੰਨ ਰਹੇ, ਵਿਗਿਆਨ ਨੂੰ ਨਹੀਂ ਮੰਨ ਰਿਹਾ। ਮੈਂ ਆਪ ਨੂੰ ਬੇਨਤੀ ਕਰਾਂਗਾ, ਵਿਗਿਆਨ ਦੀ ਬਹੁਤ ਵੱਡੀ ਦੇਣ ਹੈ, ਇਹਨੂੰ ਨਾ ਅੱਖਾਂ ਤੋਂ ਦੂਰ ਕਰੀਏ, ਪਰ ਜਿੱਥੋਂ ਤੱਕ ਪਰਮ ਸੱਤ ਦੀ ਗੱਲ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਕੇ ਚੱਲੀਏ ਕਿ ਪਰਮੇਸ਼ਵਰ ਉਹ ਕੁਝ ਕਰ ਦਿੰਦਾ ਜੋ ਬੰਦਾ ਰਾਤ ਨੂੰ ਸੌਣ ਲੱਗਿਆ ਸੋਚਦਾ। ਗੁਰੂ ਗ੍ਰੰਥ ਸਾਹਿਬ ਚ ਦੋ ਤਿੰਨ ਬਚਨ। ਪਹਿਲੀ ਗੱਲ, ਪਰਮਾਤਮਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਸੇ ਨਾਲ ਮੀਟਿੰਗ ਕਰਕੇ ਫੈਸਲੇ ਨਹੀਂ ਕਰਦਾ, ਕਿਉਂਕਿ ਅੱਜ ਦਾ ਬਚਨ ਹੈ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਈ। ਆਰੰਭ ਚ ਮੈਂ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਵਾਰ ਵਾਰ ਰੋਜ਼ ਗੱਲ ਨਾ ਕੀਤੀ ਜਾਏ, ਸਿਰਫ ਇੱਕ ਭਰੋਸਾ ਜਿਹੜਾ ਹਜ਼ੂਰ ਨੇ ਬਚਨ ਕੀਤਾ, ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਕਿਸੇ ਨਾਲ ਮੀਟਿੰਗ ਨਹੀਂ ਕਰਦਾ, ਉਹ ਆਪਣੇ ਫੈਸਲੇ ਆਪ ਕਰਦਾ ਤੇ ਉਹਦੇ ਫੈਸਲੇ ਵਿੱਚ, ਉਹਦੇ ਕੀਤੇ ਫੈਸਲੇ ਦੇ ਵਿੱਚ ਕੋਈ ਟੰਗ ਵੀ ਨਹੀਂ ਅੜਾ ਸਕਦਾ, ਕੋਈ ਉਹਦੇ ਵਿੱਚ ਦਖਲ ਨਹੀਂ ਦੇ ਸਕਦਾ। ਹਜ਼ੂਰ ਦਾ ਇੱਕ ਬਚਨ ਹੈ, ਬੀ ਉਹ ਪੂਛ ਨਾ ਮਸਲਤ ਧਰੈ, ਕਿਸੇ ਦੂਜੇ ਨੂੰ ਪੁੱਛ ਕੇ ਉਹ ਸਲਾਹ ਨਹੀਂ ਕਰਦਾ ਕਿ ਮੈਂ ਆਹ ਕੰਮ ਕਰਨ ਲੱਗਾ ਤੁਸੀਂ ਦੱਸੋ। ਮਹਾਰਾਜ ਕਹਿੰਦੇ ਨਹੀਂ, ਬੰਦੇ ਤੋਂ ਨਹੀਂ ਪੁੱਛਦਾ, ਜੇ ਬੰਦੇ ਤੋਂ ਪੁੱਛੇ ਤੇ ਬੰਦਾ ਇੰਨੇ ਧੜੇ ਤੇ ਦਵੈਸ਼ ਵਿੱਚ ਵੱਜਾ ਪਿਆ, ਜੇ ਬੰਦੇ ਤੋਂ ਪੁੱਛਣ ਲੱਗ ਪਏ ਨੇ ਇੱਕੋ ਗੱਲ ਕਹਿਣੀ, ਸਾਰਾ ਸ਼ਹਿਰ ਖਤਮ ਹੋ ਜਾਏ, ਕੇਵਲ ਮੇਰਾ ਹੀ ਘਰ ਵਸਦਾ ਹੈ। ਮਹਾਰਾਜ ਕਹਿੰਦੇ ਇਸ ਕਹਿ ਹਾਥ ਹੋਏ ਤਾਂ ਸਭ ਕੀ ਚਲੇ, ਜੇ ਬੰਦੇ ਧਾਤ ਹੋਵੇ ਸਭ ਕੁਝ ਆਪਣੇ ਕੋਲ ਨਾ ਕਰ। ਹਜ਼ੂਰ ਨੇ ਫਰਮਾਇਆ ਬੀ ਉਹ ਪੁੱਛਣਾ ਮਸਲਤ ਧਰੈ, ਕਿਸੇ ਦੂਜੇ ਤੋਂ ਪੁੱਛ ਕੇ ਸਲਾਹਾਂ ਨਹੀਂ ਕਰਦਾ, ਮਤੇ ਨਹੀਂ ਪਕਾਉਂਦਾ। ਕੀ ਜੀ, ਜੋ ਕਿਛ ਕਰੈ ਸੋ ਆਪੇ ਕਰੈ, ਜੋ ਕੁਝ ਕਰਦਾ ਉਹ ਆਪ ਕਰਦਾ, ਉਹਨੇ ਕਿਸੇ ਤੋਂ ਕੋਈ ਵੀ ਸਲਾਹ ਨਹੀਂ ਲੈਣੀ। ਅਗਲੀ ਗੱਲ ਜਿਹੜੀ ਅਸੀਂ ਕਰਨ ਲੱਗੇ, ਉਸ ਦੀ ਤਾਕਤ ਦਾ ਕੋਈ ਅੰਦਾਜ਼ਾ ਹੈ? ਉਹਦੀ ਗਿਣਤੀ ਮਿਣਤੀ ਕਰ ਸਕਦਾ ਕੋਈ ਤਾਕਤ ਦੀ? ਅਸੀਂ ਰੋਜ਼ ਇੱਕ ਮੰਗਲ ਕਰਨੇ ਆ ਗੁਰੂ ਜੀ ਦੇ ਚਰਨਾਂ ਚ ਕਥਾ ਤੋਂ ਪਹਿਲਾਂ। ਉਹ ਮੰਗਲ ਦੀਆਂ ਦੋ ਤੁਕਾਂ ਨੇ ਸਲੋਕ ਹੈ ਹਜ਼ੂਰ ਦਾ ਕਿ ਦੰਦੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਤੈਨੂੰ ਨਮਸਕਾਰ ਹੈ ਅਨੇਕਾਂ ਵਾਰੀ ਪਰਮਾਤਮਾ ਜੀ, ਤੇ ਸਰਬ ਦਰ ਤੇ ਸਾਰੀਆਂ ਕਲਾ ਦਰ ਤੇ ਸ਼ਕਤੀਆਂ ਸਮਰੱਥ ਦੇ ਅਰਥੇ ਜੋ ਕੁਝ ਕਰ ਸਕਦਾ ਉਹ ਇਹ ਤੇਰੀਆਂ ਤਾਕਤਾਂ, ਤੇਰੀਆਂ ਸ਼ਕਤੀਆਂ, ਤੇਰਾ ਬਲ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈ। ਸੱਚ ਇਹ ਵੇ ਕਿ ਕੋਈ ਚੀਜ਼ ਐਸੀ ਨੀ ਜਿਹੜੀ ਤੂੰ ਨਹੀਂ ਕਰ ਸਕਦਾ। ਤੂੰ ਬੰਦੇ ਦੀ ਬੁੱਧੀ ਹੈਰਾਨੀ ਵਿੱਚ ਪਾ ਦੇਣਾ ਜੋ ਕਰ ਲੱਗਦਾ। ਹਜ਼ੂਰ ਨੇ ਫਰਮਾਇਆ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਕਿਸੇ ਨੂੰ ਪੁੱਛਦਾ ਨੀ, ਵੀ ਉਹ ਪੁੱਛਣਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਅਗਲੀ ਗੱਲ, ਉਹਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ। ਅਸੀਂ ਰੋਜ਼ ਪੜ੍ਹਦੇ ਤੁਮਰੀ ਗਤ ਮੇ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਉਸ ਵਿੱਚ ਇੱਕ ਹਜ਼ੂਰ ਦਾ ਬਚਨ ਹੁੰਦਾ ਸੁਖਮਨੀ ਸਾਹਿਬ ਵਿੱਚ, ਹਰਨ ਭਰਨ ਜਾਕਾ ਨੇਤਰ ਫੋਰ। ਹੁਣ ਇਹ ਸਤੋਕ ਨੂੰ ਪੜ੍ਹ ਕੇ ਅਸੀਂ ਕਿਹੜੀ ਗਿਣਤੀ ਮਿਣਤੀ ਕਰਾਂਗੇ ਜੀ? ਹਰਨ ਭਰਨ, ਬਣਾਉਣਾ ਪਾਲਣਾ ਕਰਨੀ ਖਤਮ ਕਰਨਾ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਅੱਖ ਝਮਕਣ ਦੀ ਦੇਰ ਵਿੱਚ, ਨੇਤਰ ਫੋਰ, ਅੱਖ ਝਮਕਣ ਦੀ ਦੇਰ ਵਿੱਚ ਇੱਕ ਨਿਮਕ ਵਿੱਚ ਤੂੰ ਬਣਾ ਵੀ ਦੇਣਾ, ਤੂੰ ਢਾ ਵੀ ਦੇਣਾ, ਤੂੰ ਵਸਾ ਵੀ ਦੇਣਾ, ਤੂੰ ਉਜਾੜ ਵੀ ਦੇਣਾ, ਤੂੰ ਜਨਮ ਵੀ ਦੇਣਾ, ਤੂੰ ਪਾਲਣਾ ਵੀ ਕਰਨਾ, ਤੂੰ ਮਾਰ ਵੀ ਦਾਨਾ। ਇੱਕ ਅੱਖ ਝਮਕਣ ਦੀ ਦੇਰ ਚ ਇਹਨੂੰ ਕਿਹੜੇ ਕਿਹੜੇ ਪੈਮਾਨੇ ਨਾਲ ਤੋਲ ਕੇ ਕਹਾਂਗੇ ਕਿ ਰੱਬ ਦੀ ਤਾਕਤ ਇੰਨੇ ਹੋਰਸ ਪਾਵਰ ਦੀ? ਬਾਕੀ ਤੇ ਚਲੋ ਮਸ਼ੀਨਾਂ ਦੀ ਕਹਿ ਦੇਣਗੇ ਲੋਕ। ਹਜ਼ੂਰ ਸ਼ਬਦ ਵਰਤ ਰਿਹਾ ਕਿ ਹਰਨ ਭਰਨ ਜਾਂ ਕਾ ਨੇਤਰ ਫੋਰ, ਪਰ ਅਗਲੀ ਗੱਲ, ਇਸ ਤਾਕਤ ਨੂੰ ਉਹਨੇ ਆਪਣੇ ਕੋਲ ਰੱਖਿਆ, ਤਿਸ ਕਾ ਮੰਤਰ ਨਾ ਜਾਣਨਾ ਹੋਰ। ਉਸ ਦੇ ਇਸ ਮੰਤਰ ਨੂੰ, ਇਸ ਤਾਕਤ ਦੀ ਸਾਰੀ ਖੇਡ ਨੂੰ ਕੇਵਲ ਉਹ ਆਪ ਜਾਣਦਾ ਹੈ। ਆਓ ਥੋੜਾ ਜਿਹਾ ਅਸੀਂ ਦੇਖੀਏ, ਇਨਸਾਨ ਕੁਛ ਸੋਚਦਾ ਤੇ ਪ੍ਰਮਾਤਮਾ ਕੁਛ ਕਰ ਦਿੰਦਾ ਹੈ। ਇਨਸਾਨ ਦੀ ਸੋਚ ਤੋਂ ਬੜੀ ਉੱਪਰ ਦੀ ਗੱਲ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦੋ ਸ਼ਬਦ ਦਾਸ ਨੇ ਲਏ ਨੇ, ਇੱਕ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਬਦ ਹੈ ਤੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਲਿਆ। ਇੱਕ ਅਸੀਂ ਗੁਰੂ ਨਾਨਕ ਸਾਹਿਬ ਦਾ, ਕਿਉਂਕਿ ਅਸੀਂ ਯਤਨ ਕਰ ਰਹੇ ਹਾਂ ਹਜ਼ੂਰ ਦੀ ਬਾਣੀ ਦੇ ਹੀ ਜ਼ਿਆਦਾ ਦੀਦਾਰ ਕੀਤੇ ਜਾਣ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਤੋਂ ਸ਼ੁਰੂ ਕਰਨੇ ਤੇ ਮੇਰਾ ਖਿਆਲ ਕਈ ਵਾਰੀ ਸੰਗਤ ਨੇ ਬਚਨ ਸੁਣੇ ਵੀ ਨੇ, ਕਿਉਂਕਿ ਪਾਠ ਕਰਨ ਵਾਲੇ ਨੂੰ ਪਤਾ ਇਸ ਚੀਜ਼ ਦਾ, ਇਹਨਾਂ ਬਚਨਾਂ ਦਾ। ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਕਿਸੇ ਵੀ ਜੀਵ ਦੇ ਸੁਭਾਅ ਨੂੰ ਤਬਦੀਲ ਕਰਦਿਆਂ ਕੋਈ ਦੇਰੀ ਨਹੀਂ ਲਾਉਂਦਾ। ਇਹ ਨਹੀਂ ਕਹਿ ਸਕਦੇ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਕਈ ਯੁੱਗਾਂ ਤੋਂ, ਜਿਨ੍ਹਾਂ ਦੀਆਂ ਜਾਤੀਆਂ, ਜਿਨ੍ਹਾਂ ਦੀਆਂ ਪ੍ਰਜਾਤੀਆਂ, ਜਿਨ੍ਹਾਂ ਜੀਵਾਂ ਦੇ ਕਈ ਯੁੱਗਾਂ ਦੇ ਸੁਭਾਅ ਕੁਦਰਤੀ ਤੌਰ ਤੇ ਕਾਦਰ ਨੇ ਪਕਾਏ ਨੇ, ਜਦੋਂ ਉਹ ਸੁਭਾਅ ਬਦਲਣ ਤੇ ਆਉਂਦਾ ਤੇ ਇੱਕ ਖਿੰਨ ਵਿੱਚ ਉਹਨਾਂ ਦੇ ਸੁਭਾਅ ਬਦਲ ਦਿੰਦਾ, ਉਹਨਾਂ ਦੀ ਖੁਰਾਕ ਬਦਲ ਦਿੰਦਾ, ਉਹਨਾਂ ਦੇ ਰਹਿਣ ਸਹਿਣ ਦਾ ਤਰੀਕਾ ਬਦਲ ਦਿੰਦਾ। ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ, ਸ਼ੀਆਂ ਬਾਜਾਂ ਚਰਗਾਂ ਕੁਈਆਂ, ਚਾਰ ਸ਼ਬਦ ਵਰਤੇ ਤੇ ਆਪਾਂ ਕਥਾ ਕਰ ਰਹੇ ਹਾਂ ਕਿ ਬੰਦਾ ਕੁਝ ਸੋਚਦਾ, ਰੱਬ ਕੁਝ ਕਰ ਦਿੰਦਾ, ਜਿਹੜਾ ਕੁਝ ਕਰਦਾ ਉਹਦੀ ਇੰਨੀ ਤਾਕਤ ਹੈ। ਸ਼ੇਰ, ਬਾਜ਼, ਚਰਗ ਤੇ ਕੁਹੀ, ਇਹ ਸਾਰੇ ਜਿਹੜੇ ਨੇ ਚਾਰੇ ਮਾਸਾਹਾਰੀ, ਇਹ ਮਾਸ ਖਾਣ ਵਾਲੇ ਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹਦਾ ਸੁਭਾਅ ਮਾਸ ਖਾਣ ਦਾ ਹੈ, ਪਾਰ ਬ੍ਰਹਮ ਪਰਮੇਸ਼ਵਰ ਤੇਰੀ ਤਾਕਤ ਇੰਨੀ ਹੈ, ਇਹਦੇ ਸੁਭਾਅ ਨੂੰ ਬਦਲ ਕੇ ਇਹਨੂੰ ਤੂੰ ਘਾਹ ਖਾਣ ਤੇ ਮਜਬੂਰ ਕਰ ਸਕਣਾ ਹੈ। ਤੇ ਜਿਹੜੇ ਜੀਵ ਘਾਹ ਖਾਂਦੇ ਆ, ਮਾਸ ਨਹੀਂ ਖਾਂਦੇ, ਤੂੰ ਚਾਹੇ ਤਾਂ ਘਾਹ ਖਾਣ ਵਾਲਿਆਂ ਨੂੰ ਮਾਸ ਖਾਣ ਤੇ ਲਾ ਦੇ, ਤੇ ਜਿੱਥੇ ਪਾਣੀ ਪਾਣੀ ਹੈ। ਸੱਚ ਇਹ ਵੇ ਕਿ ਸੁੱਕੀ ਜਗ੍ਹਾ ਕੋਈ ਨਹੀਂ, ਕੋਈ ਰੇਤ ਦਾ ਮਿੱਟੀ ਦਾ ਜ਼ਰਰਾ ਨਹੀਂ ਦਿਸਦਾ, ਰੇਤ ਦਾ ਕਣ ਨਹੀਂ। ਜੇ ਤੂੰ ਚਾਹੇ ਤਾਂ ਝੀਲਾਂ ਦੇ ਵਿੱਚ, ਸਮੁੰਦਰਾਂ ਦੇ ਵਿੱਚ ਟਿੱਬੇ ਪੈਦਾ ਕਰਦੇ, ਜੇ ਟਿੱਬੇ ਨੇ ਉੱਥੇ ਦਰਿਆ ਪੈਦਾ ਕਰਦੇ, ਜਿਹੜਾ ਲੱਖਾਂ ਫੌਜਾਂ ਤੇ ਮਾਣ ਕਰਦਾ, ਇੱਕ ਖਿੰਨ ਵਿੱਚ ਸਭ ਕੁਝ ਸਾੜ ਕੇ ਰਾਹ ਕਰਦਾ, ਜਿਸ ਕੀੜੇ ਨੂੰ ਕੋਈ ਵੀ ਨਹੀਂ ਜਾਣਦਾ, ਜੇ ਤੂੰ ਚਾਹੇ ਤਾਂ ਰਾਤ ਤਾਂ ਬੜੀ ਸ਼ਬਦ ਦੂਰ ਹੈ, ਇੱਕ ਖਿੰਨ ਵਿੱਚ ਕੀੜੇ ਨੂੰ ਪਾਤਸ਼ਾਹੀ ਦੇ ਦੇਣਾ। ਇਹ ਬੜੀ ਵੱਡੀ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਸਾਨੂੰ ਸਮਝਾਉਣ ਲਈ ਕਿ ਜਿਸ ਰੱਬ ਨੂੰ ਤੁਸੀਂ ਮੰਨਦੇ ਪਏ ਉਹਦੀ ਤਾਕਤ ਕੀ, ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸ਼ੀਆਂ ਬਾਜਾਂ ਚਰਗਾਂ ਕੁਈਆਂ, ਇਹਨਾਂ ਖਵਾਲੇ ਕਾਹਾ, ਕਾਹ ਖਾਣ ਤਿੰਨਾ ਮਾਸ ਖਵਾਲੇ, ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਦਰਿਆਵਾਂ ਵਿੱਚ ਪਹਾੜ ਤੇ ਮਾਰੂ ਥਲਾਂ ਦੇ ਵਿੱਚ ਡੂੰਘੀਆਂ ਖਾਈਆਂ। ਨਦੀਆਂ ਵੀ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪ ਦੇਹੇ ਪਾਤਸ਼ਾਹੀ, ਲਸ਼ਕਰ ਕਰੇ ਸੁਆ, ਕੀੜਿਆਂ ਨੂੰ ਪਾਤਸ਼ਾਹ ਬਣਾ ਦੇਣਾ, ਫੌਜਾਂ ਸੱਚੀ ਗੱਲ ਰਾਹ ਕਰ ਦੇਣਾ। ਅਗਲੀ ਤੁਕ ਜਿਹੜੀ ਉਹ ਧਿਆਨ ਨਾਲ ਸੁਣੋ। ਹਜ਼ੂਰ ਨੇ ਕਿਹਾ ਕਿ ਕੁਦਰਤ ਦਾ ਇਹ ਨੇਮ ਹੈ, ਮੈਂ ਇਸ ਕਰਕੇ ਕਹਿ ਰਿਹਾ ਵੀ ਇਹ ਸ਼ਬਦ ਕਹਿਣੇ ਜੀ, ਕੁਦਰਤ ਅਨੁਸਾਰ ਹੋ ਹੀ ਨਹੀਂ ਸਕਦਾ। ਕੁਦਰਤ ਕਾਦਰ ਦੀ ਰਚੀ ਹੈ ਤੇ ਜਿਹੜਾ ਕਾਦਰ ਰਚੈਤਾ ਹੈ ਉਹਦੀ ਮਰਜ਼ੀ ਹੈ, ਜਿਵੇਂ ਮਰਜ਼ੀ ਕੁਦਰਤ ਨੂੰ ਬਦਲ ਦੇ। ਹਜ਼ੂਰ ਦਾ ਇਹ ਬਚਨ ਹੈ, ਜੇਤੇ ਜੀ ਜੀਵੇ ਲੈ ਸਾਹ, ਜਿੰਨੇ ਜੀਵ ਨੇ ਉਹ ਸਾਹ ਲੈ ਕੇ ਜਿਉਂਦੇ ਨੇ, ਸਾਹ ਉਹਨਾਂ ਦੀ ਜ਼ਿੰਦਗੀ ਹੈ। ਪਾਰ ਬ੍ਰਹਮ ਜੀ, ਸੋਹਣੇ ਪ੍ਰਭੂ ਜੀ, ਤੇਰੇ ਚ ਤਾਕਤ ਹੈ ਕਿ ਤੇ ਸਾਹ ਤੋਂ ਬਿਨਾਂ ਵੀ ਬੰਦੇ ਦੇ ਵਜੂਦ ਨੂੰ ਕਾਇਮ ਰੱਖ ਸਕਣਾ। ਜੇਤੇ ਜੀ ਜੀਵੇ ਲੈ ਸਾਹ, ਜਿਵਾਲੇ ਤਾਂ ਕੇ ਆਸਾਹ, ਸਾਹ ਦੇ ਅਗੇਤਰ ਐੜਾ ਲਾ ਦਿੱਤਾ ਗੁਰੂ ਜੀ ਨੇ, ਤੇ ਮੈਂ ਜਦੋਂ ਪੜ੍ਹਿਆ ਹਰ ਟੀਕਾਕਾਰ ਉਹਨੇ ਅਰਥ ਹੀ ਕੀਤੇ, ਉਹ ਖੱਬੇ ਸੱਜੇ ਨਹੀਂ ਜਾ ਸਕਿਆ। ਜੇਤੇ ਜੀ ਜੀਵੈ ਲੈ ਸਾਹਾ, ਜਿਵਾਲੇ ਤਾਂ ਕੇ ਅਸਾਹਾ। ਪਰਮਾਤਮਾ ਹਰ ਜੀਵ ਸਾਹ ਲੈ ਕੇ ਜਾਂਦਾ ਹੈ, ਜਦੋਂ ਤੇਰੀ ਤਾਕਤ ਦੀ ਗੱਲ ਆ ਜਾਏ ਤੂੰ ਸਾਹਾਂ ਤੋਂ ਬਿਨਾਂ ਵੀ ਜਵਾ ਦੇਣਾ, ਇਹਦਾ ਮਤਲਬ ਉਹਦੀ ਸਮਰੱਥਾ। ਦੂਸਰਾ ਬਚਨ, ਤਿੰਨ ਕੁ ਮੈਂ ਬੇਨਤੀਆਂ ਸਿਰਫ ਆਰੰਭ ਚ ਕਰਨੀਆਂ ਕਿ ਉਹਦਾ ਕੋਈ ਅੰਦਾਜ਼ਾ ਨਹੀਂ, ਬੰਦਾ ਕੋਈ ਸੋਚਦਾ ਉਹ ਕੁਝ ਕਰ ਦਿੰਦਾ, ਕੁਝ ਕੀ ਕਰ ਸਕਦਾ। ਮੈਂ ਆਰੰਭ ਚ ਉਹ ਬੇਨਤੀ ਕਰਨੀ, ਕਬੀਰ ਸਾਹਿਬ ਦਾ ਸ਼ਬਦ ਹੈ ਤੇ ਅਰਥੇ ਤੇ ਬੜੇ ਸੌਖੇ ਨੇ, ਥੋੜੇ ਜਿਹੇ ਲਫ਼ਜ਼ ਸਮਝਣ ਵਾਲੇ ਨੇ। ਜਿਵੇਂ ਹੈ ਰਾਜਾ ਸ਼ਰਮ ਮਿਤ ਨੀ ਜਾਨੀ ਤੇਰੀ, ਰਾਜਾ ਸ਼ਰਮ ਦਾ ਅਰਥ ਹੈ ਰਾਜ ਆਸ਼ਰਮ, ਉਹਦਾ ਟਿਕਾਣਾ, ਰਾਜੇ ਦਾ ਮਹਿਲ, ਰਾਜੇ ਦਾ ਘਰ। ਹੇ ਪ੍ਰਮਾਤਮਾ ਤੇਰੇ ਟਿਕਾਣੇ ਦਾ ਕਿਸੇ ਨੇ ਥਾਂ ਨਹੀਂ ਪਾਇਆ। ਰਾਜਾ ਸ਼ਰਮ ਮਿਤ ਨੀ ਜਾਨੀ ਤੇਰੀ, ਤੇਰੇ ਸੰਤਨ ਕੀ ਖੋ ਚੇਰੀ, ਜਿਹੜੇ ਤੇਰੀ ਇਬਾਦਤ ਕਰਦੇ ਨੇ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਉਹਨਾਂ ਦਾ ਚੇਲਾ। ਤੇਰੇ ਸੰਤਨ ਕੀ ਹੋ ਚੇਰੀ, ਅੱਗੇ ਜੀ, ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਨਰ ਚਾਂਤ ਕਸ਼ ਔਰ ਔਰੇ ਕੀ ਔਰੇ ਪਏ। ਹਜ਼ੂਰ ਕਹਿੰਦੇ ਨੇ ਤੇਰਾ ਕਿਸੇ ਨੇ ਥਾਂ ਨਹੀਂ ਪਾਇਆ। ਹਸਤੋ ਜਾਏ ਸੋ ਰੋਵਤ ਆਵੇ, ਜਿਹੜਾ ਬੰਦਾ ਘਰੋਂ ਤਿਆਰ ਹੋ ਹੱਸਦਾ ਖੇਡਦਾ ਜਾਂਦਾ, ਪਰਿਵਾਰ ਵਿੱਚੋਂ, ਬੱਚਿਆਂ ਵਿੱਚੋਂ, ਮਾਪਿਆਂ ਵਿੱਚੋਂ ਖੁਸ਼ੀ ਨਾਲ ਘਰੋਂ ਨਿਕਲਦਾ, ਤੇ ਪਰਮੇਸ਼ਵਰ ਉਹਨੇ ਸੋਚਿਆ ਵੀ ਨਹੀਂ ਤੂੰ ਇਹੋ ਜੀ ਖੇਡ ਵਰਤਾ ਦੇਣਾ। ਜਦੋਂ ਵਾਪਸ ਹੁੰਦਾ ਤੇ ਬੰਦਾ ਢਾਹਾਂ ਮਾਰਦਾ ਘਰ ਆ ਰਿਹਾ, ਉਹ ਰੋਂਦਾ ਆ ਰਿਹਾ। ਪਰ ਜਿਹੜਾ ਹੱਸਦਾ ਗਿਆ ਉਹਨੂੰ ਪਤਾ ਸੀ ਕਿ ਸ਼ਾਮ ਤੱਕ ਮੇਰੇ ਘਰ ਚ ਵਹਿਣ ਪੈ ਜਾਣਗੇ, ਇਸ ਨੂੰ ਤੂੰ ਜਾਣਨਾ। ਉਹ ਤਾਂ ਸ਼ਾਮ ਦਾ ਬਹੁਤ ਕੁਝ ਪਲਾਨ ਬਣਾ ਕੇ ਗਿਆ, ਮੈਂ ਆਹ ਕਰਾਂਗਾ, ਮੈਂ ਇੰਨੀ ਦੇਰ ਨੂੰ ਆ ਰਿਹਾ, ਤੁਸੀਂ ਆਹ ਕਰੋ। ਮੈਂ ਇਥੋਂ ਤੱਕ ਦੇਖਿਆ ਸੁਣਿਆ ਜੀ ਅੱਖਾਂ ਨਾਲ ਕਿ ਜਿਹੜੇ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਕਰੋ, ਮੈਂ ਬਸ 20 ਮਿੰਟਾਂ ਚ ਘਰ ਪਹੁੰਚਿਆ। ਚੇਤੇ ਰੱਖਿਓ ਘਰ ਭੋਜਨ ਤਿਆਰ ਹੁੰਦਾ ਉਹਨਾਂ ਦੇ 20 ਮਿੰਟ ਜ਼ਿੰਦਗੀ ਚ ਕਦੀ ਆਉਂਦੇ, ਇਹ ਉਹਦੀ ਖੇਡ ਹੈ ਪਿਆਰਿਓ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਹੱਸਦੇ ਹੋਏ ਰੋਂਦੇ ਆਉਂਦੇ ਆ, ਜਿਹੜੇ ਰੋਂਦੇ ਜਾਂਦੇ ਆ ਕਈ ਵਾਰੀ ਇਹੋ ਜਿਹੀ ਖੁਸ਼ੀ ਦੇਣਾ, ਘਰ ਭੰਗੜੇ ਪਾਉਂਦੇ ਹੁੰਦੇ ਆ, ਖੁਸ਼ੀ ਨਾਲ ਆ ਰਹੇ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋ ਸੋ ਉਜਰ। ਜਿਹੜੇ ਵਸਦੇ ਨੇ ਕਦੀ ਸੋਚਦਾ ਵੀ ਨੀ ਬੰਦਾ ਇੱਥੇ ਉਜਾੜੇ ਪੈ ਜਾਣਗੇ, ਕਦੀ ਨੀ ਸੋਚਦਾ। ਪਿਆਰੇ ਸੱਚ ਏਵੇ ਉਹਦੀ ਖੇਡ ਏਵੇ, ਵਸਦਿਆਂ ਹੋਇਆਂ ਨੂੰ ਉਜਾੜ ਦਿੰਦਾ, ਤੇ ਜਿਨ੍ਹਾਂ ਉਜਾੜਾਂ ਦੇ ਵਿੱਚ ਉੱਲੂ ਬੋਲਦੇ ਨੇ ਪ੍ਰਮਾਤਮਾ ਤੂੰ ਕਿਰਪਾ ਕਰੇ ਉਹਨਾਂ ਜੰਗਲਾਂ ਦੇ ਵਿੱਚ ਤੂੰ ਮੰਗਲ ਕਰ ਦੇਣਾ, ਇਹ ਤੇਰੀ ਤਾਕਤ ਹੈ, ਬੰਦਾ ਕੁਝ ਨੀ ਸੋਚ ਸਕਦਾ ਇਹਦੇ ਬਾਰੇ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਅਗਲਾ ਬਚਨ, ਜਲ ਤੇ ਥਲ ਕਰ, ਪਾਣੀ ਦੇ ਵਿੱਚੋਂ ਤੂੰ ਮਾਰੂ ਥਲ ਪੈਦਾ ਕਰਨੇ, ਪਹਾੜ ਪੈਦਾ ਕਰਦੇ ਨੇ। ਇਹ ਸੁਣਿਆ ਜਾਂਦਾ ਕਿ ਜਿੱਥੇ ਅੱਜ ਪਹਾੜ ਨੇ ਇੱਥੇ ਕਦੀ ਸਮੁੰਦਰ ਸੀ, ਜਿੱਥੇ ਸਮੁੰਦਰ ਸੀ ਇੱਥੇ ਖਾਲੀ ਸੀ, ਪਹਾੜ ਸੀ। ਇਹ ਤੇਰੀ ਆਪਣੀ ਖੇਡ ਹੈ ਕਿ ਜਲ ਤੇ ਥਲ ਕਰ, ਥਲ ਤੇ ਕੂਵਾਂ, ਮਾਰੂ ਥਲ ਦੇ ਵਿੱਚ ਖੂਹ ਪਾਣੀ ਦੇ ਪੈਦਾ ਕਰਨੇ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਖੂਹਾਂ ਵਿੱਚੋਂ ਪਹਾੜ ਪੈਦਾ ਕਰਦੇ। ਹੁਣ ਇਸ ਤੁਕ ਦਾ ਜਦੋਂ ਅਸੀਂ ਪਾਠ ਕਰਨੇ ਆ ਪਿਆਰਿਓ, ਦੇਖੋ ਪਰਮਾਤਮਾ ਦੀ ਅਸਚਰਜ ਖੇਡ, ਬੰਦੇ ਦੀ ਕਿਉਂ ਕਿਵੇਂ ਸਭ ਚੀਜ਼ ਮਾਰ ਕੇ ਰੱਖ ਦਿੱਤੀ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ। ਜਿਹੜਾ ਜ਼ਮੀਨ ਤੇ ਨੂੰ ਇੰਨਾ ਕੁ ਚੜਾ ਦਿੰਦਾ, ਅਸਮਾਨ ਨੂੰ ਟਾਕੀਆਂ ਲਾਉਂਦਾ, ਸਭ ਤੋਂ ਵੱਡਾ, ਸਭ ਤੋਂ ਉੱਚਾ, ਤੇ ਜਿਹੜਾ ਅਸਮਾਨ ਵਿੱਚ ਪਹੁੰਚਿਆ ਪਰਮਾਤਮਾ ਇੱਕ ਖਿੰਨ ਵਿੱਚ ਨੂੰ ਧਰਤੀ ਤੇ ਰੋਲ ਕੇ ਰੱਖ ਦਿੰਦਾ। ਨਰ ਚਾਹਤ ਕਛ ਔਰ, ਔਰੇ ਕੀ ਔਰੇ ਪਈ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜਾ ਆਕਾਸ਼ ਗਰਾਵੇ, ਪੇਖਾਰੀ ਤੇ ਰਾਜ ਕਰਾਵੇ। ਵਾਹਿਗੁਰੂ ਕਦੀ ਸੋਚਦਾ ਮੰਗਤਾ ਬੰਦਾ ਰਾਜ ਕਰੇਗਾ? ਤੇ ਜਿਹੜਾ ਬੰਦਾ ਰਾਜ ਕਰ ਰਿਹਾ, ਕਦੀ ਉਹਨੇ ਸੋਚਿਆ ਮੈਂ ਲੋਕਾਂ ਦੇ ਬਿਵਿਆਂ ਅੱਗੇ ਝੋਲੀ ਅੱਡ ਕੇ ਮੰਗਾਂਗਾ? ਇਹ ਤੇਰੀ ਤਾਕਤ ਹੈ ਜੋ ਤੇਰੇ ਦਿਲ ਚ ਉਹ ਕਿਸੇ ਨੂੰ ਤੇ ਦੱਸਦਾ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ। ਜਿਹਨੂੰ ਲੋਕ ਮੂਰਖ ਕਹਿੰਦੇ ਆ, ਸੱਚ ਇਹ ਵੀ ਜਿਹਨੂੰ ਕਹਿੰਦੇ ਨੇ ਉਜਾਡੇ ਨੂੰ ਕੋਈ ਸਮਝ ਨਹੀਂ, ਜ਼ਾਹਿਲ ਕਹਿੰਦੇ ਆ, ਪਰਮਾਤਮਾ ਤੂੰ ਉਹਨੂੰ ਵਹਾਨ ਵਿਦਵਾਨ ਪੰਡਿਤ ਬਣਾ ਦੇਣਾ ਹੈ। ਤੇ ਜਿਹਨੂੰ ਲੋਕ ਮਹਾਨ ਵਿਦਵਾਨ ਪੰਡਿਤ ਕਹਿ ਕਹਿ ਕੇ ਸਤਿਕਾਰਦੇ ਆ, ਇੱਕ ਭੁੱਲ ਕਰਾ ਕੇ ਉਹਨਾਂ ਨੂੰ ਮੂਰਖਾਂ ਦੀ ਕਤਾਰ ਵਿੱਚ ਖੜਿਆ ਕਰ ਦੇਣਾ। ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਦਾ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਉਸ ਤੋਂ ਕੁਰਬਾਨ ਜਾ, ਵੇਖੋ ਦੀ ਤਾਕਤ। ਉਹ ਨਾਰੀ ਦੇ ਰਾਹੀਂ ਪੁਰਸ਼ ਦੀ ਪੈਦਾਇਸ਼ ਕਰ ਆ ਰਿਹਾ ਤੇ ਪੁਰਸ਼ ਵਿੱਚ ਉਹਨੇ ਤਾਕਤ ਰੱਖੀ ਜਿਹਦੇ ਰਾਹੀਂ ਬੱਚੀ ਦਾ ਜਨਮ ਹੋ ਰਿਹਾ। ਮੇਰੇ ਕਹਿਣ ਤੋਂ ਮੁਰਾਦ ਕਿ ਜੋ ਪਰਮੇਸ਼ਵਰ ਕਰਦਾ ਬੰਦੇ ਦੇ ਚਿੱਤ ਖਿਆਲ ਵਿੱਚ ਵੀ। ਦੋ ਬਚਨ ਲੈ ਸੀ ਗੁਰੂ ਨਾਨਕ ਸਾਹਿਬ ਕਬੀਰ ਸਾਹਿਬ ਜੀ, ਇੱਕ ਬਚਨ ਹੈ ਗੁਰੂ ਤੇਗ ਬਹਾਦਰ ਜੀ ਦਾ। ਇਸ ਕਰਕੇ ਬੰਦਾ ਕੋਈ ਸੋਚਦਾ ਖੁੰਦਾ ਕੁਝ ਮੈਂ ਅੱਗੇ ਬੇਨਤੀ ਕਰਨੀ, ਕਈ ਵਾਰੀ ਦੂਜਿਆਂ ਨੂੰ ਪਛਾਣ ਗਏ ਆ ਫਸ ਜਾਂਦੇ। ਹਜ਼ੂਰ ਦਾ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ, ਮਹਾਰਾਜ ਕਹਿੰਦੇ ਨੇ ਹਰ ਕੀ ਗਤ ਨੇ ਕੋ ਜਾਣੇ, ਉਹਦੀ ਗਤੀ ਨੂੰ ਉਹਦੀ ਅਵਸਥਾ ਨੂੰ ਉਹਨੇ ਕੀ ਕਰਨਾ ਇਹਨੂੰ ਕੌਣ ਜਾਣ ਸਕਦਾ ਜੀ। ਆਪਾਂ ਸਾਰੇ ਬੈਠੇ ਆ ਵਿਚਾਰ ਕਰ ਰਹੇ ਪਏ, ਸਾਨੂੰ ਕੋਈ ਤਾਕਤ ਪਤਾ ਹੈ ਕਿ ਸਵੇਰੇ ਸਾਡੇ ਨਾਲ ਕੀ ਵਾਪਰ ਜਾਣਾ। ਜਿਹੜੇ ਬੰਦੇ ਆਪਣੀ ਜ਼ਿੰਦਗੀ ਚ 40-40 50-50 ਸਾਲ 60-60 ਸਾਲ ਤੱਕ, ਤੇ ਮੈਂ ਇਸੇ ਭਰੋਸੇ ਨਾਲ ਕਹਿਣਾ ਕਿ ਉਹ ਕੋਈ ਪਤਾ ਨਹੀਂ ਜੋ ਕੁਝ ਅੱਜ ਵਾਪਰਿਆ ਉਹਨੇ ਅਗਲੇ ਮਹੀਨੇ ਤੱਕ ਇਹਨੂੰ ਸਭ ਕੁਝ ਬਦਲ ਕੇ ਰੱਖ ਦੇ, ਇਹ ਉਹਦੀ ਤਾਕਤ ਹੈ, ਇਹਦਾ ਕੋਈ ਪਾਰਾਵਾਰ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East, Calgary, near

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟ੍ਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਣਾ ਚਾਹਤੇ ਹੈਂ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ

0: परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर आप जी हाजरी पर रहे हो। आप जितने हजूर दे चरना विच उपस्थित हो प्यार अदब सहित उचारण करो जी। सतनाम श्री वाहे गुरु जी, करो बख्शिश, फिर उचारण करो जी। सतनाम श्री वाहे गुरु जी। बेजती कलंक धुप जांदे ने जदों घर च सतवादी पुत्र जन्म लेंदा है, क्यों? ओ अपनी हिरदे च गुरु के मंत्र नूं चेते करदा है। हजूर गुरु ग्रंथ साहिब दी पवित्र बाणी च महाराज जी ने बख्शिश कीती है जी, कल्ले संतान दा पुत्र दा घर पैदा हो जाण दा मतलब नहीं कि उन्हें नाम रोशन कर दिता। सच ए वे कि केवल घर संतान जन्म लए जे बंदगी सिमरन इबादत नहीं, ते गुरु ग्रंथ साहिब महाराज कहिंदे ने इस नालों ते चंगा मां एदू पहला विधवा ही हो जाती इस नकम्मे नूं जे जन्म देना सी तां। जिहदे अर्थ कल्लांगे जी पुत्र पैदा होण नाल नहीं, चलो शब्द है तां झिड़क टाइप ही, वैसे गुरबाणी च बड़े शब्द ने जी जिहड़े झिड़क भी ने, पर गुरु झिड़क भी मिठी दिंदा है। जे गुरु झिड़कै तां मिठा लगै। महाराज जी दा एक वचन है, जे कुल पूत ना ज्ञान विचारी पुत्र तां उह भी है। जिस कुल विच परमात्मा दे ज्ञान रखण वाला सिमरन वाला पुत्र नहीं, विधवा कस ना भई महतारी, कबीर साहब जी दे वचन ने। जे ना राम भगत नहीं साधी, जिस बंदे ने सब कुछ परमात्मा दा पाया खंडाया खंडाया सिमरन नहीं कीता, जन्मत कस ना मियो अपराधी, कहने तू क्यों इत्थे जन्म लिया धरती ते। इस करके सिर्फ थोड़ी जी नैगेटिव अप्रोच नहीं पहला कि केवल संतान दा हो जाने कुल दा नाम रोशन नहीं कि वह परमात्मा दी इबादत बंदगी करदा है। श्री गुरु ग्रंथ साहिब दी पवित्र बाणी च यह स्पष्ट है कि जेड़ा भी नाम जपेगा ना गुरमुखो, सच ए वे ओदी कुल दा भी उदार होवेगा। जेड़ा भी नाम जपेगा, नाम विच इन्नी को ताकत है कि जिन्ने कीते हुए पाप ने सारे नाम धो के रखेगा जिहड़ा बंदगी करेगा। पर इत्थे भी थोड़ा जा वेरवा होर पा दें, इस नाम दी कमाई नूं कर्म कांडी तीर्थ इशनान दी साधना मुताबक करांगे फिर कोई नहीं होना। मन लो एक बंदा पाप करता है, गुनाह करता है, ते उन्हूं एक गल दस दित्ती गई, तू पाप जितने मर्जी कर आवी पर 6 महीने बाद गंगा इशनान जरूर करी, वो अपने आप नूं रिन्यू कर लैंदा। 6 महीने बाद गया गंगा इशनान कीता, पुजारी ने पांडे ने जा बैठे कोई उते महंत ने कह दिता तेरे पिछले पाप खत्म, वो कहिंदा हुण चलो पिछला आसा मुक्या नवा फिर। इस तरह नहीं नाम पाप मिटांगा। गुरु ग्रंथ साहिब च एक वचन हुंदा है, पाप करें पंचा के बस रे, पंजा विकारां दे अधीन गुनाह कीते, तीर्थ नहाए कहें सब उतरे, तीर्थ इशनान कीता ते एक दूजे नूं हवला शेरी देन लग पे, बटरिंग करन लग पे, वाह वाह तेरी बड़ी कमाई, बहुत बख्शिश, बहुत कृपा, ते साडा भी हाल सी भी सिर्फ अपने अपने दी पिट थापड़ दे, तेरे वर्गी कमाई किसे दे नहीं। ए ता प्यारे कच पकाई उथे पाए नानक कहिया, दुनिया दे थापड़े नाल थोड़ा पता लगदा केड़ा कच्चा ते केड़ा पक्का। दुनिया ते अपना धड़ा वेख के कचाई पकाई दे अर्थ कर दी। नानक गया जापै जय मारे, कहने पाप करे पंचा के बसरे, तीर्थ नाए कहें सब उतरे, बौर कमावे होए निसंक, क्योंकि जो महंत जी ने कह दिता, पुजारी ने कहता गुना माफ, वह कहता बाकी ठीक है। वह अगे नो शंका ला के पाप करता है, तो महाराज कहते जमपुर बांध खरे कलंकिक बेनती, जे इस तरह नाम जपने के रात पाप किया सवेरे घंटा सुखमनी साहब ते लांगा, बाकी 23 घंटे फिर पाप फिर सवेरे करांगा, इनू सतगुरु कहते ने उस तीर्थ इशनान विच ते तेरे से जाप विच की फर्क है, क्योंकि तू अपने आप नू तब्दील नहीं करना चाहता। सतगुरु ने वचन किते बाणी च कहन लगे कि जेड़ा सिमरन करके अरदास करदा है सचमुच परमात्मा ओदे कीते हुए गुनाह ओदे कलंक धो के रख दिंदा है, ते इन्नी बख्शिश करदा है जिन्हों लोग कलंकी पतत ਰੱਜ ਕੇ ਬਦਨਾਮੀ ਕਰਦੇ ਸਨ। ਜਦੋਂ ਬਖਸ਼ਿਸ਼ ਕਰ ਲੱਗਦਾ ਤੇ ਲੋਕ ਉਹਦੇ ਸਾਹਮਣੇ ਝੁੱਕੇ ਉਹਦੇ ਤੋਂ ਜੀਵਨ ਦੀ ਜੁਗਤ ਪੁੱਛਣ ਲੱਗ ਪੈਂਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋ ਦੇਖੀਏ, ਮਹਾਰਾਜ ਜੀ ਨੇ ਬਖਸ਼ਿਸ਼ ਪਹਿਲੀ ਮੈਂ ਬੇਨਤੀ ਕਰਨੀ ਹੈ ਜੀ, ਹਜ਼ੂਰ ਦੀ ਬਾਣੀ ਚੋਂ ਨਾਮ ਸੱਚੀ ਮੁੱਚੀ ਅਭਜਾਸ ਮਿਟਾਉਂਦਾ ਹੈ, ਬਦਨਾਮੀ ਮਿਟਾ ਦਿੰਦਾ ਨਾਮ, ਕਿਤਨਾ ਮਰਜ਼ੀ ਭੱਜਰ ਪਾਪ ਹੋਵੇ। ਦੂਜੀ ਗੱਲ, ਗੁਰਮੰਤਰ ਸੀ ਹਿਰਦੇ ਚ ਕਿਵੇਂ ਸਿਮਰਨਾ ਹੈ, ਇਹ ਕੋਈ ਜੁਗਤ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਸਾਨੂੰ ਦੱਸਿਆ, ਉਹ ਸਿਮਰਨ ਕਿਵੇਂ ਬਖਸ਼ਿਸ਼ ਕਰਦਾ ਹੈ ਇਸਦਾ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਾਂਗੇ ਤੇ ਦੋ ਤਰ੍ਹਾਂ ਦੇ ਪਤਿਤ ਸ਼ਬਦ ਮਿਲਦੇ ਆ ਜੀ, ਦੋ ਇਉਂ ਕਹਿ ਲਓ, ਇੱਕ ਉਹ ਨੇ ਜਿਹੜੇ ਕਰਮ ਕਰਕੇ ਪਤਿਤ ਨੇ, ਇੱਕ ਉਹ ਨੇ ਜਿਨ੍ਹਾਂ ਨੂੰ ਕਾਣੀ ਵੰਡ ਮਨੂ ਸਿਮਰਤੀ ਨੇ ਪਤਿਤ ਕਹਿ ਕੇ ਲੋਕਾਂ ਵਿੱਚ ਵੰਡਿਆ। ਇਹ ਵੀ ਸ਼ਬਦ ਸੁਣਿਓ, ਪਤਿਤ ਕਰਮ ਤੇ ਜਾਤ ਕਰਕੇ ਪਤਿਤ, ਦੋ ਤਰ੍ਹਾਂ ਦੇ ਸ਼ਬਦ ਮਿਲਦੇ ਨੇ। ਪਤਿਤ ਕਰਮ ਵਾਲੇ ਨੂੰ ਪਤਿਤ ਜਾਤ ਨਾਲ ਜੋੜ ਕੇ ਅਰਥ ਨਹੀਂ ਕਰਦੇ, ਕਿਉਂਕਿ ਪਤਿਤ ਜਾਤ ਉਹਨੂੰ ਬੰਦੇ ਨੇ ਦਿੱਤੀ। ਹੁਣ ਇੱਕ ਨੇ ਪਤਿਤ ਕਰਮ ਜਿਹਨੇ ਕੰਮ ਹੀ ਬੜੇ ਭੈੜੇ ਕੀਤੇ ਆ, ਤੇ ਇੱਕ ਉਹ ਵੇ ਜਿਹੜਾ ਬੰਦਗੀ ਕਰਦਾ ਸਿਮਰਨ ਕਰਦਾ ਪਰ ਉਹਦਾ ਜਨਮ ਚਮਾਰ ਦੇ ਘਰ ਹੋ ਗਿਆ, ਉਹਦਾ ਜਨਮ ਛਿੰਬੇ ਘਰ ਹੋ ਗਿਆ, ਉਹਦਾ ਜਨਮ ਨਾਈ ਘਰ ਹੋ ਗਿਆ, ਉਹਦਾ ਜਨਮ ਝੂਰ ਘਰ ਹੋ ਗਿਆ, ਤੇ ਉਸ ਵਕਤ ਦੇ ਸਵਰਨ ਜਾਤੀ ਵਾਲੇ ਨੇ ਇਹ ਲੋਕਾਂ ਵਿੱਚ ਕਹਿ ਦਿੱਤਾ ਜੇ ਯਾਦ ਤੋਂ ਸਭੀ ਪਤਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰਦੇ ਆ। ਉਂਝ ਵੈਸੇ ਜਿਨ੍ਹਾਂ ਨੂੰ ਜਾਤ ਕਰਕੇ ਪਤਿਤ ਕਿਹਾ, ਸਵਾਦ ਆ ਗਿਆ ਕਮਾਈ ਕਰਨ ਦਾ, ਉਹਨਾਂ ਇੰਨੀ ਬੰਦਗੀ ਕੀਤੀ, ਜੋ ਕੁਝ ਉਹਨਾਂ ਨਾਲ ਵਾਪਰਿਆ ਉਹਨਾਂ ਹੰਕਾਰ ਚ ਨਹੀਂ ਕਿਹਾ, ਉਹਨਾਂ ਸੱਚਮੁੱਚ ਸ਼ੁਕਰਾਨੇ ਚ ਕਿਹਾ, ਪਰਮਾਤਮਾ ਅਸੀਂ ਮੁੱਦਤਾਂ ਤੋਂ ਪਤਿਤ ਸਾਂ, ਸਦੀਆਂ ਤੋਂ ਸਾਨੂੰ ਨੀਚ ਕਿਹਾ, ਅੱਜ ਤੇਰੇ ਨਾਮ ਦੀ ਕਿਰਪਾ ਦੇਖ, ਨੀਚਾਂ ਦੇ ਪੈਰਾਂ ਦੀ ਧੂੜ ਸਵਰਨ ਜਾਤੀ ਵਾਲੇ ਮੰਗਦੇ ਪਏ। ਇੱਕ ਪਤਿਤ ਉਹ ਨੇ ਜਿਨ੍ਹਾਂ ਨੇ ਕਰਮ ਪਤਿਤ ਕੀਤੇ। ਪਹਿਲਾਂ ਅਸੀਂ ਲਾਂਗੇ ਪਤਿਤ ਕਰਮ ਤੇ ਫਿਰ ਲਾਂਗੇ ਆਪਾਂ ਜਿਨ੍ਹਾਂ ਨੂੰ ਪਤਿਤ ਜਾਤ ਕਿਹਾ ਜਾਂਦਾ। ਮੈਂ ਕਿਹਾ ਜਾਂਦਾ ਸ਼ਬਦ ਵਰਤਿਆ, ਗੁਰੂ ਘਰ ਚ ਸ਼ਬਦ ਨਹੀਂ ਵਰਤਿਆ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦਾ ਜ਼ਿੰਦਗੀ ਚ ਤੁਰਦਾ ਹੈ। ਮੈਂ ਸੁਬਹ ਇੱਕ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਜਿੰਨੀ ਕੁ ਸੋਝੀ ਪਈ, ਸੋਝੀ ਦਾ ਅਰਥ ਇਹ ਨਹੀਂ ਕਿ ਆਖਰੀ ਸਾਜ ਤੱਕ ਪਹੁੰਚ ਗਏ, ਜ਼ਿੰਦਗੀ ਦੇ ਕਿਸੇ ਵੀ ਖੇਤਰ ਚ ਚੱਲਦਿਆਂ ਕਦੀ ਬੰਦੇ ਨੂੰ ਹਉਮੈ ਭਰਿਆ ਦਾਵਾ ਨਹੀਂ ਕਰਨਾ ਚਾਹੀਦਾ। ਕਦੀ ਵੀ ਜ਼ਿੰਦਗੀ ਚ ਦਾਵਾ ਨਾ ਕਰੋ, ਜਿੱਥੇ ਦਾਵਾ ਕਰੋਗੇ ਉੱਥੇ ਮਰਾਂਗੇ, ਜਿੱਥੇ ਕੁਝ ਪ੍ਰਾਪਤ ਕਰਕੇ ਰੱਬ ਨਾਲ ਜੋੜ ਦਿਆਂਗੇ ਉੱਥੇ ਤਰਾਂਗੇ। ਗੁਰੂ ਸਾਹਿਬ ਦਾ ਇੱਕ ਬਚਨ ਕਹਿ ਲੈਂਦੀ ਚ ਜੀ ਡੱਖਣੇ, ਮਹਾਰਾਜ ਕਹਿੰਦੇ ਆ ਕੁਰੀਏ ਕੁਰੀਏ ਵਹਿੰਦੇ ਆ ਤਲ ਗਾੜਾ ਮਹਿਰੇਰ। ਉਂਝ ਵੈਸੇ ਪਾਠ ਅਸੀਂ ਜ਼ਰੂਰ ਕਹਿੰਦੇ ਹਾਂ ਵੀ ਸਵੇਰੇ ਮੈਂ ਕਿਹਾ ਸ਼ੁੱਧ ਉਚਾਰਨ, ਗੁਰਮੁਖੋ ਅਸੀਂ ਸ਼ੁੱਧ ਉਚਾਰਨ ਪੰਜਾਬੀ ਚ ਹੀ ਕਰਨੇ ਆ, ਅਸੀਂ ਉਸ ਭਾਸ਼ਾ ਚ ਅਸੀਂ ਵੀ ਨਹੀਂ ਪੜ੍ਹ ਸਕਦੇ ਜਿਸ ਭਾਸ਼ਾ ਵੀ ਸ਼ਬਦ ਹੈ। ਹੁਣ ਮੈਂ ਸ਼ੁੱਧ ਸ਼ੁੱਧ ਕਹਿ ਦਿੱਤਾ, ਹੁਣ ਮੈਂ ਹੀ ਪੜ੍ਹਨਾ ਪਿਆ ਕੁਰੀਏ ਕੁਰੀਏ ਵਹਿੰਦੇ ਆ, ਤੇ ਜੇ ਕਿਸੇ ਪੋਠੋਹਾਰੀ ਨੂੰ ਪੁੱਛੋ ਕਿਵੇਂ ਪੜ੍ਹਨਾ, ਉਹਦੇ ਪੜ੍ਹਨ ਵਿੱਚ ਤੇ ਮੇਰੇ ਪੜ੍ਹਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਤਾਂ ਹੀ ਕਈ ਵਾਰੀ ਸੀ ਕਹਿੰਦੇ ਸ਼ੁੱਧ ਉਚਾਰਨ, ਮੈਂ ਸੋਚਣਾ ਸ਼ੁੱਧ ਉਚਾਰਨ ਤਾਂ ਕੇਵਲ ਬਾਣੀ ਦਾ ਉਚਾਰਨ ਕਰਤਾ ਹੀ ਉਸ ਢੰਗ ਨਾਲ ਕਰ ਗਿਆ, ਸਾਨੂੰ ਤਾਂ ਓਨੀਆਂ ਭਾਸ਼ਾਵਾਂ ਨਹੀਂ ਹੁੰਦੀਆਂ ਜਿੰਨੇ ਗੁਰੂ ਗ੍ਰੰਥ ਸਾਹਿਬ ਸ਼ਬਦ ਨੇ। ਦਾਸ ਨੇ ਇੱਕ ਵਾਰ ਕਥਾ ਕੀਤੀ, ਰਾਜਸਥਾਨ ਮੇਰਾ ਗੰਗਾਨਗਰ ਤੋਂ ਅੱਗੇ ਗਿਆ, ਉੱਥੇ ਮੈਂ ਸ਼ਬਦ ਪੜਿਆ, ਘਣੋ ਘਣੋ ਘਣੋ ਸਦ ਲੋੜੈ ਬਿਨ ਲੈਣੈ ਕੈਠੈ ਪਾਇਓ ਰੀ। ਲੋਕਲ ਰਾਜਸਥਾਨੀ ਸੀ, ਉਹ ਬੜਾ ਖੁਸ਼ ਹੋਇਆ, ਕਹਿੰਦਾ ਪਰ ਇਸ ਤਰ੍ਹਾਂ ਸ਼ਬਦ ਨਹੀਂ ਹੈਗਾ ਘਣੋ ਘਣੋ, ਕਹਿੰਦਾ ਘਣੋ ਘਣੋ ਘਣੋ ਸਦ ਲੋੜੈ ਬਿਨ ਲੈਣੈ ਕੈਠੈ ਪਾਇਓ ਰੀ। ਹੁਣ ਮਰਾਠੀ ਦੇ ਸ਼ਬਦ ਨੇ, ਪਹਿਲ ਪੁਰੀਏ ਪੁੰਡਰਕ ਵਨਾ, ਮੈਂ ਪੰਜਾਬੀ ਚ ਉਚਾਰਨ, ਮੇਰੀ ਜਿਹੜੀ ਮਾਂ ਬੋਲੀ ਏ, ਮੈਂ ਉਹਨਾਂ ਭਾਸ਼ਾਵਾਂ ਨੂੰ ਆਪਣੀ ਮਾਂ ਬੋਲੀ ਦੇ ਉਚਾਰਨ ਵਿੱਚ ਬੋਲ ਰਿਹਾ, ਮੇਰੇ ਕੋਲ ਉਚਾਰਨ ਨਹੀਂ। ਤੇ ਜੇ ਉਹਨਾਂ ਨੂੰ ਕਦੀ ਪੁੱਛੋ ਉਹ ਕਿਵੇਂ ਉਚਾਰਨ ਕਰਨਗੇ, ਆ ਸਾਰਾ ਸ਼ਬਦ ਮਰਾਠੀ ਦੇ ਸ਼ਬਦ, ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਖੰਸਾ ਸਗਲੇ ਜਨਾ ਸੀ ਚੱਚਾ, ਉਹ ਦੱਦਾ ਕਹਿੰਦੇ ਆ, ਅਸੀਂ ਸ਼ਬਦ ਵਰਤਨੇ ਆ ਦੰਦਾਂ ਦਾ ਹਸਪਤਾਲ, ਉਹ ਕਹਿੰਦੇ ਦਾ ਤਾਂਚਾ ਹੋਸਪਿਟਲ ਮਰਾਠੀ ਚ। ਮੈਂ ਬੇਨਤੀ ਕਰਾਂਗਾ ਜੀ, ਗੁਰੂ ਗ੍ਰੰਥ ਸਾਹਿਬ ਐਵੇਂ ਕਹੀ ਵੀ ਸ਼ੁੱਧ ਉਚਾਰਨ ਹੋ ਗਿਆ ਜੀ, ਅਸੀਂ ਫਲਾਣੀ ਸੰਪਰਦਾ ਫਲਾਣੇ ਬੰਦੇ ਨੇ, ਜੋ ਗੁਰੂ ਗ੍ਰੰਥ ਸਾਹਿਬ ਚ ਭਾਸ਼ਾਵਾਂ ਨੇ, ਮੇਰਾ ਖਿਆਲ ਦੁਨੀਆਂ ਭਰ ਦੇ ਵਿਦਵਾਨ ਭਾਸ਼ਾ ਵਿਗਿਆਨੀ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਹੋਣ, ਅਸੀਂ ਤਾਂ ਪਹਿਲਿਆਂ ਦੇ ਅਰਥ ਪੜ੍ਹਦੇ ਪਏ। ਖੈਰ ਵਿਸ਼ੇ ਚ ਵਿੱਚ ਰਹਾਂ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਮੈਂ ਅਰਜ਼ ਕੀਤੀ ਜ਼ਿੰਦਗੀ ਦਾ ਕਿਤੇ ਕੋਈ ਦਾਵਾ ਹੈ, ਜਿਹੜਾ ਸਾਡੇ ਮਨ ਚ ਗੱਲ ਪੈ ਗਈ ਫਲਾਣਾ ਕਦੀ ਡੋਲ ਕਿਉਂ ਡੋਲ ਗਿਆ, ਫਲਾਣਾ ਕਿਉਂ ਤਿਲਕ ਗਿਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪਣੇ ਪੈਰ ਨੂੰ ਸੰਭਾਲ ਕੇ ਚੱਲੀ, ਜਿਸ ਵੱਟ ਤੇ ਜਿਸ ਪਗਡੰਡੀ ਤੇ ਤੂੰ ਤੁਰਨਾ ਪਿਆ ਸਿਰਫ ਇੱਕੋ ਪੈਰ ਰੱਖਿਆ ਜਾਣਾ, ਜੇ 99 ਸਟੈਪ ਤੇਰੇ ਸਹੀ ਚਲੇ ਗਏ ਇੱਕ ਕਦਮ ਕਿਤੇ ਤਿਲ ਗਿਆ ਤੇ ਚੇਤੇ ਰੱਖੀ 99 ਵੀ ਛਿਟਿਆਂ ਨਾਲ ਭਰ ਜਾਣ। ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ, ਤੇਰੇ ਥੱਲੇ ਭਰੀ ਪਈ ਏ ਦਲ ਦਲ, ਵੇਖੇ ਚਿੱਟੜ ਥੀਮ ਦੇ ਥੀਮ ਦੋ ਜਾਮ ਕਿਸਨ ਦੋ ਪੇਰ। ਕੋਈ ਪਤਾ ਨੀ ਕਿੱਥੇ ਤਿਲਕ ਜਾਣਾ ਬੰਦੇ ਨੇ, ਪਰ ਜਦੋਂ ਬੰਦਾ ਜੇ ਤਿਲਕ ਜਾਏ, ਮੰਨ ਲਓ ਉਹ ਬਹੁਤ ਜ਼ਿਆਦਾ ਵਿਸ਼ੇ ਵਾਸਨਾ ਚ ਬਹੁਤ ਗਲਤ ਰਸਤੇ ਤੇ ਚੱਲ ਪਿਆ, ਕਿ ਗੁਰਮਤਿ ਵਿੱਚ ਉਹਨੂੰ ਵਾਪਸ ਲਿਆਉਣ ਦੀ ਕਿਤੇ ਕੋਈ ਰਾਹ ਹੈ ਕਿ ਉਹ ਵਾਪਸ ਆ ਸਕਦਾ ਦੁਬਾਰਾ? ਗੁਰਬਾਣੀ ਨੇ ਕਿਹਾ ਬਿਲਕੁਲ ਆ ਸਕਦਾ, ਕਿਉਂਕਿ ਆਮ ਜਿਹੜੇ ਧਰਮ ਨੇ ਉਹ ਕਰਮਵਾਦੀ ਨੇ। ਗੁਰੂ ਗ੍ਰੰਥ ਸਾਹਿਬ ਵੀ ਕਰਮ ਦੀ ਗੱਲ ਕਰਦੇ ਆ ਜੀ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਆ, ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣੇ, ਕਰਮ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ। ਹੁਣ ਦੂਸਰੇ ਧਰਮ ਚ ਕਈ ਬੰਦੇ ਐਸੇ ਆ ਜਿਨ੍ਹਾਂ ਪਤਿਤ ਕਰਮ ਕੀਤੇ, ਉਹਨਾਂ ਨੂੰ ਵਾਪਸ ਤੋਰ ਦਿੱਤਾ ਕਿ ਇਸ ਜਨਮ ਚ ਤੁਹਾਡੀ ਕੋਈ ਥਾਂ ਨਹੀਂ। ਈਵਨ ਕਿ ਕਈਆਂ ਨੇ ਭਗਤਾਂ ਦੇ ਜੀਵਨ ਦੀਆਂ ਕਹਾਣੀਆਂ ਵੀ ਕਰਮਵਾਦੀ ਬਣਾ ਕੇ ਉਹਨਾਂ ਨੂੰ ਕਿਹਾ, ਚਮਾਰ ਦੇ ਘਰ ਤਾਂ ਇਹਨੇ ਜਨਮ ਲਿਆ ਸੀ, ਫਲਾਣੇ ਘਰ ਪਿਛਲੇ ਜਨਮ ਚਲਾ ਗਿਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਰਮ ਹੈ ਪਰ ਕਿਰਪਾ ਬਹੁਤ ਵੱਡੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਘਰ ਚੋਂ ਕਿਰਪਾ ਵਰਤ ਦੀਏ, ਕਰੋੜਾਂ ਜਨਮਾਂ ਦੇ ਕਰਮ ਨੂੰ ਕਿਰਪਾ ਇਉਂ ਸਾੜ ਕੇ ਰੱਖ ਦਿੰਦੀ ਏ ਜਿਵੇਂ ਮਾਚਿਸ ਦੀ ਇੱਕ ਤੀਲੀ ਕਰੋੜਾਂ ਰੂਹ ਦੀਆਂ ਗੰਢਾਂ ਸਾੜ ਦਿੰਦੀ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਬਾਣੀ ਚ, ਇਨਸਾਨ ਕਰਮ ਕਰ ਬੈਠਦਾ ਹੈ ਕਿ ਉਹਦੇ ਕੀਤੇ ਹੋਏ ਕਰਮ ਕਿਰਪਾ ਨਾਲ ਕੱਟੇ ਨਹੀਂ ਜਾਂਦੇ ਪਤਿਤ ਕਰਮ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬਚਨ ਹੈ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤੀ ਅਪ ਜਸ ਮਿਟ ਜਾਏਗਾ। ਮੱਥੇ ਤੇ ਲੱਗੇ ਹੋਏ ਕਲੰਕ ਸੱਚੀ ਮੁੱਚੀ ਖਤਮ ਹੋ ਜਾਣਗੇ। ਕਿਹੜਾ ਇਨਸਾਨ, ਗੁਰੂ ਗ੍ਰੰਥ ਸਾਹਿਬ ਕਹਿੰਦੇ ਸਾਨੂੰ ਦਿਖਾਓ, ਜਿੰਨੇ ਬੰਦਗੀ ਕੀਤੀ ਹੋਵੇ ਉਹਦੇ ਕੀਤੇ ਹੋਏ ਕਲੰਕ ਰੱਬ ਨੇ ਮੇਟ ਨਾ ਦਿੱਤੇ ਹੋਣ, ਕਰਮ ਮੇਟੇ ਨਾ ਹੋਣ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤੀ ਪਤਤ ਪੁਨੀਤ ਪਏ ਰਾਮ ਕਹਿਤ ਕੇ। ਜਿਨ੍ਹਾਂ ਨੇ ਜ਼ਬਾਨ ਤੋਂ ਪ੍ਰਭੂ ਕਿਹਾ, ਵਾਹਿਗੁਰੂ ਕਿਹਾ, ਪਰਮਾਤਮਾ ਨੇ ਸੱਚਮੁੱਚ ਉਹਨਾਂ ਦੇ ਕੀਤੇ ਹੋਏ ਪਾਪ ਸਾੜ ਦਿੱਤੇ, ਹਿਰਦਾ ਪਵਿੱਤਰ ਕਰਤਾ। ਆਪਾਂ ਰੋਜ਼ ਇੱਕ ਬਚਨ ਪੜ੍ਹਦੇ ਹਾਂ ਜੀ ਗੁਰੂ ਨਾਨਕ ਸਾਹਿਬ ਜੀ ਦਾ, ਉਹ ਆ ਹੀ ਬਚਨ ਹੈ। ਜਦੋਂ ਮਤ ਭਰੀ ਜਾਂਦੀ ਹੈ, ਪਹਿਲਾਂ ਪਹਿਲਾਂ ਪਾਪ ਜਿਹੜਾ ਉਹ ਥੋੜਾ ਜਿਹਾ ਬੰਦੇ ਨੂੰ ਤੰਗ ਕਰਦਾ, ਕਰਦਾ ਜ਼ਰੂਰ ਹੈ, ਪਛਤਾਵਾ ਜਿਹਾ ਦੱਗਦਾ, ਰਾਤ ਪਰੇਸ਼ਾਨਦਾ, ਦਿਨੇ ਪਛਤਾਉਂਦਾ, ਮਯੂਸ ਜਿਹਾ ਹੋਇਆ ਰਹਿੰਦਾ ਹੈ। ਕੁਝ ਦਿਨਾਂ ਬਾਅਦ ਉਹਨੂੰ ਝੱਸ ਪੈ ਜਾਂਦਾ ਨਾ ਪਾਪ ਦਾ, ਇੱਕ ਵਾਰੀ ਪਾਪ ਕਰਕੇ ਕਹਿੰਦਾ ਨਹੀਂ, ਉਦੋਂ ਬਾਅਦ ਉਹ ਗਿੱਜ ਜਾਂਦਾ ਹੈ, ਫਿਰ ਪਾਪ ਕਰਨੇ ਸ਼ੁਰੂ ਕਰ ਦਿੰਦਾ ਹੈ। ਇਉਂ ਕਹਿ ਲਾ, ਮੈਂ ਇੱਕ ਵਾਰ ਕਿਹਾ ਸੀ, ਇੱਕ ਕੱਪੜਾ ਹੋਵੇ ਜਿਹੜਾ ਪਹਿਲੇ ਦਿਨ ਲਿਆ, ਥੋੜੀ ਜਿਹੀ ਹਵਾ ਚੱਲੀ ਤੇ ਮਿੱਟੀ ਘੱਟਾ ਕੱਪੜੇ ਤੇ ਪਿਆ, ਬੜਾ ਮਹਿਸੂਸ ਹੋਇਆ। ਉਹੀ ਕੱਪੜਾ ਜਦੋਂ ਪਾ ਕੇ ਰੂਟੀਨ ਵਿੱਚ ਰੋਜ਼ਾਨਾ ਜਾਣ ਲੱਗੇ, ਉਹ ਭਰਿਆ ਗਿਆ, ਹੁਣ ਚੇਤੇ ਕੋਈ ਨਹੀਂ ਰਹਿੰਦਾ ਕਿੱਥੋਂ ਭਰਿਆ। ਉਸੇ ਕੱਪੜੇ ਦੇ ਵਿੱਚ, ਤੰਦਾਂ ਦੇ ਵਿੱਚ ਮੈਲ ਚਲੀ ਗਈ। ਫਿਰ ਬੰਦਾ ਉਹਨੂੰ ਧੋਣ ਦਾ ਯਤਨ ਕਰਦਾ, ਛੇਤੀ ਕੀਤੇ ਆ, ਤੰਦ ਮੈਲ ਨਿਕਲਦੀ ਨਹੀਂ ਹੁੰਦੀ। ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਵਰਤਿਆ ਜੀ, ਖਨਲੀ ਧੋਤੀ, ਉਜਲੀ ਨਾ ਹੋਵੇ। ਇਹ ਕੱਪੜਾ ਖਾਸ ਕਰਕੇ ਤੇਲੀ ਦੇ ਕੋਲੂ ਕੋਲ ਹੈ, ਉਹ ਆਪਣੀ ਲੀਰ ਨਾਲ, ਆਪਣੇ ਕੱਪੜੇ ਨਾਲ ਕੋਲੂ ਨੂੰ ਸਾਫ਼ ਕਰਦਾ, ਉਹਦੇ ਚ ਥਿੰਦਾ ਤੇ ਮੈਲ ਦੋਨੋਂ ਚਲੇ ਜਾਂਦੇ ਨੇ, ਤੰਦ ਮੈਲ ਪੈ ਜਾਂਦੀ ਹੈ। ਕਈ ਵਾਰੀ ਜਿਨ੍ਹਾਂ ਕੱਪੜਿਆਂ ਨੂੰ ਤੰਦ ਮੈਲ ਪਈ ਹੋਵੇ, ਆਮ ਪਿੰਡਾਂ ਚ ਕਹਿੰਦੇ ਸਨ ਹੁਣ ਇਹ ਪਰੋਲਾ ਬਣਾ ਲਓ, ਇਹ ਕਿਸੇ ਕੰਮ ਨਹੀਂ ਆਉਣਾ, ਇਹਦੇ ਤੰਦ ਵਿੱਚ ਮੈਲ ਪੈ ਗਈ, ਇਹ ਤਾਂ ਹੁਣ ਸਿਰਫ ਪਾਟੇ ਗਾਈ। ਪਰ ਗੁਰਮੁਖੋ, ਕੱਪੜੇ ਚ ਤੰਦ ਮੈਲ ਪੈ ਜਾਏ, ਉਹਨੂੰ ਘਰ ਵਰਤੋਂ ਵਿੱਚ ਨਖਿਤ ਸਮਝਿਆ ਜਾਂਦਾ ਹੈ। ਜਿਹਦੇ ਮਨ ਵਿੱਚ ਤੰਦ ਮੈਲ ਪੈ ਜਾਏ, ਜੇ ਗੁਰੂ ਨਾਨਕ ਸ਼ਬਦ ਦੀ ਕਿਰਪਾ ਕਰੇ ਤੇ ਤੰਦ ਮੈਲ ਵਾਲੇ ਨੂੰ ਵੀ ਧੋ ਕੇ ਰੱਖ ਦਿੰਦਾ। ਆਖ ਹੈ ਬਖਸ਼ਿਸ਼ ਦੀ, ਪਤਿਤ ਕਰਮ ਜਿਹੜਾ ਕਰਦਾ। ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਅਸੀਂ ਬਚਨ ਪੜ੍ਹਦੇ ਹਾਂ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਿਖੇ, ਹੱਥ ਪੈਰ ਭੜੇ ਗਏ, ਜ਼ਿਆਦਾ ਲੋੜ ਨਹੀਂ, ਸਿਰਫ ਪਾਣੀ ਨਾਲ ਵੀ ਸਰ ਜਾਏਗਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਹੁਣ ਕੱਲਾ ਪਾਣੀ ਨਹੀਂ, ਥੋੜ੍ਹੀ ਜਿਹੀ ਮੁਸ਼ਕਤ ਜ਼ਿਆਦਾ ਕਰਨੀ ਪਏਗੀ। ਦੇ ਸਾਬੂਣ ਲਈਆ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਜਿਹਦੀ ਮਾਤੀ ਪਾਪਾਂ ਨਾਲ ਭਰੀ ਜਾਏ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਮਤਲਬ ਇਹਨੂੰ ਗੁਰਦੁਆਰੇ ਬਾਹਰ ਕੱਢ ਦਿਓ, ਨਹੀਂ ਤੇਰਾ ਇਲਾਜ ਨਹੀਂ ਮਾਰੇ। ਕਹਿੰਦੇ ਉਹ ਧੁੱਪ ਹੈ, ਨਾਮ ਹੈ ਕਹਿ ਰੰਗ। ਰੰਗ ਦਾ ਇੱਥੇ ਅੱਖਰੀ ਅਰਥ ਜੀ ਪ੍ਰੇਮ। ਜਿਹੜਾ ਨਾਮ ਨੂੰ ਪ੍ਰੇਮ ਕਰੇਗਾ, ਨਾਮ ਸੱਚਮੁੱਚੀ ਉਹਦੇ ਪਾਪਾਂ ਨਾਲ ਭਰੀ ਕੋਈ ਮਤ ਨੂੰ ਵੀ ਧੋ ਦੇਗਾ। ਇੱਕ ਤਾਂ ਅਪਜਸ ਹੋਵੇ ਜਿਨ੍ਹਾਂ ਦੀ ਮਤ ਪਾਪਾਂ ਨਾਲ ਭਰੀ ਗਈ, ਰੱਜ ਕੇ ਗੁਨਾਹ ਕੀਤੇ, ਮਾੜੇ ਤੋਂ ਮਾੜੇ ਕਰਮ ਕੀਤੇ, ਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਜਦੋਂ ਉਹ ਨਾਮ ਵੱਲ ਚੱਲੇ, ਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਗੁਰਮੰਤਰ ਦੀ ਦਾਤ ਦਿੱਤੀ, ਚੇਟਕ ਲੱਗ ਗਈ, ਇੰਨਾ ਸਿਮਰਨ ਕੀਤਾ ਕਿ ਪਰਮਾਤਮਾ ਦੇ ਨਾਮ ਨੇ ਕੀਤੇ ਹੋਏ ਸਾਰੇ ਪਾਪ ਧੋ ਦਿੱਤੇ। ਉਂਝ ਦਾਸ ਇੱਕ ਬੇਨਤੀ ਕਰਦਾ, ਪਤਿਤ ਕਰਮ ਵਿੱਚ ਅਜਾ ਮਲ ਆਏਗਾ, ਪਤਿਤ ਕਰਮ ਵਿੱਚ ਰਵਿਦਾਸ ਸਾਹਿਬ ਨੂੰ ਲਿਆ ਸਕਾਂਗੇ। ਮੈਂ ਤਾਂ ਦੋਸ਼ ਸ਼ਬਦ ਕਹਿ, ਇੱਕ ਤਾਂ ਉਹ ਪਤਿਤ ਨੇ, ਹੁਣ ਅਜਾ ਮਲ ਨਾਲ ਤੁਸੀਂ ਭਗਤ ਕਬੀਰ ਨੂੰ ਤੁਲਨਾ ਦਿਓ ਤੇ ਮੇਰਾ ਖਿਆਲ ਹੈ ਬੜੀ ਘੋਰ ਬੇਇਨਸਾਫੀ। ਪਰ ਕਿਆ ਪਤਿਤ ਉਹਨਾਂ ਨੂੰ ਵੀ, ਉਹਨਾਂ ਨੂੰ ਪਤਿਤ ਕਿਹਾ ਗਿਆ। ਹੁਣ ਅਜਾਮਲ ਪੁਰਾਣ ਦਾ ਇੱਕ ਪਾਤਰ ਹੈ, ਮੈਂ ਉਦਣ ਕਿਹਾ ਸੀ ਸ਼ਾਇਦ ਪਿਛਲੀ ਵਾਰ ਵੀ, ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਭਗਤ ਐਸੇ ਨੇ ਜਿਹੜੇ ਬਾਣੀਕਾਰ ਨਹੀਂ, ਪਰ ਉਹਨਾਂ ਦੇ ਨਾਵਾਂ ਦਾ ਜ਼ਿਕਰ ਹੈ। ਧਰੂ ਜੀ ਦੀ ਕੋਈ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਪਣੀ ਉਚਾਰਨ ਕੀਤੀ, ਪਰ ਗੁਰਬਾਣੀ ਨੇ ਉਹਨਾਂ ਨੂੰ ਮੰਨਿਆ ਭਗਤ। ਪ੍ਰਹਿਲਾਦ ਦੀ ਕੋਈ ਤੁੱਕ ਨਹੀਂ, ਪਰ ਬਾਣੀਕਾਰਾਂ ਨੇ ਉਹਨਾਂ ਦੀ ਭਗਤਾਂ ਦੀ ਸੂਚੀ ਤਿਆਰ ਉਹਨਾਂ ਨੂੰ ਯਾਦ ਕੀਤਾ, ਬਿਦਰ ਦੀ ਕੋਈ ਤੁੱਕ ਨਹੀਂ। ਹੁਣ ਅਜਾਮਲ ਤੇ ਗਨਕਾ ਦੋ ਸ਼ਬਦ ਵਾਰ ਵਾਰ ਬਾਣੀ ਚ ਹੁੰਦੇ। ਅਜਾਮਲ ਬ੍ਰਾਹਮਣ ਕਹੇ, ਗਨਕਾ ਮੈਂ ਇਸ ਦਿਨ ਇੱਕ ਦਿਨ ਅਰਥ ਕੀਤੇ ਸੀ, ਅਸੀਂ ਸਿੱਧੇ ਅਰਥ। ਗਨਕਾ ਇੱਕ ਨਿੱਜੀ ਨਾਮ ਨਹੀਂ, ਸਿਰਫ ਇੱਕ ਔਰਤ ਦਾ ਨਾਮ ਗਨਕਾ ਨਹੀਂ, ਗਨਕਾ ਉਹਦੇ ਪੇਸ਼ੇ ਨਾਲ ਜੁੜਿਆ ਹੋਇਆ ਨਾਮ ਬਣ ਗਿਆ। ਸ਼ਾਇਦ ਆਪ ਨੂੰ ਯਾਦ ਹੋਵੇ, ਬਹੁਤ ਸਮਾਂ ਪਹਿਲਾਂ ਤੇ ਅਰਥ ਕੀਤੀ ਸੀ, ਇਹ ਲਫ਼ਜ਼ ਦੋ ਸ਼ਬਦਾਂ ਦਾ ਸਮੂਹ, ਗਨਕਾ ਗਨ ਦਾ ਅਰਥ ਹੈ ਸਮੂਹ, ਬਹੁਤ ਸਾਰੇ, ਕਾਂ ਦਾ ਅਰਥ ਹੈ ਦੇਹ, ਜਿਸ ਦੇ ਸਰੀਰ ਨਾਲ ਬਹੁਤ ਸਮੂਹ ਦਾ ਸੰਬੰਧ ਹੋ ਜਾਵੇ ਉਹਨੂੰ ਗਨਕਾ ਕਹਿੰਦੇ ਆ। ਇੱਥੇ ਵੇਸ਼ਵਾ ਬਣਿਆ, ਜਿਹੜਾ ਬੌਡੀ ਨੂੰ ਵੈਸ਼ ਦੀ ਤਰ੍ਹਾਂ ਵਪਾਰ ਕਰਨ ਲੱਗ ਪਵੇ, ਸ਼ਬਦ ਵੇਸ਼ਵਾ ਕਹਿਣ ਲੱਗ ਪਏ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਬਾਣੀ, ਦੇਖੋ, ਕਿਉਂਕਿ ਭਾਵੇਂ ਇਹ ਪੁਰਾਣ ਘਟਨਾ ਹੈ, ਗਨਕਾ ਬਾਰੇ ਭਾਈ ਸਾਹਿਬ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਵੀ ਉਹ ਸੱਚੀ ਮੁੱਚੀ ਪਾਪਣ ਬਣ ਗਏ, ਉਹਨੇ ਪਾਪ ਕੀਤੇ। ਮੈਂ ਬੇਨਤੀ ਕਰਨ ਲੱਗਾ ਕਿ ਹਿਰਦੇ ਚ ਗੁਰਮੰਤਰ ਹੋਵੇ ਤੇ ਗਣਕਾ ਵਰਗੀ ਪਾਪਣ ਦੇ ਜੀਵਨ ਨੂੰ ਵੀ ਨਾਮ ਧੋ ਕੇ ਰੱਖ ਦਿੰਦਾ। ਇਹ ਇਸ ਕਰਕੇ ਇਹ ਕਹਾਣੀ ਸੁਣਾਉਣ ਲਈ ਨਹੀਂ ਸੀ, ਪੁਰਾਤਨ ਵਾਪਰੀ ਘਟਨਾ ਹੈ, ਉਹਨੂੰ ਅੱਜ ਦੇ ਸੰਦਰਭ ਚ ਆਪਾਂ ਕਿਵੇਂ ਜੀ ਸਕਨੇ। ਭਾਈ ਸਾਹਿਬ ਦੇ ਬੋਲ ਨੇ ਜੀ, ਪੰਜਾਬੀ ਦੀਆਂ ਸਤਰਾਂ ਨੇ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਇੰਨੇ ਪਾਪ ਕੀਤੇ ਉਹਦੇ ਸ਼ਿੰਗਾਰ ਵੀ ਪਾਪਾਂ ਦਾ। ਇਹ ਜਿਹੜਾ ਪਾਪਾਂ ਦਾ ਗਲਹਾਰ ਪਰੋਤਾ, ਇਹ ਕੋਈ ਖੋਪੜੀਆਂ ਥੋੜਾ ਸਨ ਜੀ, ਕਿਉਂਕਿ ਜਿੰਨਾ ਉਹ ਆਪਣੇ ਤਨ ਉੱਤੇ ਕੋਈ ਵੀ ਸ਼ਿੰਗਾਰ ਕਰਦੀ ਏ, ਉਹਦੇ ਹਰ ਸ਼ਿੰਗਾਰ ਦੇ ਵਿੱਚ ਸਿਰਫ ਪਾਪ ਦੀ ਵਾਸ਼ਨਾ ਹੈ। ਇਹਦਾ ਮਤਲਬ ਇਹ ਸੀ ਵੀ ਉਹਦਾ ਹਾਰ ਸ਼ਿੰਗਾਰ ਜਿਹੜਾ ਉਹ ਪਾਪਾਂ ਨਾਲ ਜੁੜਿਆ। ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਜਾਏ ਖਲੋਤਾ, ਉਹ ਕੋਈ ਮਿਥ ਕੇ ਥੋੜਾ ਗਿਆ, ਅਚਾਨ ਚੱਕ। ਤੇ ਕਈ ਵਾਰੀ ਸੱਚ ਵੇ ਅਚਨਚੇਤ ਜ਼ਿੰਦਗੀ ਪਲਟ ਜਾਂਦੀ, ਕਿਤੇ ਪੂਰਬਲਾ ਲਿਖਿਆ ਅੱਗੇ ਆ ਜਾਂਦਾ ਹੈ। ਅਸੀਂ ਭਾਵੇਂ ਸਾਡੇ ਬੰਦੇ ਪੂਰਬਲੇ ਨਹੀਂ ਮੰਨਦੇ, ਉਹ ਕਹਿੰਦੇ ਪੂਰਬਲਾ ਵੜੀ ਜਿਹੜਾ ਥੋੜਾ ਚਿਰ ਪਹਿਲਾਂ ਕੀਤਾ। ਨਹੀਂ ਨਹੀਂ ਭਾਈ, ਪੂਰਬਲੇ ਕਰਮ ਖੈ, ਕਿਤੇ ਸੱਟਿਆ ਹੋਇਆ ਬੀਜ ਫਿਰ ਪੁੰਗਰ ਪੈਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਲਿਖਦੇ ਆ ਕਿ ਦੇਖੋ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ। ਉਹਦਾ ਮਨ ਪਸੀਜ ਗਿਆ, ਤਰਸ ਚਾਹ ਗਿਆ। ਦੋ ਤਰ੍ਹਾਂ ਨਾਲ ਪਸੀਜਦਾ ਹੈ ਜੀ, ਦੁਨਿਆਵੀ ਬੰਦੇ ਦਾ ਮਨ ਜ਼ਿਆਦਾਤਰ ਪਸੀਜਦਾ ਜਦੋਂ ਕੋਈ ਬਿਮਾਰ ਹੁੰਦਾ ਹੈ, ਮਰ ਜਾਂਦਾ, ਇਸ ਤਰ੍ਹਾਂ ਹੈ ਨਾ ਜੀ। ਜਾਂ ਮੰਨ ਲਓ ਕਿਤੇ ਐਕਸੀਡੈਂਟ ਹੋ ਜਾਏ, ਬੰਦਾ ਪਸੀਜਦਾ ਵੀ ਬੜਾ ਮਾੜਾ ਹੋਇਆ। ਪਰ ਜਦੋਂ ਕੋਈ ਬੰਦਾ ਪਤਿਤ ਕਰਮ ਕਰਦਾ, ਆਮ ਬੰਦਾ ਉਹਦੇ ਤੇ ਪਸੀਜਣ ਦੀ ਥਾਂ ਤੇ ਉਹਨੂੰ ਭੰਡਣਾ ਸ਼ੁਰੂ ਕਰ ਦਿੰਦਾ ਹੈ। ਫਿਰ ਬੇਨਤੀ ਸੁਣਿਓ, ਫਿਜ਼ੀਕਲ ਤੌਰ ਤੇ ਕੋਈ ਬੰਦਾ ਡਿੱਗ ਪਿਆ, ਸਰੀਰਕ ਤੌਰ ਤੇ ਅਸੀਂ ਇੱਕੋ ਦਮ ਕਹਿੰਦੇ ਦੀ ਹੈਲਪ ਕਰੋ, ਚਾਹੀਦਾ ਹੈ। ਤੇ ਜੇ ਬੰਦਾ ਜੀਵਨ ਪੱਖੋਂ ਡਿੱਗ ਪਵੇ, ਕੀ ਉਹਨੂੰ ਹੈਲਪ ਦੀ ਲੋੜ ਨਹੀਂ? ਕੀ ਉਹਨੂੰ ਸੰਗਤ ਦੀ ਲੋੜ ਨਹੀਂ? ਉਹ ਬਿਮਾਰ ਹੈ, ਉਹ ਸੱਚੀ ਮੁੱਚੀ ਬਿਮਾਰੀ ਨਾਲ ਗ੍ਰਸਿਆ ਗਿਆ। ਜਿਵੇਂ ਇੱਕ ਸਰੀਰਕ ਤੌਰ ਤੇ ਬਿਮਾਰ ਕੋਈ ਬੰਦੇ ਲਈ ਅਸੀਂ ਯਤਨ ਕਰਨੇ ਆ ਉਹ ਅਰੋਗ ਹੋ ਜਾਏ, ਤੰਦਰੁਸਤ ਹੋ ਜਾਏ, ਤੇ ਜਦੋਂ ਬੰਦਾ ਜੀਵਨ ਪੱਖੋਂ ਮਤ ਪੱਖੋਂ ਬਿਮਾਰ ਹੋ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦਾ ਘਰ ਉਹਨਾਂ ਬਿਮਾਰਾਂ ਦਾ ਇਲਾਜ ਬਾਣੀ ਵਿੱਚੋਂ ਕਰਦਾ ਹੈ, ਪਤਤਾਂ ਦਾ ਵੀ ਇਲਾਜ ਹੈ। ਉਹ ਅਚਨਚੇਤ ਗਿਆ, ਉਹਨੇ ਦੇਖਿਆ ਵੀ ਇਹ ਤਾਂ ਪਾਪ ਬੜੇ ਕੀਤੇ ਨੇ। ਭਾਈ ਸਾਹਿਬ ਕਹਿੰਦੇ ਆ ਮੈਂ ਕਹਾਣੀ ਨਹੀਂ ਕੇਵਲ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਜਾਏ ਖਲੋਤਾ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਤੋਤਾ। ਤੋਤਾ ਬੋਲਦਾ ਤਾਂ ਸਭ ਨੂੰ ਪਤਾ ਕਿਉਂਕਿ ਬਾਕੀ ਪੰਛੀਆਂ ਵਿੱਚੋਂ ਤੋਤਾ ਬਹੁਤ ਛੇਤੀ ਬੰਦੇ ਦੀ ਬੋਲੀ ਬੋਲਦਾ। ਉਹਨੇ ਤੋਤਾ ਦਿੱਤਾ, ਉਹਨੇ ਕਿਹਾ ਮੈਂ ਪਾਪ ਕੀਤੇ ਆ, ਸੱਚੀ ਮੁੱਚੀ ਰੋ ਪਈ। ਉਹਨੇ ਕਿਹਾ ਮੈਂ ਬਹੁਤ ਬੱਜਰ ਪਾਪ ਕੀਤੇ, ਮੇਰੇ ਘਰ ਚ ਰੋਜ਼ ਪਾਪ ਹੁੰਦਾ, ਪਰ ਸੱਚੀ ਮੁੱਚੀ ਮੈਂ ਛੱਡਣਾ ਚਾਹੁੰਦੀ ਹਾਂ, ਮੈਂ ਛੱਡ ਨਹੀਂ ਰਹੀ, ਮੇਰੀ ਆਦਤ ਬਣ ਗਈ, ਮੈਨੂੰ ਝੱਸ ਪੈ ਗਿਆ, ਮੈਂ ਗਲਤ ਰਸਤੇ ਤੇ ਡਿੱਗ ਪਈ ਹਾਂ, ਛੱਡਣਾ ਚਾਹੁੰਦੀ ਹਾਂ, ਕਰੀਚ ਕਹਿ ਗਿਲਾਨੀ ਕਹਿ, ਪਰ ਛੱਡ ਨਹੀਂ ਸਕਦੀ, ਮੇਰਾ ਚੁਗਿਰਦਾ ਇਹੋ ਜਿਹਾ। ਉਹ ਕਹਿਣ ਲੱਗੇ ਚੱਲ ਮੈਂ ਤੇਰਾ ਚੁਗਿਰਦਾ ਬਦਲ ਦੇਣਾ। ਉਹਨੇ ਕਿਹਾ ਵੀ ਜਿਹੜਾ ਬੰਦਾ ਇਹਦੇ ਕੋਲ ਆਉਣਾ ਕਿਸੇ ਤੇ ਆਉਣਾ ਹੀ ਨਹੀਂ, ਦੂਜਿਆਂ ਨੇ ਕਹਿਣਾ ਵੀ ਵਾਕੀ ਇੱਥੋਂ ਲੰਘ ਕਿੱਥੋਂ ਗਏ ਜੀ, ਇਹ ਤਾਂ ਬੜਾ ਪਾਪੀਆਂ ਦਾ ਘਰ। ਕਹਿੰਦੇ ਤੇਰਾ ਚੁਗਿਰਦਾ ਬਦਲਣ ਵਾਸਤੇ ਬੰਦਾ ਕੋਈ ਨਹੀਂ ਆਉਣਾ, ਆ ਤੋਤੇ ਨੂੰ ਮੈਂ ਸਿਖਾਇਆ, ਮੇਰੀ ਮਿੱਤਰਤਾ ਇਹਦੇ ਨਾਲ, ਇਹ ਸਵਖਤ ਤੇ ਉੱਠ ਕੇ ਮੈਨੂੰ ਕਹਿੰਦਾ ਹੁੰਦਾ ਉੱਠ ਰਾਮ ਨਾਮ ਬੋਲ, ਰਾਮ ਰਾਮ ਬੋਲ, ਕਹਿੰਦਾ ਬਸ ਜਦੋਂ ਤੂੰ ਲੰਘੇਗੀ ਨਾ ਤੇ ਮੈਨੂੰ ਕਹਿੰਦਾ ਮੈਂ ਅੱਗੇ ਬੋਲਣਾ, ਇਹ ਪਿੱਛੇ ਬੋਲਦੀ ਏ। ਮੈਂ ਇੱਕ ਵਾਰ ਕਿਹਾ ਸੀ ਗੁਰਮੁਖੋ, ਅਸੀਂ ਕਹਿੰਦੇ ਸਾਰੇ ਤੋਤਾ ਰਟਣ ਤੋਤਾ ਰਟਣ, ਇਸ ਤਰ੍ਹਾਂ ਹੀ ਹੈ ਨਾ ਜੀ, ਸੱਚੀ ਮੁੱਚੀ ਨੀਅਤ ਖੋਟੀ ਹੋਵੇ ਤੇ ਤੋਤਾ ਰਟਣੀ ਹੈ, ਜੇ ਨੀਅਤ ਸਾਫ ਹੋਵੇ ਤੇ ਇੱਕ ਵਾਰੀ ਵਾਹਿਗੁਰੂ ਕਹੀਏ ਤੇ ਸਾਰੀ ਜ਼ਿੰਦਗੀ ਦਾ ਰਟਣ ਬਦਲ ਜਾਂਦਾ। ਭਾਈ ਸਾਹਿਬ ਨੇ ਲਿਖਿਆ ਹੈ ਕਿ ਤੋਤੇ ਨੂੰ ਰਾਮ ਰਾਮ ਜਪਾਉਂਦਿਆਂ ਸੱਚਮੁੱਚ ਉਹਦੀ ਐਸਤਾ ਐਸਤਾ ਮਤ ਨਿਰਮਲ ਹੋਣ ਲੱਗ ਪਈ। ਨਾਮ ਦਾ ਸੁਭਾਅ ਜੀ, ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਸੁਖਮਨੀ ਸਾਹਿਬ ਚ ਨਾ, ਅਸੀਂ ਆਮ ਤੌਰ ਤੇ ਕੋਈ ਚੀਜ਼ ਸਾਫ ਕਰਨੀ ਹੋਵੇ, ਮੰਨ ਲਓ ਹੁਣ ਭਾਂਡੇ ਨੇ ਸਵਾਹ ਨਾਲ ਤੇ ਨਾ ਮਾਂਜਦੇ ਕੈਮੀਕਲ, ਜਿਹਦੇ ਨਾਲ ਭਾਂਡੇ ਮਾਂਜਨੇ ਉਹ ਵੱਖਰਾ ਵੱਖਰਾ ਸਮਾਨ ਹੈ ਕਿਚਨ ਵਿੱਚ, ਤੇ ਜਿਹੜਾ ਲੰਗਰ ਵਿੱਚ ਪਾਉਂਦੇ ਹਾਂ ਸਮਾਨ ਉਹ ਵੱਖਰਾ ਹੈ। ਕਦੀ ਆਪ ਜੀ ਨੇ ਜਿਹੜਾ ਭਾਂਡਾ ਮਾਂਜਿਆ ਉਸ ਭਾਂਡੇ ਨੂੰ ਜਿਸ ਚੀਜ਼ ਨਾਲ ਮਾਂਜਿਆ ਕਦੀ ਉਹਦੇ ਚ ਰੋਟੀ ਪਾਈ, ਕਦੀ ਕਿਹਾ ਵੀ ਤੜਕਾ ਸਾਬਣ ਦੇ ਲਿਕਵਿਡ ਦਾ ਲਾ ਦਈਏ, ਕਦੀ ਨਹੀਂ ਲਾਉਂਦੇ। ਦੁਨੀਆਂ ਦਾ ਭਾਂਡਾ ਧੁੱਪਣ ਵਾਲਾ ਮਟੀਰੀਅਲ ਹੋਰ ਹੋਵੇਗਾ ਤੇ ਪਾਉਣ ਵਾਲੀ ਚੀਜ਼ ਹੋਰ ਹੋਵੇਗੀ, ਪਰ ਇਸ ਭਾਂਡੇ ਨੂੰ ਧੋਣ ਵਾਲਾ ਵੀ ਨਾਮ ਕਹਿ ਤੇ ਇਸ ਭਾਂਡੇ ਵਿੱਚ ਅੰਮ੍ਰਿਤ ਬਣਾਉਣ ਵਾਲਾ ਵੀ ਨਾਮ ਕਹਿ, ਇਹ ਦੋ ਨਹੀਂ। ਮਹਾਰਾਜ ਨੇ ਕਿਹਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਤੇ ਅਗਲਾ ਬਚਨ ਕੀਤਾ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਮਲ ਵੀ ਨਾਮ ਧੁੰਦਾ ਤੇ ਅੰਮ੍ਰਿਤ ਵੀ ਨਾਮ ਬਣ ਜਾਂਦਾ ਹੈ। ਇਹ ਨਾਮ ਦੀ ਬਖਸ਼ਿਸ਼ ਉਹਨੇ ਦਿੱਤਾ, ਉਹਨੂੰ ਸੱਚੀ ਮੁੱਚੀ ਲਿਵ ਲੱਗ ਗਈ। ਭਾਈ ਸਾਹਿਬ ਕਹਿੰਦੇ ਆ ਕਿ ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋ ਸੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ, ਲਿਵ ਲੱਗੀ ਤਿਸ ਤੋ ਤਿਉਂ ਨਿਤ ਪੜਾਏ ਕਰੇ ਅਸੋਤਾ। ਸੋਤੇ ਦੇ ਅੱਗੇ ਐੜਾ ਗੇਤਰ ਲੱਗਾ, ਅਸੋਤਾ ਹੁਣ ਨੀਂਦ ਨਹੀਂ ਪੈਂਦੀ। ਸੱਚੀ ਮੁੱਚੀ ਦੋ ਥਾਵਾਂ ਤੇ ਨੀਂਦ ਨਹੀਂ ਪੈਂਦੀ, ਜਾਂ ਰੱਬ ਦੇ ਚਿੰਤਨ ਚ ਨਹੀਂ ਨੀਂਦ ਪੈਂਦੀ, ਨਾ ਜਾਂ ਦੁਨੀਆਂ ਦੀ ਚਿੰਤਾ ਚ ਨੀਂਦ ਪੈਂਦੀ। ਕਈ ਵਾਰੀ ਬੰਦਾ ਬਹੁਤ ਖੁਸ਼ੀ ਹੋਵੇ ਨੀਂਦ ਫਿਰ ਵੀ ਕੋਈ ਨਹੀਂ ਪੈਂਦੀ, ਜਦੋਂ ਬਹੁਤ ਦੁਖੀ ਹੋਵੇ ਤੇ ਫਿਰ ਵੀ ਨੀਂਦ ਨਹੀਂ ਪੈਂਦੀ। ਉਂਝ ਮਹਾਰਾਜ ਨੇ ਕਿਹਾ ਮਨੋਵਿਗਿਆਨ ਕਹਿੰਦਾ ਨਾ ਵੀ ਤੂੰ ਟੈਨਸ਼ਨ ਛੱਡ ਫ੍ਰੀ ਹੋ ਕੇ ਸੌ ਰਾਤ ਨੂੰ, ਬਾਬਾ ਜੀ ਕਹਿੰਦੇ ਅੰਤਰ ਚਿੰਤਾ ਨੀਂਦ ਨਾ ਸੋਵੇ, ਇਹਨੂੰ ਨੀਂਦ ਕੋਈ ਨਹੀਂ ਆਉਣੀ, ਇਹ ਚਿੰਤਾ ਤੁਰਖ। ਜਦੋਂ ਅੱਤ ਦਾ ਸੁੱਖ ਹੁੰਦਾ ਉਦੋਂ ਵੀ ਬੰਦੇ ਨੂੰ ਨੀਂਦ ਨਹੀਂ ਪੈਂਦੀ, ਘੜੀ ਪਿੱਛੋਂ ਵਹਿੰਦਾ। ਤੇ ਮੇਰਾ ਖਿਆਲ ਕਈਆਂ ਨੇ ਜੇ ਕਿਤੇ ਕਈ ਸਾਲਾਂ ਬਾਅਦ ਹਰਿਮੰਦਰ ਸਾਹਿਬ ਜਾਣਾ ਉਹਨੂੰ ਪੁੱਛ ਕੇ ਦੇਖੋ, ਉਹਨੂੰ ਤੇ ਕਈ ਰਾਤਾਂ ਹੀ ਪਹਿਲਾਂ ਨੀਂਦਰ ਨਹੀਂ ਪੈਂਦੀ ਹੈ, ਕਿਉਂਕਿ ਸੁੱਖ ਉਹਨਾਂ ਨੂੰ ਲਿਜਾ ਰਿਹਾ ਉਸ ਪਾਸੇ। ਉਹ ਨਿਤ ਪੜਾਏ ਕਰੇ ਅਸੋਤਾ, ਭਾਈ ਸਾਹਿਬ ਕਹਿੰਦੇ ਨੇ ਮੇਰੀ ਕਹਾਣੀ ਸੁਣਾਉਣ ਦਾ ਮਤਲਬ ਇਹ ਵੀ ਪਤ ਤੂੰ ਉਦਾਹਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਕਲੇਵਰ ਦਾ ਅਰਥ ਸਰੀਰ, ਕਿ ਪਰਮਾਤਮਾ ਦਾ ਨਾਮ ਉਸ ਪਤਤ ਨੂੰ ਵੀ ਪਵਿੱਤਰ ਕਰ ਗਿਆ ਜਿਹਦਾ ਰੋਮ ਰੋਮ ਵਾਸ਼ਨਾ ਲੁਪਤ ਸੀ, ਉਹਦੇ ਰੋਮ ਰੋਮ ਵਿੱਚੋਂ ਰਾਮ ਦੀ ਆਵਾਜ਼ ਆਉਣ ਲੱਗ ਪਈ। ਮੈਂ ਬੇਨਤੀ ਕਰਾਂਗਾ ਕਿ ਉਹਦਾ ਅਪਜਸ ਨਹੀਂ ਮਿਟਿਆ, ਚਲੋ ਸਾਖੀ ਨਾ ਸੁਣਾਓ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ ਕੀ ਉਹਦਾ ਜ਼ਿਕਰ ਨਹੀਂ ਗੁਰੂ ਗ੍ਰੰਥ ਸਾਹਿਬ ਚ ਆਇਆ? ਮੰਨ ਰਿਹਾ ਤੁਨ ਅਸੀਂ ਸ਼ਬਦ ਵਿਚਾਰਿਆ, ਮੰਨ ਰਹੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ, ਪ੍ਰਭੂ ਦੀ ਸ਼ਰਨ ਵਿੱਚ ਉਹਦੇ ਨਾਮ ਦੀ ਗਵਾਹੀ ਹੈ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ, ਕੀ ਉਹਦਾ ਅਪਜਸ ਮਿਟਿਆ ਨਹੀਂ? ਭਗਤ ਨਾਮਦੇਵ ਜੀ ਤਾਂ ਇੱਥੋਂ ਤੱਕ ਸ਼ਬਦ ਵਰਤਿਆ, ਹਾਲਾਂਕਿ ਇੱਥੇ ਟੀਕਾਕਾਰਾ ਦੋ ਤਰੀਕੇ ਦੇ ਅਰਥ ਕੀਤੇ। ਅਸੀਂ ਇੱਥੋਂ ਤੱਕ ਪੜਿਆ ਜੀ ਗਨਕਾ ਪਾਪਨ ਸੀ, ਸਿਮਰਨ ਕੀਤਾ ਪਵਿੱਤਰ ਹੋ ਗਈ। ਕਹਿੰਦੇ ਨੇ ਬੰਦਾ ਜਦੋਂ ਕਿਸੇ ਨੂੰ ਬਹੁਤ ਸਤਿਕਾਰ ਦਿੰਦਾ ਨਾ ਆਪਣੇ ਸਰੀਰਕ ਅੰਗਾਂ ਤੇ, ਤਿੰਨ ਚਾਰ ਗੱਲਾਂ ਨੇ। ਇੱਕ ਤਾਂ ਉਹ ਕਹਿੰਦਾ ਵੀ ਤੂੰ ਮੇਰੇ ਸੀਨੇ ਚ ਰਹਿੰਦਾ, ਇਹ ਸਭ ਤੋਂ ਵੱਧ ਸਨਮਾਨ ਦੀ ਥਾਂ ਹੁੰਦੀ ਹੈ, ਤੇ ਸ਼ਾਇਦ ਇਹੀ ਕਾਰਨ कि गुरु ने भी एक सिख नूं सन्मान दे के आसी विधि चंद छीना गुरु का सीना जां दिल च थां दिता जांदा है ते जां कई वारी असीं कहिंदे आ कि तेरे लिए मैं अखां दीआं पलकां विछावांगा। ईवन कि गुरु ग्रंथ साहिब पढ़दे आ कि दन पाठ आया गुरु अर्जुन साहिब कहिंदे रब जी तुसी आओ तां सही लोकी बिस्तरे विछा के तेरी इंतजार करदे मैं अखां दीआं पुतलियां दा बिस्तरा बना के वेट करा मूंह थियाऊ सेज नैना पिरी विछावना किड्डा वड्डा सन्मान जी अखां विछावांगा ते अपने आप नूं सेज बना देंगा अखां दीआं पुतलियां जिहड़ियां कोमल ने इह तलाई दी तरह विछावांगा। एक वारी आके बैठ तां सही मेरे नेत्रां दे बिस्तरे उत्ते नैना पिरी विछावना जे देखे इक वार सुख किमा हूं बार। गुरु ग्रंथ साहिब जी च स्तोक आउंदी है कि जिन्हें इन्ने पतित कर्म किते परमात्मा ने किथे थां दित्ती भगत जी कहिंदे ने रब ने अपने अखां दी पुतली बना लिया इहदा मतलब उहनूं बहुत प्यार किया। सुआ पढ़ावत गनका तरी सो हर नैनो की पुतरी ਉਹ ਅੱਖਾਂ ਦੀ ਪੁਤਲੀ ਬਣ ਗਈ ਉਹਦਾ ਅਪਜਾਸ ਮਿਟ ਗਿਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ ਰੂਫਿੰਗ ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ ਸਾਈਡਿੰਗ ਸਟੁਕੋ ਸੋਫਟ ਫਿਸ਼ ਜਾਂ ਸਮਾਰਟ ਰਿਮ ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਆਓ ਥੋੜਾ ਜਿਹਾ ਗੁਰੂ ਘਰ ਵੱਲ ਝਾਤੀ ਮਾਰੀਏ ਕਿ ਗੁਰੂ ਘਰ ਚ ਇਹੋ ਜਿਹੇ ਅਨੇਕਾਂ ਨੇ ਕਿ ਜਿਨ੍ਹਾਂ ਨੇ ਬੰਦਗੀ ਕੀਤੀ ਗੁਰੂ ਨੇ ਸਿੱਖੀ ਦਿੱਤੀ ਅਪ ਜਸ ਮਿਟ ਗਿਆ। ਇੱਕ ਨੇ ਬੇਅੰਤ ਨੇ ਦੀਪਾਲਪੁਰ ਦਾ ਕੋੜੀ ਕਿ ਉਹ ਕਲੰਕੀ ਨਹੀਂ ਸੀ। ਏਡਾ ਬੰਦਾ ਵਿਚਾਰਾ ਨਿਗਰ ਗਿਆ ਵਾਸ਼ਨਾ ਚ ਕਿ ਪਿੰਡ ਦੇ ਲੋਕਾਂ ਨੇ ਵੀ ਬਾਹਰ ਸੜ ਦਿੱਤਾ ਤੇ ਜਿੱਦਣ ਬਾਬਾ ਮੈਂ ਸਿਰਫ ਸੰਖੇਪ ਦੀਆਂ ਬੇਨਤੀ ਕੋਈ ਜ਼ਿਆਦਾ ਡਿਟੇਲ ਚ ਨਹੀਂ ਸਾਖੀਆਂ ਜਿਸ ਦਿਨ ਹਜ਼ੂਰ ਗਏ ਮੈਂ ਰਹਿਣਾ ਕੋਈ ਧਰਮਸ਼ਾਲਾ ਹੈ ਲੋਕਾਂ ਨੇ ਟੀਚਰ ਮਜ਼ਾਕ ਕਰਕੇ ਕਿਹਾ ਬਾਹਰ ਇੱਕ ਰਹਿੰਦਾ ਸ਼ਾਹੂਕਾਰ ਉਹਨੇ ਧਰਮਸ਼ਾਲਾ ਬਣਾਈ ਏ ਜਦੋਂ ਗੁਰਦੇਵ ਗਏ ਤੇ ਉਹ ਕੋਹੜੀ ਉਹਦੇ ਸਰੀਰ ਚੋਂ ਖੂਨ ਨਿਕਲੇ ਉਹਨੇ ਤਰਲਾ ਮਾਰ ਕੇ ਕਿਹਾ ਬਾਬਾ ਸੱਚੀ ਮੁੱਚੀ ਲੋਕ ਮੈਨੂੰ ਸ਼ਾਹੂਕਾਰ ਕਹਿੰਦੇ ਨੇ ਕਿਉਂਕਿ ਮੈਂ ਪਾਪ ਬੜੇ ਕੀਤੇ ਨੇ ਮੈਂ ਸਰਾਂ ਸਤਿਗੁਰੂ ਨੇ ਕਿਹਾ ਨਹੀਂ ਸਰਾਂ ਨਹੀਂ ਬਣੇਗੀ ਤੂੰ ਪਵਿੱਤਰ ਵੀ ਹੋਵੇਗਾ ਲੋਕ ਤੇਰੇ ਤੋਂ ਨਫ਼ਰਤ ਕਰਦੇ ਨੇ ਅੰਦਰ ਦੇ ਕੋਹੜੀ ਤੇਰੇ ਬਚਨ ਸੁਣ ਕੇ ਸੁੱਖ ਪਾਇਆ ਕਰਨਗੇ ਹੁਣ ਮੈਂ ਬੇਨਤੀ ਕਰਾਂ ਕਿ ਉਹਦੇ ਪਤਿਤ ਕਰਮ ਉਹ ਗ੍ਰਸਿਆ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਜਸ ਮਿਟਾ ਦਿੱਤਾ ਪ੍ਰੇਮਾ ਕੋੜੀ ਸ਼ਾਇਦ ਤੁਸੀਂ ਨਾ ਸੁਣਿਆ ਹੋਣਾ ਗੁਰੂ ਅਮਰਦਾਸ ਵੇਲੇ ਨਾਮ ਤਾਂ ਉਹਦਾ ਪ੍ਰੇਮਾ ਹੀ ਸੀ ਮਾਪਿਆਂ ਰੱਖਿਆ ਪਰ ਬਾਬਾ ਜੀ ਨੇ ਨਾਮ ਰੱਖ ਦਿੱਤਾ ਮੁਰਾਰੀ ਇਹ ਵੀ ਇਸੇ ਤਰ੍ਹਾਂ ਕੋੜੀ ਸੀ ਇਹ ਅਮੀਰ ਦਾ ਪੁੱਤਰ ਸੀ ਇੰਨਾ ਕੁ ਇਹਨੇ ਵਿਸ਼ੇ ਵਾਸਨਾ ਚ ਲੁਪਤ ਹੋ ਗਿਆ ਇਹਦਾ ਸਾਰਾ ਸਰੀਰ ਗਲ ਗਿਆ ਤੇ ਜਦੋਂ ਕਿਸੇ ਚੁੱਕ ਕੇ ਮੋਢਿਆਂ ਤੇ ਗੋਇੰਦਵਾਲ ਸਾਹਿਬ ਲਿਆਂਦਾ ਕਈ ਮਹੀਨੇ ਬੈਠਾ ਰਿਹਾ ਲੰਘਣਾ ਇੱਕ ਤੁਕ ਸਿਰਫ ਇੱਕ ਤੁਕ ਸਿਖਾ ਜਾਣੀ ਤੇ ਕਹਿੰਦੇ ਬਾਬਾ ਬੁੱਢਾ ਸਾਹਿਬ ਇਹਨੂੰ ਇੰਨਾ ਧਰਵਾਸ ਦਿੰਦੇ ਸਨ ਇਹਨੇ ਕਦੀ ਰੋ ਪੈਣਾ ਇੱਕ ਸ਼ਬਦ ਕਹਿੰਦਾ ਹੁੰਦਾ ਸੀ ਗਿਆ ਕਛੋਟਾ ਲੱਦਾ ਫੇਰ ਇਹਦਾ ਮਤਲਬ ਸੀ ਲੋਕੋ ਸੜਿਆ ਹੋਇਆ ਸਰੀਰ ਮਿਲ ਗਿਆ ਵਾਪਸ ਤੇ ਬਾਬਾ ਜੀ ਨੇ ਕੋਲ ਬੈਠਿਆ ਇੱਕ ਇੱਕ ਤੁਕ ਸੁਣਾਈ ਜਾਣੀ ਜੇ ਗੁਰਮੁਖੋ ਚੱਲਣਾ ਹੋਵੇ ਨਾ ਆ ਬਾਕੀ ਤਾਂ ਸਾਰੇ ਅਸੀਂ ਵੀ ਉਹੀ ਗੱਲਾਂ ਕਰੀ ਜਾ ਰਹੇ ਹਾਂ ਜਿਹਨੇ ਚੱਲਣਾ ਨਾ ਇੱਕ ਇੱਕ ਸਟੈਪ ਵੀ ਪਹਾੜ ਦੇ ਸਿਖਰ ਤੇ ਲੈ ਜਾਂਦਾ ਹੈ ਜਿਹਨੇ ਨਹੀਂ ਚੱਲਣਾ ਪਹਾੜ ਥੱਲੇ ਬੈਠਾ ਕਈ ਸਾਲ ਕਿਤਾਬਾਂ ਵਿੱਚ ਨਕਸ਼ੇ ਹੀ ਬਣਾਈ ਜਾਂਦਾ ਸੱਚੀ ਮੁੱਚੀ ਸੰਗਤ ਚ ਨਕਸ਼ੇ ਬਣਾਈ ਜਾਂਦੇ ਹੁਣ ਨਹੀਂ ਅਗਲੇ ਸਾਲ ਨਹੀਂ ਆਹ ਕੰਮ ਨਿਬੜ ਗਿਆ ਉਸ ਤੋਂ ਬਾਅਦ ਉਹਨੇ ਇੱਕੋ ਗੱਲ ਕਹਿਣੀ ਰੋ ਨਾ ਤੂੰ ਤਾਂ ਚੱਲ ਕੇ ਆਇਆ ਏ ਇਹ ਤਾਂ ਘਰ ਐਸੇ ਤੇ ਕੋੜੀਆਂ ਦੇ ਘਰ ਚੱਲ ਕੇ ਖੁਦ ਬਾਬਾ ਚਲਾ ਗਿਆ ਸੀ ਸਤਮੁੱਚ ਅਰੋਗ ਹੋਇਆ ਜਿਸ ਵਕਤ ਗੁਰਦੇਵ ਨੇ ਉਹਦੀ ਸ਼ਾਦੀ ਕੀਤੀ ਗੋਇੰਦਵਾਲ ਸਾਹਿਬ ਜਿਹੜੀ ਬੱਚੀ ਨਾਲ ਕੀਤੀ ਉਹਦਾ ਨਾਮ ਮਥੋ ਸੀ ਜਦੋਂ ਵਿਆਹ ਹੋ ਗਿਆ ਰਿਸ਼ਤਾ ਹੋਇਆ ਮਾਈ ਨੂੰ ਉਹਦੀ ਮਾਈ ਨੂੰ ਪਤਾ ਲੱਗਾ ਉਹਨੇ ਭਰੇ ਦਰਬਾਰ ਚ ਆ ਕੇ ਕਿਹਾ ਮਹਾਰਾਜ ਇਹ ਕੀ ਕੀਤਾ ਮੇਰੀ ਬੇਟੀ ਕੰਗਲੇ ਦੇ ਕੋੜੀ ਦੇ ਲੜ ਲਾ ਦਿੱਤੀ ਇਹਦਾ ਕੌਣ ਰਿਸ਼ਤੇਦਾਰ ਇਹਦਾ ਮਾਂ ਪਿਓ ਕੌਣ ਖਾਨਦਾਨ ਕੌਣ ਮੈਂ ਕਹਿੰਦਾ ਏਦੂ ਵੱਡਾ ਘਰ ਕਿਹੜਾ ਮਿਲੇ ਕਹਿਣ ਲੱਗੇ ਪੁੱਤ ਬੀਬਾ ਰੌਲਾ ਨਾ ਪਾ ਮੈਨੂੰ ਪਤਾ ਹੈ ਤੇਰਾ ਸੁਭਾਅ ਸਖਤ ਤੇ ਤੂੰ ਮਾਪਿਆਂ ਬਾਰੇ ਪੁੱਛਣਾ ਚਾਹੁੰਦੀ ਕੌਣ ਇਹਦੀ ਮਾਂ ਵੀ ਅਮਰਦਾਸ ਦਾ ਪਿਓ ਵੀ ਅਮਰਦਾਸ ਇਹਦਾ ਘਰ ਇਹਦਾ ਖਾਨਦਾਨ ਗੁਰੂ ਨਾਨਕ ਦੀ ਸੰਗਤ ਹੈ ਮੈਂ ਇੱਕ ਬੇਨਤੀ ਕਰਾਂ ਉਹ ਬੰਦਾ ਜਿਹੜਾ ਅੱਤ ਦਾ ਪਤਿਤ ਹੈ ਜਦੋਂ 22 ਮੰਜੀਆਂ ਦਿੱਤੀਆਂ ਯਾਦ ਰੱਖਿਓ ਇੱਕ ਮੰਜੀ ਪ੍ਰੇਮੇ ਨੂੰ ਦਿੱਤੀ ਸੀ 22 ਮੰਜੀਆਂ ਚ ਮੱਥੋ ਮੁਰਾਰੀ ਦੋ ਮੰਜੀਆਂ ਨੇ ਜੀ 22 ਮੰਜੀਆਂ ਚੋਂ ਜਿਹੜੀਆਂ ਨਾਲ ਬੀਬੀਆਂ ਵੀ ਬਹਿੰਦੀਆਂ ਸਨ ਇੱਕ ਮੱਥੋ ਮੁਰਾਰੀ ਤੇ ਇੱਕ ਸੱਚਨ ਸੱਚ ਸੱਚਨ ਸੱਚ ਦੀ ਮੰਜੀ ਵਿੱਚ ਵੀ ਬੀਬੀ ਰਾਣੀ ਨਾਲ ਬਹਿੰਦੀ ਸੀ ਖੈਰੇ ਫਿਰ ਕਿਸੇ ਦਿਨ ਜੇ ਕੇ ਮੌਕਾ ਬਣਿਆ ਤੇ ਇਹ ਮੱਥੋ ਮੁਰਾਰੀ ਤੇ ਮਹਾਰਾਜ ਨੇ ਉਸ ਬੀਬੀ ਨੂੰ ਕਿਹਾ ਕਹਿਣ ਲੱਗੇ ਤੂੰ ਕਹਿੰਦੀ ਏ ਮੇਰੀ ਧੀ ਸਤਿਗੁਰੂ ਕਹਿੰਦੇ ਨੇ ਜਾ ਪ੍ਰੇਮੇ ਕਰਕੇ ਤੇਰੀ ਧੀ ਤੇ ਵੀ ਬਖਸ਼ਿਸ਼ ਹੋਈ ਤੇਰੀ ਧੀ ਦਾ ਨਾਂ ਪਹਿਲਾਂ ਲੈਣ ਕਹਿਣਗੇ ਪ੍ਰੇਮੇ ਦਾ ਬਾਅਦ ਚ ਆਏਗਾ ਮੁਰਾਰੀ ਮੱਥੋ ਕੋਈ ਨਹੀਂ ਸੀ ਕਹਿੰਦਾ ਮੱਥੋ ਮੁਰਾਰੀ ਕਹਿੰਦੇ ਹੁੰਦੇ ਸਨ ਸਤਿਗੁਰੂ ਦਾ ਸ਼ਬਦ ਕਲੰਕ ਧੋਂਦਾ ਹੈ

ਉਤਰੇ। ਸਿਮਰਨ ਵਾਲੇ ਜਿਵੇਂ ਪੁੱਤਰ ਅਪਜਸ ਮਿਟਾ ਦਿੰਦੇ ਨੇ, ਇਹਦਾ ਮਤਲਬ ਇਹ ਸੀ ਕਿ ਰੱਬ ਦੀ ਬੰਦਗੀ ਅਪਜਸ ਮਿਟਾ ਦਿੰਦੀ। ਇੱਕ ਤਾਂ ਪਤਿਤ ਕਰਮਾਂ ਕਰਕੇ ਸਨ, ਦੂਸਰੀ ਬੇਨਤੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਸ਼ਬਦ ਜ਼ਰੂਰ ਪਤਿਤ ਵਰਤੇ, ਇਸ ਕਰਕੇ ਵਰਤੇ, ਕਰਮ ਕਰਕੇ ਨਹੀਂ, ਕਿਉਂਕਿ ਉਹਨਾਂ ਨੂੰ ਵਰਨ ਵੰਡ ਕਹਿੰਦੀ ਸੀ ਇਹ ਪਤਿਤ ਨੇ। ਦੋ ਤਿੰਨ ਸ਼ਬਦ ਨੇ ਨਾਮ ਬਾਰੇ, ਇੱਕ ਤਾਂ ਚਲੋ ਸਭ ਨੂੰ ਚੇਤੇ ਵੀ ਜੀ ਨਾਮ ਕਿਵੇਂ ਅਪਜਸ ਨੂੰ ਮਿਟਾ ਕੇ ਯਸ ਫੈਲਾ ਦਿੰਦਾ ਹੈ। ਉਹ ਰਾਗ ਆਸਾ ਦਾ ਸ਼ਬਦ, ਅਰਥਾਂ ਦੀ ਲੋੜ ਨਹੀਂ, ਗੋਬਿੰਦ ਗੋਬਿੰਦ ਗੋਬਿੰਦ ਸੰਗ, ਇਹ ਅਪਜਸ ਮਿਟਿਆ ਜੀ। ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ। ਹੋ ਗਿਆ ਕਿ ਨਹੀਂ ਪਤਿਤ ਤੋਂ ਪਾਵਨ? ਉਹ ਕਹਿੰਦੇ ਨੇ ਛੀਂਬਾ, ਮੰਦਰ ਤੋਂ ਬਾਹਰ ਧੱਕੇ ਮਾਰੇ। ਹਾਂ, ਜੇ ਕਿਸੇ ਨੇ ਭਗਤ ਜੀ ਨਾਲ ਜਿੰਨੀਆਂ ਵਧੀਕੀਆਂ ਹੋਈਆਂ ਨੇ, ਜੇ ਸਾਰੀਆਂ ਵਧੀਕੀਆਂ ਇੱਕੋ ਸ਼ਬਦ ਚ ਪੜਨੀਆਂ ਤੇ ਉਹ ਸ਼ਬਦ ਪੜਿਓ ਜੋ ਗੁਰ ਦਿਓ ਤਾਂ ਮਿਲੇ ਮੁਰਾਰ। ਉਹ ਸਾਰੇ ਸ਼ਬਦ ਚ ਉਹਨਾਂ ਸੂਚੀ ਦਿੱਤੀ, ਮੇਰੇ ਨਾਲ ਆਹ ਕੁਝ ਵਾਪਰਿਆ ਜੀ, ਜੋ ਗੁਰ ਦਿਓ ਤਾਂ ਸੇਜ ਨਕਸਾਈ, ਜੋ ਗੁਰ ਦਿਓ ਤਾਂ ਦਿਓਰਾ ਫਿਰੈ। ਉਹ ਸਾਰਾ ਜ਼ਿਕਰ ਕੀਤਾ ਉਹਨਾਂ ਨੇ, ਉਹਨਾਂ ਦੀਆਂ ਖੱਡ ਬੀਤੀਆਂ ਨੇ, ਆਹ ਕੁਝ ਮੇਰੇ ਨਾਲ ਵਾਪਰਿਆ। ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਇਹ ਕੀਰਤੀ ਅਪਜਸ ਮਿਟ ਗਿਆ। ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋਲਾਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ। ਹੁਣ ਏਦੂ ਵਧੀਆਂ ਕਿਹੜੀਆਂ ਗਵਾਹੀਆਂ ਲੈ ਕੇ ਆਈ ਵੀ ਨਾਮ ਕੀ ਕਿਰਪਾ ਕਰਦਾ। ਮੇਰਾ ਖਿਆਲ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਵੀ ਖੱਬੇ ਸੱਜੇ ਦੀ ਝਾ ਕੇ ਫਿਰ ਕੋਈ ਨੀ ਜੇ ਕਿਤੋਂ ਖੈਰ ਪੈਣੀ। ਹੁਣ ਏਦੂ ਵੱਡੀ ਕੀ ਗਵਾਹੀ ਹੈ ਜੀ, ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਖਿਰਦਾ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇੱਕ ਸ਼ਬਦ ਹੋਰ ਹੈ ਜੀ, ਯਤਨ ਮੈਂ ਇਹ ਕਰਨਾ ਵੀ ਵੱਧ ਤੋਂ ਵੱਧ ਗੁਰਬਾਣੀ ਹੀ ਸੁਣਾਈ ਜਾਏ ਕਥਾ ਚ, ਇਹਨੂੰ ਖੌਮੇ ਚ ਨਾਲ ਜਾਇਓ ਤੇ ਆਉਂਦਾ ਵੀ ਮੈਨੂੰ ਇਹ ਕੁਛ ਹੀ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਦੋਂ ਸ਼ਬਦ ਨੂੰ ਖੋਲਦਾ ਨਾ, ਸਵਾਦ ਹੀ ਆ ਜਾਂਦਾ ਗੁਰੂ ਸਾਹਿਬ ਦੀ। ਮੈਂ ਕੱਲ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇਹਨੂੰ ਲਿਟਰੇਚਰ ਦੇ ਤੌਰ ਤੇ ਨਾ ਪਲੀਜ਼ ਲਿਆ ਜੇ, ਜੇ ਇਹਨੂੰ ਲਿਟਰੇਚਰ ਦੇ ਤੌਰ ਤੇ ਲੈਣਾ। ਧਰਮ ਗ੍ਰੰਥ ਜਦੋਂ ਇਹ ਕਹਿੰਦੇ ਸਿੱਖਾਂ ਦਾ ਧਰਮ ਗ੍ਰੰਥ ਜਾਂ ਪਵਿੱਤਰ ਗ੍ਰੰਥ ਅੰਦਰ ਨੂੰ ਚੀਸ ਪੈਂਦੀ ਹੈ, ਨਹੀਂ, ਧਰਮ ਗ੍ਰੰਥ ਬੜੇ ਨੇ ਦੁਨੀਆਂ ਚ, ਇਹ ਗੁਰੂ ਗ੍ਰੰਥ ਹੈ। ਤੇ ਇਹ ਗੁਰੂ ਗ੍ਰੰਥ ਸਿੱਖਾਂ ਨੇ ਹੁਕਮਨਾਮੇ ਜਾਰੀ ਕਰਕੇ ਨਹੀਂ ਬਣਾਇਆ, ਚੇਤੇ ਰੱਖੋ, ਇਹ ਗੁਰੂ ਹੁਕਮਨਾਮਾ ਦੇ ਗਿਆ ਸੀ ਜਿਹਨੂੰ ਮੈਂ ਮੱਥਾ ਟੇਕਿਆ, ਤੁਹਾਡਾ ਬਾਪੂ ਹੀ ਜੇ। ਇੱਕ ਅੰਮ੍ਰਿਤ ਗੁਟਕਾ ਹੈ ਜੀ, ਉਹਦੇ ਚ ਬੜਾ ਪੁਰਾਤਨ ਵਿੱਚ ਲਿਖਿਆ, ਗੁਰੂ ਗੋਬਿੰਦ ਸਿੰਘ ਆਨੰਦ ਵਾਹਿਗੁਰੂ ਨਦੇੜ ਕਹਿੰਦੇ ਆ, ਮੇਰੀ ਜਗ੍ਹਾ ਗ੍ਰੰਥ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਇੱਕ ਗ੍ਰੰਥ ਹੋਰ ਬੰਸਾਵਲੀ ਨਾਮਾ, ਉਹ ਚ ਮਾਰੇ ਕਹਿੰਦੇ ਆ, ਹਾਂ ਜੇ ਕਿਸੇ ਪੜ੍ਹਨੀ ਹੋਵੇ ਕਿਤਾਬ ਮੈਂ ਜ਼ਰੂਰ ਕਹਾਂਗਾ, ਸ਼ਾਇਦ ਮਿਲ ਜਾਏ। ਉਹ ਉਸ ਕਿਤਾਬ ਦਾ ਨਾਮ ਹੈ ਪਦਮ ਸਾਹਿਬ ਦੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ। ਅੱਜ ਤੀਕਰਾ ਜਿੰਨਾ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਪੰਜਾਬੀ ਚ ਹਿੰਦੀ ਚ ਮੇਨ ਵਿਦਵਾਨਾਂ ਲਿਖਿਆ, ਉਹਨਾਂ ਸਾਰੇ ਇੱਕ ਥਾਂ ਤੇ ਇਕੱਠਾ ਕਰ ਦਿੱਤਾ ਗੁਰਬਾਣੀ ਤੋਂ ਸ਼ੁਰੂ ਕਰਕੇ। ਜਦੋਂ ਮਹਾਰਾਜ ਸਰੀਰ ਸੰਕੋਚਣ ਲੱਗਿਆ, ਚੋਲਾ ਸੰਕੋਚਣ ਲੱਗਿਆ, ਹਯਾਤੀ ਆਪਣੀ ਜੀਵਨ ਚ ਨੇ ਜੇ, ਤੇ ਸਿੱਖ ਪੁੱਛਦੇ ਨੇ, ਇਹ ਸੰਗਤ ਜੋ ਤੇਰੀ ਮਹਾਰਾਜ ਨੂੰ, ਕਿਉਂਕਿ ਬਿਰਹਾ ਬੈਰਾਗ ਵੀ ਬੜਾ ਸੀ। ਹੁਣ ਇਹ ਸਿੱਧੀ ਜੀ ਗੱਲ ਸੁਣਾ ਦੀ, ਨਹੀਂ ਜੀ ਮਹਾਰਾਜ ਨੇ ਗੁਰਗੱਦੀ ਦਿੱਤੀ ਪਿਆਰੇ, ਉਹ ਆਖਿਰ ਜਿਹੜੇ ਸਿੱਖ ਨਾਲ ਨੇ ਪੰਜਾਬ ਦੀ ਧਰਤੀ ਤੋਂ ਗਏ, ਕੀ ਉਹਨਾਂ ਦੇ ਸਾਹਮਣੇ ਨਕਸ਼ੇ ਨਹੀਂ ਆਏ ਹੋਣਗੇ ਸਾਹਿਬਜ਼ਾਦਿਆਂ ਦੇ? ਜੇ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਤੁਰਦਾ ਹੈ, ਪੰਜ ਤੀਰ ਲੈ ਕੇ ਸਿੱਖ ਲੈ ਕੇ ਨਾਲ, ਤੇ ਉਹਦੀਆਂ ਅੱਖਾਂ ਚ ਖੂਨ ਉਤਰਦਾ ਸਰਹੰਦ ਤੱਕ ਜਾਂਦਿਆਂ, ਤੇ ਜਦੋਂ ਹਜ਼ੂਰ ਨੇ ਸਰੀਰਕ ਜਾਮਾ ਸੰਕੋਚਿਆ, ਬਿਰਹਾ ਵਿੱਚ ਸਿੱਖ ਆਏ। ਉਹਨਾਂ ਬਿਰਹੇ ਚ ਪੁੱਛਿਆ, ਮਹਾਰਾਜ ਇਹ ਜੋ ਸੰਗਤ ਹੈ ਤੇਰੀ, ਤਿਸ ਦਾ ਕੀ ਖਵਾਲ? ਕਹਿੰਦੇ ਬਚਨ ਕਹਿ ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ, ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਅਗਲਾ ਜਿਹੜਾ ਕੰਮ ਹੈ ਉਹ ਅਸੀਂ ਭੁੱਲ ਗਏ, ਬਾਕੀ ਸਾਰੇ ਕਹਿੰਦੇ ਵੀ ਮਾਰੇ ਕਿਆ। ਕਹਿੰਦੇ ਆਪਸ ਵਿੱਚ ਪਿਆਰ ਰੱਖਣਾ, ਪੰਥ ਦੇ ਵਾਧੇ ਨੂੰ ਲੋਚਣਾ, ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਕੀ ਕਰਨੀ ਸ਼ਬਦ ਦੀ ਖੋਜਣਾ। ਮੈਂ ਫਿਰ ਬੇਨਤੀ ਕਰਾਂ, ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਨਾਮ ਅਪਜਸ ਮਿਟਾਉਂਦਾ ਜਿਹੜਾ ਕਰਮ ਕਰ

0: ਕੇ ਬਦਨਾਮ ਹੋ ਜਾਂਦਾ ਉਹਦੀ ਬਦਨਾਮੀ ਨੂੰ ਵੀ ਨਾਮ ਕੱਟ ਕੇ ਰੱਖ ਦਿੰਦਾ। ਤੇ ਜਿਹਨੂੰ ਲੋਕ ਪਤਿਤ ਘਰ ਚ ਪੈਦਾ ਹੋਇਆ ਉਹਨਾਂ ਨੇ ਸਵਰਨ ਜਾਤੀ ਵਾਲੇ ਨੇ ਕਿਹਾ ਚਮਾਰ ਇਹ ਕੁਮਾਰ ਇਹ ਛੀਂਬਾ ਇਹ ਨਾਈ। ਮਹਾਰਾਜ ਨੇ ਕਿਹਾ ਨਹੀਂ, ਜਿਹਨੂੰ ਤੁਸੀਂ ਜਾਤ ਕਰਕੇ ਪਤਿਤ ਕਹਿੰਦੇ ਹੋ, ਜਿਹਨਾਂ ਨੇ ਸਿਮਰਨ ਕੀਤੇ, ਚੰਮ ਦਾ ਕੰਮ ਕਰਨ ਵਾਲੇ ਦੇ ਘਰ ਵਿੱਚ ਬ੍ਰਾਹਮਣ ਆ ਕੇ ਮੱਥੇ ਟੇਕਦਾ ਪਿਆ ਹੈ। ਤੇ ਇਹ ਸਾਖੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜੀ। ਇਹਦੇ ਅਰਥ ਤਾਂ ਮੈਂ ਕਰਨ ਲੱਗਾ ਕਿਉਂਕਿ ਮੈਨੂੰ ਵੀ ਚੇਤੇ ਰਹਿਣ ਵੀ ਅਰਥ, ਤੇ ਉਂਝ ਜਿੰਨੀ ਬਾਣੀ ਤੁਹਾਨੂੰ ਚੇਤੇ ਹੁੰਦੀ ਹੈ ਨਾ, ਯਤਨ ਕਰਿਆ ਕਰੋ, ਰੂਟੀਨ ਚ ਪੜ੍ਹਦੇ ਰਿਹਾ ਕਰੀਏ। ਜੇ ਇੱਕ ਸ਼ਬਦ ਵੀ ਚੇਤੇ ਹੋਵੇ ਨਾ, ਉਹਨੂੰ ਵੀ ਦੁਹਰਾਇਆ ਕਰੋ। ਸਵੇਰੇ ਇਸ਼ਨਾਨ ਕਰਦਿਆਂ ਜਿੰਨੀ ਬਾਣੀ ਆਉਂਦੀ ਹੈ, ਇੱਕ ਤੁੱਕ ਹੀ ਹੁੰਦੀ, ਤੁੱਕ ਵੀ ਪੜੋ, ਛੱਡੋ ਨਾ। ਜੇ ਨਹੀਂ ਦੁਹਰਾਵਾਂਗੇ ਤੇ ਜੇਨ ਚੋਂ ਨਿਕਲ ਜਾਏਗੀ, ਤੇ ਵੈਸੇ ਜੇਨ ਚੋਂ ਨਿਕਲ ਜਾਊਗੀ, ਪਰ ਜੇ ਅੰਦਰ ਧੱਸ ਗਈ ਤੇ ਮਰਨ ਤੋਂ ਬਾਅਦ ਵੀ ਨਹੀਂ ਨਿਕਲਦੀ। ਪਰ ਰੂਟੀਨ ਚ ਸਵੇਰੇ ਰਾਮਕਲੀ ਕੀ ਵਾਰ ਪੜ ਲਓ, ਬਸੰਤ ਕੀ ਵਾਰ ਪੜ ਲਓ, ਜਿੰਨੇ ਸ਼ਬਦ ਚੇਤੇ ਆਉਂਦੇ ਨੇ ਨਾ। ਹੁਣ ਇਹ ਵੀ ਇੱਕ ਮਸਲਾ, ਰੱਸਾ ਖਿੱਚਣਿਆ ਇੰਨੀ ਬਾਣੀ ਦਾ ਨਿਤਨੇਮ ਇੰਨੀ ਦਾ, ਉੱਥੇ ਕਿਹਾ ਘੱਟੋ ਘੱਟ ਇੰਨਾ ਕਰੋ, ਇਸ ਤੋਂ ਅੱਗੇ ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਲਓ ਤਾਂ ਵੀ ਜੈ ਜੈਕਾਰ। ਇਹ ਤੇ ਕਹਿ ਨਹੀਂ ਏਦੋਂ ਵੱਧ ਪੜ੍ਹੀ ਤੇ ਤੁਹਾਨੂੰ ਗੁਰਦੁਆਰੇ ਬਾਹਰ ਕੱਢ ਦਿਆਂਗੇ, ਤੇ ਆਪਾਂ ਕੱਢਨੇ ਆ ਏਦੋਂ ਵੱਧ ਪੜ੍ਹ ਕੇ, ਚਲੋ ਇਹਨੂੰ ਬਾਹਰ ਕੱਢੋ, ਇਹ ਪੰਥ ਚ ਕੋਈ ਨੀ ਸ਼ਾਮਲ। ਬੀਬੀ ਅਮਰੋ ਨੇ ਜਿਹੜਾ ਸ਼ਬਦ ਪੜ੍ਹਿਆ ਸੀ ਉਸ ਦਿਨ, ਗੁਰੂ ਅਮਰਦੇਵ ਮਹਾਰਾਜ ਦਾ ਪੁਰਬ ਸੀ, ਉਹਨੇ ਸ਼ਬਦ ਪੜ੍ਹਿਆ ਮਹਾਰਾਜ ਦਾ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਰਾ ਦੋ ਲੇਖ ਪਏ, ਤਾਂ ਨਿਤਨੇਮ ਚਾਹੀ ਕੋਈ ਨੀ, ਰਹਿ ਰਾਸ ਵੀ ਕੋਈ ਨੀ। ਤੇ ਸਾਰੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਮਰਦਾਸ ਨੇ ਸਿਰਫ ਇਹੀ ਸ਼ਬਦ ਸੁਣਿਆ। ਇਹ ਮੇਰਾ ਮਨ ਕਹਿੰਦਾ ਹੈ ਕਿ ਸਤਿਗੁਰੂ ਨੇ ਧੀ ਨੂੰ ਕਿਹਾ ਹੋਣਾ, ਪੁੱਤ ਨਿਤਨੇਮ ਤੋਂ ਬਿਨਾਂ ਵੀ ਜਿਹੜੀ ਬਾਣੀ ਚੇਤੀ ਵੀ ਸਵੇਰੇ ਪੜੀ, ਬਾਣੀ ਪੜਿਆ ਕੀ ਘਟਣਾ, ਜੇ ਉਹ ਵਧਣਾ ਜੇ ਕੁਛ, ਹਾਂ ਛੱਡ ਦਿਓਗੇ ਤੇ ਸਭ ਕੋਈ ਤੱਪੜ ਰੁੜ ਜਾਣਗੇ ਸਾਡੇ। ਮਹਾਰਾਜ ਨੇ ਕਿਹਾ ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰਨਾਉ। ਹੁਣ ਕਈ ਕਹਿਣਗੇ ਜੀ ਲਓ ਕੀਰਤਨ ਸੁਣ ਰਹੇ ਹਾਂ, ਫਿਰ ਧਿਆਨ ਯਾਦ ਰੱਖਿਓ, ਇਹ ਮਨ ਬਹੁਤ ਕੁਝ ਕਰਦਾ ਜੇ ਇੱਕ ਵੇਲੇ ਇੱਕ ਥੋੜਾ ਕਰਦਾ। ਇੱਥੇ ਬੈਠਾ ਪਤਾ ਨੀ ਕਈਆਂ ਦਾ ਮਨ, ਕਈ ਮੇਰੇ ਐਕਸਰੇ ਕਰ ਰਿਹਾ ਹੋਣਾ, ਕਈਆਂ ਦਾ ਆਪਣੇ ਕੰਮ ਕਰਦੇ ਗਿਆ ਹੋਣਾ, ਕਈਆਂ ਵਿਚਾਰਿਆਂ ਨੇ ਵਿਜੇ ਤੋਂ ਬਿਨਾਂ ਪੰਜਾਬ ਪੜੇ ਹੋਣੇ ਨੇ। ਇੱਕ ਤੇ ਇੱਕ ਕੰਮ ਕਰਦਾ, ਇਹਨੂੰ ਪਕੜੋ, ਇਹਨੂੰ ਘੇਰੋ ਜਿਵੇਂ ਘਿਰਦਾ। ਭਾਈ ਸਾਹਿਬ ਕੀਰਤਨ ਕਰਨ, ਕੰਨਾਂ ਨਾਲ ਸ਼ਬਦ ਜਾਣ ਦਿਓ, ਭੱਜਦਾ ਦਿਸੇ ਤੇ ਰਸਨਾ ਤੋਂ ਗੁਰੂ ਗੁਰੂ ਕਹਿ ਕੇ ਇਹਨੂੰ ਘੇਰ ਲਓ, ਸਾਧਨਾ ਕਰਾਂਗੇ ਤੇ ਕਿਰਪਾ ਗੁਰਪ੍ਰਸਾਦ ਵਰਤੇਗਾ। ਮਹਾਰਾਜ ਨੇ ਬਾਣੀ ਚ ਇੱਕ ਸ਼ਬਦ ਕਹਿ ਜੀ, ਜਿਨ੍ਹਾਂ ਨੂੰ ਪਤਿਤ ਕਹਿੰਦੇ ਸਨ ਨਾਮ ਨੇ ਉਹਨਾਂ ਨੂੰ ਉੱਚਿਆਂ ਕਰ ਦਿੱਤਾ। ਪਰ ਉਸ ਉਚਾਈ ਨੂੰ, ਫਿਰ ਮੈਂ ਰਿਪੀਟ ਕਰ ਲੱਗਾ, ਉਸ ਉਚਾਈ ਨੂੰ ਕਿਸੇ ਦੁਨੀਆਂ ਦੇ ਪ੍ਰੈਜੀਡੈਂਟ ਨਾਲ ਤੁਲਨਾ ਨਹੀਂ ਦੇਣੀ। ਉਸ ਉਚਾਈ ਦਾ ਮਤਲਬ ਹੀ ਰੱਬ ਦੇ ਘਰ ਦਾ। ਹੁਣ ਕਬੀਰ ਦੀ ਤੁਲਨਾ ਲੋਧੀ ਬਾਦਸ਼ਾਹ ਨਾਲ ਕਰੋ ਤੇ ਮੂਰਖਤਾ ਹੀ ਹੋਵੇਗੀ, ਕਿਉਂਕਿ ਕਬੀਰ ਜਿਸ ਥਾਂ ਤੇ ਬੈਠਾ ਲੋਧੀ ਤੋਂ ਉਹਦੇ ਨੇੜੇ ਵੀ ਨਹੀਂ ਫਟਕਿਆ। ਹੁਣ ਅਸੀਂ ਇਸ ਸ਼ੋਭਾ ਨੂੰ ਇਸ ਤਰ੍ਹਾਂ ਲੈ ਲਈਏ ਵੀ ਲੋਕੀ ਬੜੀ ਜੈ ਜੈਕਾਰ ਕਰਦੇ ਆ ਸ਼ੋਭਾ। ਮੈਂ ਇੱਕ ਬੇਨਤੀ ਕਰਾਂਗਾ, ਲੋਕਾਂ ਦੀ ਜੈ ਜੈਕਾਰ ਨੂੰ ਸ਼ੋਭਾ ਚ ਨਾ ਜੋੜਿਓ। ਜਿਹਦੇ ਸੀਨੇ ਚ ਰੱਬ ਵੱਸ ਜਾਏ, ਸ਼ੋਭਾ ਜ਼ਰੂਰ ਹੁੰਦੀ ਏ। ਮਹਾਰਾਜ ਦੇ ਕਹਿੰਦੇ ਆ, ਚੱਲਿਆ ਪਤ ਸਿੰਘ ਜਨਮ ਸਵਾਰ, ਵਾਜਾ ਵਾਏ ਸੀ ਮਾਣ ਕਿਆ ਮਾਨਸ ਕਿਆ ਵਿਚਾਰਾ, ਤੇ ਉਹ ਲੋਕ ਸੁਣਾਏ ਸੀ, ਤਿੰਨਾਂ ਲੋਕਾਂ ਚ ਉਹਦੀ ਜੈ ਜੈਕਾਰ ਹੁੰਦੀ ਜਿਹੜਾ ਨਾਮ ਨਾਲ ਜੁੜ ਜਾਂਦਾ। ਰਵਿਦਾਸ ਸਾਹਿਬ ਦਾ ਸ਼ਬਦ ਹੈ ਤੇ ਉਹਦੇ ਚ ਉਹਨਾਂ ਸਵੀਕਾਰਿਆ ਮੈਂ ਚਮਾਰ ਹਾਂ। ਕਬੀਰ ਸਾਹਿਬ ਕਹਿੰਦੇ, ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਜਦੋਂ ਮੇਰੀ ਚਰਚਾ ਚੱਲਦੀ ਹੈ ਨਾਮ ਦੀ, ਤੂੰ ਲੁਕ ਕੇ ਕਹਿੰਦਾ ਕਿ ਹੈ ਤਾਂ ਬੰਦਗੀ ਕਰਦਾ ਪਰ ਚਮਾਰ ਜੇ। ਕਹਿੰਦੇ ਮੈਂ ਤੈਨੂੰ ਚੁਰਸਤੇ ਚ ਖਲੋ ਕੇ ਕਹਿੰਦਾ ਮੈਂ ਚਮਾਰ ਹਾਂ। ਦੇਖੋ ਨਾਮ ਕੀ ਕਿਰਪਾ ਵਰਤਾਉਂਦਾ। ਨਾਗਰ ਜਾਣਾ, ਨਾਗਰ ਜਾਣਾ ਦਾ ਨਗਰ ਦੇ ਲੋਕ, ਨਾਗਰ ਜਾਣਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ, ਤੂੰ ਮੂਰਤੀ ਚ ਰਾਮ ਲੱਭਣਾ ਫਿਰਨਾ, ਮੇਰੇ ਸੀਨੇ ਚ ਰਾਮ ਦਾ ਪ੍ਰਕਾਸ਼ ਹੋਇਆ। ਫਰਕ ਹੈ ਦੋਨਾਂ ਚ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਮੈਂ ਗੋਬਿੰਦ ਦੇ ਗੁਣਾਂ ਨੂੰ ਸੰਗ੍ਰਹਿ ਕੀਤਾ ਹੈ, ਇਕੱਠਾ ਕੀਤਾ। ਨਾਗਰ ਜਾਣਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਗਲੀ ਤੁਕ ਦੇ ਅਰਥ ਧਿਆਨ ਨਾਲ ਸੁਣਿਓ, ਸੁਰ ਸ੍ਰੀ ਸਲਲ ਕ੍ਰਿਤ ਬਾਰ ਨੀ ਰੇ, ਸੰਤ ਜਨ ਕਰਤ ਨੀ ਪਾਨੰਗ, ਸੁਰਾ ਨਤ ਅਪਵਿੱਤਰ ਜਲ ਰੇ, ਸੁਰ ਸ੍ਰੀ ਮਿਲਤ ਨਾ ਹੋਏ ਆਨੰਗ। ਇੱਕ ਸਬਜੈਕਟ ਨੂੰ ਦੋ ਅਰਥਾਂ ਵਿੱਚ ਲਿਆ, ਇਉਂ ਕਹਿ ਲਾ ਇੱਕ ਉਦਾਹਰਨ ਦੇ ਦੋ ਅਰਥ ਕੀਤੇ ਆ। ਸੁਣੋ, ਸੁਰ ਸ੍ਰੀ ਦਾ ਲਫ਼ਜ਼ੀ ਅਰਥ ਹੁੰਦਾ ਗੰਗਾ, ਤੇ ਮੈਂ ਇੱਕ ਬੇਨਤੀ ਕਰਾਂਗਾ, ਹੁਣ ਜੇ ਗੰਗਾ ਦੀਆਂ ਉਦਾਹਰਨਾਂ ਬਾਣੀ ਚ ਦਿੱਤੀਆਂ ਨੇ, ਤੇ ਕੱਲ ਨੂੰ ਇਹ ਨਾ ਕਹਿ ਦਿਓ ਜੀ ਗੰਗਾ ਤੇ ਮੈਲੀ ਹੋ ਗਈ, ਬਾਣੀ ਤੇ ਢੁਕਦੀ ਕੋਈ ਨਹੀਂ, ਸ਼ਬਦ ਬਾਹਰ ਕੱਢੋ, ਗੰਗਾ ਤੇ ਸਾਰੀ ਗੰਦੀ ਹੋ ਗਈ। ਇੱਥੇ ਸਿਰਫ ਸਾਰਾਂਸ਼ ਇਹ ਲੈਣਾ ਕਿ ਨਿਰਮਲ ਦਰਿਆ ਦਾ ਪਾਣੀ ਮੈਲੇ ਪਾਣੀ ਨੂੰ ਪਵਿੱਤਰ ਕਰ ਦਿੰਦਾ, ਪਰ ਉਸ ਪਾਣੀ ਨੂੰ ਲੋਕਾਂ ਪਵਿੱਤਰ ਕਿਹਾ। ਸੁਰ ਸ੍ਰੀ ਗੰਗਾ, ਸਲਲ ਦਾ ਅਰਥ ਲਹਿਰਾਂ, ਕ੍ਰਿਤ ਦਾ ਅਰਥ ਬਣਾਇਆ ਜਾਣਾ, ਤੇ ਬਾਰਨੀ ਦਾ ਅਰਥ ਸ਼ਰਾਬ। ਜੇ ਕੋਈ ਗੰਗਾ ਦੇ ਨਿਰਮਲ ਪਾਣੀ ਨੂੰ ਲਿਆ ਕੇ ਸ਼ਰਾਬ ਬਣਾਏ ਤੇ ਜਿਹੜਾ ਨਹੀਂ ਪੀਂਦਾ ਉਹਨੂੰ ਇਹ ਸ਼ਬਦ ਕਹਿਣ ਲੱਗ ਪਏ ਜੀ ਇਹ ਛਕ ਲਓ ਇਹ ਪੀ ਲਓ, ਕਿਉਂ ਇਹ ਤਾਂ ਗੰਗਾ ਦੇ ਪਾਣੀ ਚੋਂ ਬਣੀ ਹੈ, ਗੰਗਾ ਜਲ ਚੋਂ ਨਿਕਲੀ ਹੈ। ਕਹਿੰਦੇ ਬੰਦਗੀ ਕਰਨ ਵਾਲਾ ਕਹਿੰਦਾ ਗੰਗਾ ਦਾ ਪਾਣੀ ਪਵਿੱਤਰ ਜ਼ਰੂਰ ਹੋਵੇਗਾ ਪਰ ਜੇ ਐਬ ਆ ਗਿਆ ਮੈਂ ਇਹਨੂੰ ਵੀ ਨਹੀਂ ਪੀਂਦਾ। ਇਹਦਾ ਭਾਵ ਅਰਥ ਕੀ ਹੈ? ਸੁਰ ਸ੍ਰੀ ਸਲਕ੍ਰਿਤ ਬਾਰ ਨੀ ਰੇ ਸੰਤ ਜਨ ਕਰਤ ਨੀ ਪਾਣ, ਗੰਗਾ ਪਵਿੱਤਰ ਮੰਨੀ ਸ਼ਾਸਤਰ ਨੇ ਪਰ ਜੇ ਉਹਦਾ ਸ਼ਰਾਬ ਬਣ ਜਾਏ ਤੇ ਸੰਤ ਜਨ ਉਹਦੇ ਵੱਲ ਝਾਤੀ ਨਹੀਂ ਮਾਰਦਾ। ਇਹਦਾ ਮਤਲਬ ਵੇ ਤੂੰ ਬ੍ਰਾਹਮਣ ਹੈ, ਤੂੰ ਵਿਦਵਾਨ ਹੈ, ਤੇਰੇ ਕੋਲ ਰੱਬ ਦੀ ਨੌਲੇਜ ਹੈ, ਤੂੰ ਗੰਗਾ ਦੀ ਤਰ੍ਹਾਂ, ਪਰ ਜਿਹੜਾ ਤੈਨੂੰ ਹੰਕਾਰ ਖਾ ਗਿਆ ਨਾ ਅਹੰ ਬ੍ਰਹਮਸਮੀ, ਇਹ ਤੇਰੀ ਸ਼ਰਾਬ ਬਣ ਗਈ, ਇਹ ਰੱਬ ਦੇ ਘਰ ਚ ਲਿਖੇ ਨਹੀਂ ਪੈ। ਇਹਦਾ ਮਤਲਬ ਇਹ ਬਣਿਆ। ਹਾਂ ਪਰ ਜੇ ਕੋਈ ਇੱਥੋਂ ਹੋਰ ਡੂੰਘੇ ਅਰਥ ਕਹੇਗਾ ਮੈਂ ਜ਼ਰੂਰ ਸੁਣਾਗਾ। ਸੁਰ ਸ੍ਰੀ ਸਲਕ੍ਰਿਤ ਬਾਰ ਨੀ ਰੇ ਸੰਤ ਜਨ ਕਰਤ ਨੀ ਪਾਨ। ਹੁਣ ਅਗਲੀ ਤੁਕ, ਸੁਰਾ ਨਤ ਅਪਵਿੱਤਰ ਜਲ ਰੇ, ਸ਼ਰਾਬ ਤੇ ਭੈੜਾ ਪਾਣੀ। ਸੁਰ ਸ੍ਰੀ ਮਿਲਤ ਨਾ ਹੋਏ ਆਨੰਗ, ਜੇ ਨਿਰਮਲ ਪਾਣੀ ਚ ਮਿਲ ਜਾਏ, ਸ਼ਰਾਬ ਤੇ ਮੈਲਾ ਪਾਣੀ ਵੀ ਪਵਿੱਤਰ ਦਰਿਆ ਨੂੰ ਪਵਿੱਤਰ ਕਰ ਦਿੰਦਾ। ਤੁਸੀਂ ਮੈਨੂੰ ਚਮਾਰ ਚਮਾਰ ਕਹਿ ਕੇ ਭੰਡਦੇ ਹੋ, ਮੈਂ ਵਾਹਿਗੁਰੂ ਦਰਿਆ ਵਿੱਚ ਮਿਲ ਗਿਆ, ਮੈਂ ਤਾਂ ਪਵਿੱਤਰ ਹੋ ਚੁੱਕਾ। ਫਿਰ ਸੁਣਿਓ ਇਹਦੇ ਅਰਥ। ਸੁਰਾ ਨਤ ਅਪਵਿੱਤਰ ਜਲ ਨੇ ਸੁਰ ਸ੍ਰੀ ਮਿਲਤ ਨਾ ਹੋਏ ਆਨੰਗ, ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਆ ਅਪਜਸ ਮਿਟੰਤ, ਅਪਜਸ ਨੂੰ ਮਿਟੰਤ ਸਤ ਪੁੱਤਰ ਹੈ। ਇਸ ਤਰ੍ਹਾਂ ਅਪਜਸ ਮਿਟਦਾ ਜਿਹੜੇ ਬੰਦਗੀ ਕਰਦੇ ਆ। ਅੱਗੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾਂ ਕਰਤ ਵਿਚਾਰੰਗ, ਭਗਤ ਭਗੌਤ ਲਿਖੀਐ ਤੈ ਉਪਰੈ ਪੂਜੀਐ ਕਰ ਨਮਸਕਾਰ। ਤਾੜੀ ਦਾ ਰੁੱਖ ਉਸ ਦਿਨ ਮਰਜ਼ ਕੀਤੀ, ਬਿਹਾਰ ਚ ਮਿਲਦਾ ਜੀ, ਗੋਰਖਪੁਰ ਵੱਲ ਜਾਈਦਾ ਕਥਾ ਕਰਨ ਨੂੰ ਮਿਲਦਾ, ਜਿਵੇਂ ਖਜੂਰ ਹੈ ਇਸ ਤਰ੍ਹਾਂ ਲੰਮਾ ਜਿਹਾ, ਜਿਹਨੂੰ ਕੱਟ ਕੇ ਨਾ ਜੀ ਉਹਦੇ ਨਾਲ ਮਿੱਟੀ ਦਾ ਭਾਂਡਾ ਟੰਗ ਦਿੰਦੇ, ਉਹਦੇ ਵਿੱਚੋਂ ਰਸ ਚੋਂਦਾ ਰਹਿੰਦਾ, ਉਹ ਸ਼ਰਾਬ ਤੋਂ ਵੱਧ ਖਤਰਨਾਕ ਹੁੰਦਾ। ਸ਼ਾਸਤਰਕਾਰ ਕਹਿੰਦੇ ਨੇ ਪਤਤ ਰੁੱਖ ਹੈ। ਹੁਣ ਉਹ ਉਹੀ ਜਿਹਦੇ ਵਿੱਚੋਂ ਨਸ਼ਾ ਨਿਕਲਦਾ ਉਹਦਾ ਬਣਦਾ ਕਾਗਜ਼, ਉਹ ਖਲੋਤਾ ਹੋਇਆ ਪਤਤ ਹੈ, ਉਹਦੇ ਚ ਨਸ਼ਾ ਹੈ, ਪਰ ਜਦੋਂ ਉਹਦਾ ਕਾਗਜ਼ ਬਣਾ ਕੇ ਉੱਤੇ ਲਿਖ ਦਿੱਤਾ ਸਤਨਾਮ ਵਾਹਿਗੁਰੂ ਤੇ ਕਾਗਜ਼ ਥੱਲਾ ਡਿੱਗਾ ਹੋਵੇ ਤੇ ਭਾਵਣਾ ਵਾਲਾ ਚੁੱਕ ਕੇ ਮੱਥੇ ਤੇ ਲਾ ਲੈਂਦਾ, ਅਗਲਾ ਕਹੇ ਤਾਂ ਤਾੜੀ ਦਾ ਬਣਿਆ, ਇਹ ਬਣਿਆ ਕਿਹੜੇ ਰੁੱਖ ਦਾ? ਭਗਤ ਜੀ ਕਹਿੰਦੇ ਹਾਂ ਤੇ ਮੈਂ ਤਾੜੀ ਦਾ ਰੁੱਖੀ, ਪਰ ਰਵਿਦਾਸ ਦੇ ਸੀਨੇ ਤੇ ਰਾਮ ਨਾਮ ਲਿਖਿਆ ਗਿਆ। ਤੂੰ ਮੈਨੂੰ ਤਾੜੀ ਕਿਹਾ, ਤੂੰ ਮੈਨੂੰ ਪਤਤ ਕਿਹਾ, ਪਰ ਦੇਖੋ ਕਹਿਣ ਲੱਗੇ ਤਾੜੀ ਦਾ ਰੁੱਖ ਨਸ਼ਾ ਦਿੰਦਾ ਸੀ, ਪਰ ਮੈਂ ਆਪਣੀ ਤੁਲਨਾ ਤਾੜੀ ਨਾਲ ਜ਼ਰੂਰ ਕਰ ਲਈ, ਮੈਂ ਕਿਸੇ ਨੂੰ ਨਸ਼ਾ ਨਹੀਂ ਵੰਡਦਾ, ਮੈਂ ਰੱਬ ਦੀ ਬੰਦਗੀ ਹੀ ਦਿੰਦਾ। ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰੰਗ, ਭਗਤ ਭਗੌਤ ਲਿਖੀਏ ਤੈ ਉਪਰੈ ਪੂਜੀਐ ਕਰ ਨਮਸਕਾਰੰਗ। ਮੇਰੀ ਜਾਟ ਕੁੱਟ ਵੰਡ ਲਾ, ਆ ਅਪਜਸ ਮਿਟਾ ਦਿੱਤਾ ਸਿਮਰਨ ਨੇ। ਕਹਿੰਦੇ ਮੇਰੀ ਜਾਤ ਦੇ ਹੋਰ ਵੀ ਲੋਕ ਨੇ ਜਿਹਨਾਂ ਦੇ ਚਮਾਰਟੇ ਕਹਿੰਦੇ ਹੋ, ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤੈ ਬਨਾਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰਾਂ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ। ਇਸ ਤੁਕ ਨੂੰ ਅਬ ਵਿਪਰ ਪ੍ਰਧਾਨ, ਵਿਦਵਾਨਾਂ ਵਿੱਚੋਂ ਪ੍ਰਧਾਨ ਪੰਡਿਤ, ਬ੍ਰਾਹਮਣਾਂ ਵਿੱਚੋਂ ਜਿਹੜਾ ਸ਼ਿਖਰ ਦਾ ਵਿਦਵਾਨ ਹੈ, ਕਹਿੰਦੇ ਰਵਿਦਾਸ ਦੇ ਬੂਹੇ ਦੀ ਦਲੀ ਤੇ ਮੱਥਾ ਟੇਕਣ ਆਇਆ। ਉਹਨੇ ਅੱਖਾਂ ਭਰ ਕੇ ਕਿਹਾ, ਉਹ ਲੋਕੋ ਕੌਣ ਕਹਿੰਦਾ ਵੀ ਨਾਮ ਪਤਤਾਂ ਨੂੰ ਪਵਿੱਤਰ ਨਹੀਂ ਕਰਦਾ? ਆ ਜਿਹੜੇ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ ਮੇਰੇ ਬੂਹੇ ਅੱਗੇ ਆ ਕੇ ਬੈਠੇ। ਪਰ ਇਹ ਖੌਮੇ ਚ ਨਹੀਂ ਕਿਹਾ, ਇਹ ਕਿਹਾ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛੱਤਰ ਧਰੇ। ਮੈਂ ਸਿਰਫ ਦੋ ਗੱਲਾਂ ਕਹੀਆਂ, ਇੱਕ ਤਾਂ ਨਾਮ ਉਹ ਅਪਜਸ ਮਿਟਾਉਂਦਾ ਜਿਹੜੇ ਕੁਕਰਮ ਮਾੜੇ ਕਰਮਾਂ ਚ ਪੈ ਗਏ, ਸਿਮਰਨ ਵਾਲੇ ਪਾਸੇ ਆ ਗਿਆ ਐਨਰਜੀ, ਦੇਖਿਓ ਕਿਵੇਂ ਕੰਮ ਕਰਦੀ। ਬਾਬਾ ਜੀ ਨੇ ਤਾਂ ਹੀ ਕੀਤਾ, ਸੱਚੀ ਮੁੱਚੀ ਉਹਨਾਂ ਠੱਗ ਚੁਣੇ, ਉਹਨੇ ਚੋਰ ਚੁਣੇ, ਬਦਮਾਸ਼ ਚੁਣੇ, ਜਾਦੂਗਰ ਚੁਣੇ, ਪਖੰਡੀ ਚੁਣੇ। ਕਿਉਂ? ਬਾਬਾ ਜੀ ਨੂੰ ਪਤਾ ਸੀ ਇਹਨਾਂ ਦਾ ਨੈਟਵਰਕ ਬੜੇ ਜ਼ਬਰਦਸਤ ਹੈ, ਜੇ ਇੱਕ ਬਦਲ ਗਿਆ ਸਾਰੇ ਬਦਲ ਜਾਣਗੇ। ਮਹਾਰਾਜ ਨੂੰ ਚੁਣੇ, ਉਹਨਾਂ ਪਤਾ ਐਨਰਜੀ ਵੇਸਟ ਕਰ ਰਹੇ, ਸਤਿਗੁਰੂ ਨੇ ਬਦਲ ਕੇ ਰੱਖ ਦਿੱਤੇ। ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਹਿ ਲੱਗੇ ਕਿ ਅਬ ਜਸਨ ਮਿਟੰਤ ਸਤ ਪੁੱਤਰ ਹੈ। ਜਦੋਂ ਸਤਵਾਦੀ ਪੁੱਤਰ ਘਰ ਚ ਸੰਤਾਨ ਚੰਗੀ ਜਨਮ ਲੈ ਜਾਏ, ਉਦੋਂ ਪਿਓ ਦਾਦੇ ਪੜਦਾਦੇ ਦੇ ਕਲੰਕ ਵੀ ਮਿਟ ਜਾਂਦੇ ਆ। ਹਾਲਾਂਕਿ ਜਿਹੜਾ ਸ਼ਬਦ ਜਨਮ ਦਾ ਸ਼ਬਦ ਬਣਾਇਆ ਨਾ ਸਿੱਖਾਂ ਸਾਰਿਆਂ, ਸਾਰੇ ਜਨਮ ਦੇਣ ਵਾਲੇ ਪੋਤਾ ਮਾਤਾ ਕੀ ਆਸੀਸ, ਮੈਂ ਬੇਨਤੀ ਕੀਤੀ ਸੀ, ਇਹ ਤਾਂ ਦਾਦਿਆਂ ਪੜਦਾਦਿਆਂ ਤੋਂ ਸ਼ੁਰੂ ਹੁੰਦਾ ਹੈ। ਜਿਸ ਸਿਮਰਤ ਸਭ ਕਿਲ ਵੀ ਖੰਦਾਸ ਹੈ, ਪਿਤਰੀ ਪਿਤਰੀ ਹੋਏ ਉਧਾਰੋ ਅਪਜਸ ਮਿਟੰਤ ਸਤ ਪੁੱਤਰ ਹੈ। ਮਾਂ ਕਹਿੰਦੀ ਪੁੱਤਰ ਤੂੰ ਸਿਮਰਨ ਕਰ, ਤੇਰੇ ਸਿਮਰਨ ਕਰਨ ਦੇ ਨਾਲ ਤੇਰੇ ਦਾਦੇ ਪੜਦਾਦੇ ਵੀ ਤਰ ਜਾਣਗੇ। ਸਿਮਰਨ ਵਾਲਾ ਕੁੱਲ ਤਾਰਦਾ ਹੈ। ਜਿਸ ਸਿਮਰਤ ਸਭ ਕਿਲ ਵੀ ਖੰਦਾਸ ਹੈ, ਪਿਤਰੀ ਹੋਏ ਉਧਾਰੋ सो हर हर तुम सदकी जापो जाका अंत ना पारो। महाराज कहते अपजस मिटंत सतपुत्र है, अपजस मिटै होवे जा कीर्त दरगह बै सुनवाई है। महाराज कहते बदनामी कट्टी जाती रब के दरगाह के बूहे खुल जाते। सतगुरु शब्द वरदे आ फिर किवें जी, सिमरतव्य सिमरन करदा है, बंदगी करदा है कि हृदय गुरमंत्र ने, हृदय अपने हिरदे च गुरु के मंत्र नू चेते करदा है, गुरमंत्र याद करदा है। इहो जे सत पुत्र दीआं कुल्लां वी तर जांदीआं। इत्थे मैं बेनती एक होर करदा जावां, जिहड़ा गुरमंत्र है असीं वाहिगुरु शब्द रोज बोलने आ, कीर्तन वाला कथा वाला बाणी पढ़न वाला कोई गुरमुख कोई भी होवे घर च भी वह नाम जपा सकदा है, पर नाम दृढ़ केवल सतगुरु करांदा है। जिहड़ा गुरमंत्र है वाहिगुरु कईआं चलांदा ने भी इह कित्थों शुरू होया किवें होया, ते मैं कई सोचना किड्डी बदकिस्मती जिस गुरमंत्र ने साडा पार उतारा करना है सिख उहदे ते शक करी बैठे। ते गुरु साहिब ने कहा कहिंदे जिहड़ा बंदा अपने इष्ट नूं मन के उहदे ते शक करदा मर गया। आ एक शब्द तुसीं पढ़े पांडे तुमरा रामचंद सोभी आव देखिया था, अजे ते चस्का लै लै सलाने ना पूरा भी इस तरह रामचंद्र नूं क्या वो क्यों क्या वो महाराज दी सुनो इस बेनती नूं। आज नामी बिठल देखिया मूर्ख को समझाऊं रे, हुण देखो शब्द कै पांडे तुमरा राम पांडे तुमरी गैतरी लोधे का खेत खाती थी, लेकर ठेंगा टंगरी तोरी लांगत लांगत जाती थी। जिहड़ा गैतरी मंत्र है उहदियां तीन पाला नहीं चार चार पदे नहीं। महाराज ने कहा त्रैपाल त्याल विचारन, त्रैपाल त्याल विचारन आ ओम बूर बोहा स्वा जिहड़ा पढ़दे आ इह गैतरी मंत्र। उह कहिंदे ने इहदे चार तां नहीं पदे चार तां नहीं लैणा क्योंकि लोधे दे खेत च गां सी शराबी वड़ गई उहने डांग मारी दी लत टुट गई, चौथा मंत्र लैण अलोप हो गई तीन ही ने। बाबा जी कहिंदे ने उह कमलिया जिस मंत्र नूं तू जपना जे इह कटिया गया ते तेरा की बनेगा। अगला बचन आराम लीला वालियां लई पांडे तुमरा रामचंद सोपी आवत देखिया, प्रोफेसर साहिब सिंह दा पढ़िओ किते अर्थे दे सोपी आवत देखिया ता रावण सीती सरवर होई घर की जोई गवाई थी। उदन ते रावण एक बारी चौके लग गया तू हर साल हर हरण कराना ते थां थां ते कराना, एक पासे तू इष्ट कहना वे। मैं बेनती करांगा जे गुरमंत्र है गुरु ग्रंथ साहिब दी जप दी बाणी है तो शुरू हुंदी है एक विश्वास कै, फिर सुनियो है लफ्ज एवें नहीं है एक विश्वास दा ना जिन्हों मैं जपना जो ओ ही नहीं है ते मैं किदे अनेरे च क्यों टक्करा मारना। गुरु ने रब नू खै तो शुरू किया, जप आद सच जुगाद सच है भी सच नानक होसी भी सच है। इस नू क्या है तू है तू होवनहार। हमारे ने क्या कहन लगे अनूप है अरूप है सी पढ़ने का अरूप है अनूप है, है। पहली गल ये गुरु साहब कहंदे आ जिन्हू तू जपन लगा एवें मत समझी तो है, फिर गुरमंत्र की दिता वाहगुरु। भाई साहब दे बोल ने हुण कई बार कई सज्जन कहंदे गुरु ग्रंथ साहब चो दसो जी वाहगुरु वाहगुरु वाहगुरु जी। भट्टा ने कहा गुरमुखो याद रखियो गुरु ग्रंथ साहब च एक शब्द वार वार आंदा है गुरमत नाम मेरा प्राण सिखाई जो गुरु ने दिख्या देने वेले मैनूं बख्शिश कीता। भाई साहब लिखदे आ कि सत रूप सत नाम कर सतगुर नानक दियो जपाया, सत स्वरूप परमात्मा नूं सत नाम कर ज्ञानी हजारा संगर्थ करदे ने जिन्हों सत नाम करतापुर कहने, सत रूप सत नाम कर सतगुर नानक दियो जपाया धर्मशाल करतारपुर साध संगत सच खंड वसाया। अगे कहने वाहगुरु गुर शब्द सुनाया, बाबा जी ने सुनाया गुरु नानक साहब ने वाहगुरु गुर शब्द वाहगुरु गुर शब्द सुनाया। एक बचन उन्हों का होर है कहन लगे सतगुर पुरख दयाल होए गुरु नानक साहब दया दे घर च आया वाहगुरु सच मंत्र सुनाया। उन्हें कहा सिखो आ जपियो तुसी गुरु ग्रंथ साहब की बाणी अनुसार ही। मैं कहांगा एक भाई साहब शब्द वरदे आ वाहगुरु गुर मंत्र है जप होमे खोई। ईवन के उन्होंने अपनी रचना च गुरस वेले दे जेड़े गुरसिख रोज अभ्यास करते सन उस एक सिख की अवस्था दिती, कहन लगे उस सामने जेड़ा सिख बैठा ही इहदा मूंह चुप जेड़ा ना मत समझी चुपे ये चुप विचों नाम चुंघदा पिया है। ਇਹ ਪਿਆਲਾ ਪੀ ਰਿਹਾ, ਇਹ ਪੌੜੀ ਹੈ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਵਦਾਨ ਕੋਈ ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਬਿਨ ਅੰਨਾ ਖੋਲਾ। ਅੱਗੇ ਕਹਿੰਦੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ। ਗੁਰਮੰਤਰ ਹਮੇਸ਼ਾ ਚਾਰ ਅੱਖਰਾਂ ਢਾਈ ਅੱਖਰਾਂ ਇਸ ਤਰ੍ਹਾਂ ਹੁੰਦਾ, ਇਹ ਚਾਰ ਅੱਖਰ ਨੇ। ਜਦੋਂ ਅਭਿਆਸ ਕਰਾਂਗੇ ਸਭ ਤੋਂ ਛੇਤੀ ਸਵਾਸਾਂ ਵਿੱਚ ਇਹ ਚੱਲਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਮੈਂ ਗੁਰਮੰਤਰ ਜਪਣਾ ਤੇ ਕਹਿ ਦਿਓ ਨਿਤਨੇਮ ਦਾ ਕੋਈ ਨਹੀਂ ਜੇ ਫਾਇਦਾ। ਹੁਣ ਸਾਡਾ ਆਹੀ ਕੰਮ ਚੱਲਦਾ, ਡਰਦੇ ਮਾਰਦੇ ਕਹਿੰਦੇ ਵੀ ਨਿਤਨੇਮ ਕਰ ਲਓ ਕਿਉਂਕਿ ਦੂਜਾ ਕੰਮ ਨਾ ਹੋ ਜਾਏ। ਉਂਝ ਅੰਦਰ ਭੱਜਿਆ ਵੀ ਛੱਡੋ ਨਿਤਨੇਮ ਚ ਕੀ ਪਿਆ। ਜਿਹੜਾ ਬਾਣੀ ਪੜ੍ਹਦਾ ਉਹ ਕਹਿੰਦਾ ਨਾਮ ਕੋਈ ਨੀ, ਜਿਹੜਾ ਨਾਮ ਜਪਦਾ ਉਹ ਕਹਿੰਦਾ ਬਾਣੀ ਕੋਈ ਨੀ। ਉਹ ਗੁਰਮੁਖੋ ਨਾਮ ਤੇ ਬਾਣੀ ਨੂੰ ਮਿਲਾ ਕੇ ਚੱਲੋ, ਦੋਨੋਂ ਪਰਸਪਰ ਅਭੇਦ ਨੇ। ਨਾਮ ਵਿੱਚੋਂ ਬਾਣੀ ਹੈ ਤੇ ਬਾਣੀ ਵਿੱਚੋਂ ਨਾਮ ਹੈ। ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰਨਾਮਾ। ਤੇ ਤੁਸੀਂ ਦੇਖੋ ਜਦੋਂ ਸ਼ਬਦ ਦਾ ਅਭਿਆਸ ਕਰਨੇ ਹੈ, ਮੈਂ ਮਿੰਟ ਤੁਹਾਡੇ ਪੰਜ ਘੋਰ ਲੈਣੇ ਮੈਨੂੰ ਵੀ ਹਿਰਦੇ ਚ ਸਿਮਰਨ। ਕਈ ਗੱਲਾਂ ਪਰਹੇਜ਼ ਕਿਹੜੇ ਨੇ ਜਿਹਨੇ ਜਪ ਕਰਨਾ, ਦਸ ਪਰਹੇਜ਼ ਨੇ ਸਾਡੇ ਬੌਡੀ ਦੇ ਜਿਹਨੇ ਨਾਮ ਚਲਾਣਾ। ਤੇ ਗੁਰਬਾਣੀ ਮੁਤਾਬਕ ਤਿੰਨ ਤਾਂ ਆਹ ਹੀ ਨੇ ਜਿਹੜੀ ਮੈਂ ਬੋਲਣਾ ਪਿਆ ਜੀਵ ਦੇ, ਫਿੱਕਾ ਬੋਲਣਾ, ਨਿੰਦਿਆ ਕਰਨੀ ਤੇ ਚੁਗਲੀ, ਚਾਰ ਨੇ ਫਿੱਕਾ ਨਿੰਦਿਆ ਚੁਗਲੀ ਤੇ ਝੂਠ। ਜਿਹੜੇ ਬੰਦੇ ਦੀ ਜੀਵ ਨੇ ਇਹ ਖਹਿੜਾ ਨਹੀਂ ਛੱਡਿਆ, ਉਹ ਅਜੇ ਨਾ ਆਸ ਰੱਖੇ ਅੰਦਰ ਨਾਮ ਰਸ ਬਣੇਗਾ। ਚਾਰ ਜੀਵ ਦੇ ਤੇ ਤਿੰਨ ਪੂਰੀ ਬੌਡੀ ਦੇ। ਜਿਹੜੇ ਬੰਦੇ ਦੇ ਸਰੀਰ ਵਿੱਚ, ਵਾਹਿਗੁਰੂ ਮੈਂ ਕਹਿਣ ਲੱਗਾ ਹੈ ਬੜਾ ਔਖਾ, ਜਿਸ ਬੰਦੇ ਦਾ ਸਰੀਰ ਦੂਜੇ ਸਰੀਰ ਵੱਲ ਵਾਸ਼ਨਾ ਕਰਕੇ ਆਕਰਸ਼ਿਤ ਹੈ, ਨਾਮ ਨਹੀਂ ਚੱਲਣਾ ਅੰਦਰ। ਦੂਜੀ ਗੱਲ, ਸਰੀਰ ਦਾ ਪਹਿਲਾ ਦੋਸ਼ ਹੈ ਤੁਸੀਂ ਸਮਝ ਗਏ ਸਾਰੇ। ਦੂਜਾ ਦੋਸ਼ ਹਿੰਸਾ, ਐਵੇਂ ਬਗੈਰ ਮਤਲਬ ਤੋਂ ਜ਼ੁਲਮ ਵਾਲੀ ਬਿਰਤੀ। ਤੇ ਤੀਸਰਾ ਸਰੀਰ ਦਾ ਦੋਸ਼ ਹੈ ਜੀ ਚੋਰੀ ਕਰਨਾ। ਚਾਰ ਮੂੰਹ ਦੇ, ਤਿੰਨ ਸਰੀਰ ਦੇ ਤੇ ਤਿੰਨ ਮਨ ਦੇ। ਆਹ ਜਿਹੜੇ ਪਹਿਲੇ ਮੈਂ ਚਾਰ ਸੱਤ ਗਿਣੇ ਆ ਨਾ, ਇਹ ਫਿਰ ਵੀ ਜੁੱਤੀਆਂ ਤੋਂ ਡਰਦੇ ਡੁਰਦੇ ਕਾਬੂ ਆ ਜਾਂਦੇ। ਆਹ ਜਿਹੜੇ ਅਗਲੇ ਤਿੰਨ ਨੇ ਬੜੇ ਖਤਰਨਾਕ ਨੇ। ਇਹ ਮਨ ਦੇ ਨੇ, ਬੁਰਾ ਚਿਤਵਣਾ, ਕਪਟ ਕਰਨਾ ਤੇ ਜੈਲਸ ਕਰਨੀ, ਪਿਆਰੇ ਅੰਦਰ ਨੂੰ ਭੁੰਨ ਕੇ ਰੱਖ ਦਿੰਦੇ ਆ। ਇਹੀ ਕਾਰਨ ਕਿ ਮੈਂ ਪੜ੍ਹਦਿਆਂ ਪਾਠ ਕਰਦਿਆਂ ਕਿ ਗੁਰੂ ਨੇ ਗੁਰਸਿੱਖਾਂ ਨੂੰ ਵੀ ਕਿਹਾ ਉਹ ਤੁਸੀਂ ਨਾਮ ਜਪ ਦਿਓ, ਕਪਟ ਛੱਡ ਦਿਓ, ਦੁਆਈ ਰੱਬ ਦੀ ਤੁਹਾਡੀ ਕਮਾਈ ਲੇਖੇ ਨਹੀਂ ਜੀ ਪੈਣੀ, ਅੰਤਰ ਕਪਟ ਚੁਕਾਵੋ, ਮੇਰੇ ਗੁਰਸਿੱਖੋ। ਗੁਰੂ ਰਾਮ ਦਾ ਇੱਕ ਕਪਟ ਮਨ ਦਾ ਕਪਟ, ਦੂਸਰਾ ਬੁਰਾ ਚਿਤਵਣਾ ਤੇ ਤੀਸਰਾ ਜੈਲਸ ਈਰਖਾ। ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਹਰਕਾਲ, ਨਿਹਾਲ ਨਿਹਾਲ ਨਿਹਾਲ। ਦੂਸਰੀ ਈਰਖਾ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਦੂਸਰਾ ਹੈ ਜੀ। ਤੀਸਰਾ ਬੁਰਾ ਚਿਤਵਣਾ, ਮਹਾਰਾਜ ਕਹਿੰਦੇ ਪਰਕਾ ਬੁਰਾ ਨਾ ਰੱਖੋ ਜੀ, ਤੁਮਕੋ ਦੁੱਖ ਨੀ ਪਾਈ ਮੀਤ। ਮੈਂ ਡਿਟੇਲ ਚ ਨਹੀਂ ਗਿਆ, ਇਹ ਇਉਂ ਸਮਝੋ ਜੀ ਦਸ ਨੇ ਜਿਹੜੇ ਵਿਘਨ ਨੇ, ਜਿਹੜੇ ਜਪ ਚ ਨਹੀਂ ਟਿਕਣ ਦਿੰਦੇ। ਉਸ ਤੋਂ ਬਾਅਦ ਜਦੋਂ ਗੁਰਮੰਤਰ ਚੱਲਦਾ, ਸਵੇਰੇ ਉੱਠਦਿਆਂ ਸਾਰ ਸ਼ੁਰੂ ਕਰ ਦਿਆ ਕਰੋ ਵਾਹਿਗੁਰੂ ਜੀ। ਤੇ ਹੁਣ ਕਈ ਤਾਂ ਬੰਦੇ ਇਸ ਤਿਆਰੀ ਚ ਰਹਿੰਦੇ ਆ ਵੀ ਗੁਰਦੁਆਰੇ ਜਾਵਾਂਗੇ, ਭਾਈ ਗ੍ਰੰਥੀ ਸਾਹਿਬ ਨੂੰ ਪੁੱਛਾਂਗੇ ਬੁਰਸ਼ ਤੋਂ ਪਹਿਲਾਂ ਜਪਣਾ ਕਿ ਬੁਰਸ਼ ਤੋਂ ਬਾਅਦ। ਬਾਬਾ ਜੀ ਨੇ ਕਿਹਾ ਨਹੀਂ ਉੱਠਦਿਆਂ ਸਾਰ, ਜਦੋਂ ਤੇ ਜਿੰਨੀ ਦੇਰ ਤੱਕ ਤੇਰੇ ਸਵਾਸ ਆ, ਮੈਂ ਤੇਰੇ ਤੋਂ ਤਾਂ ਕਹਿੰਦਾ ਇਸ਼ਨਾਨ ਕਰਦਿਆਂ, ਬਾਥਰੂਮ ਗਿਆ, ਜਦੋਂ ਵੀ ਮੌਕਾ ਮਿਲਦਾ ਪਿਆ, ਜਿੰਨਾ ਲੁੱਟਿਆ ਜਾ ਸਕਦਾ ਰੱਜ ਕੇ ਲੁੱਟ ਲਓ, ਕਿਉਂਕਿ ਪ੍ਰਾਣ ਛੁੱਟ ਗਏ ਨਹੀਂ ਲੁੱਟਿਆ ਜਾਣਾ। ਲੁੱਟ ਪੈ ਗਈ ਰਾਮ ਨਾਮ ਤੇ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਫਿਰ ਇਹ ਜਿਹੜਾ ਗੁਰਮੰਤਰ ਕਿਉਂ, ਇਹ ਕਿਉਂ ਮੈਂ ਸ਼ੁਰੂ ਕੀਤਾ, ਰਿਧਾ ਕਿਉਂ ਨਾ, ਮਹਾਰਾਜ ਨੇ ਇਹ ਸ਼ਬਦ ਕਿਹਾ ਹੀ ਨਹੀਂ ਦੱਸਣਾ ਇੱਥੇ, ਕਿਉਂਕਿ ਰਿਧਾ ਜਿਹੜਾ ਹੈ ਉਹ ਉਸ ਤੋਂ ਅਗਲੀ ਅਵਸਥਾ ਜਾਪ ਤੋਂ, ਪਹਿਲਾਂ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਐਸਤਾ ਐਸਤਾ, ਤੇ ਜਦੋਂ ਜਪਣਾ ਦੋ ਫੁਰਨੇ ਬਣਾ ਕੇ, ਉਹ ਹੈ ਤੇ ਮੈਨੂੰ ਵੇਖਦਾ ਤੇ ਸੁਣਦਾ ਵੀ ਪਿਆ ਹੈ, ਉਹਦੀ ਹਾਜ਼ਰੀ ਹੈ ਨਾ, ਹਾਜ਼ਰੀ। ਬੰਦਾ ਨਾ ਵੀ ਹੋਵੇ, ਹਾਜ਼ਰੀ ਮਹਿਸੂਸ ਕਰਨ ਲੱਗ ਪਏ। ਤੇ ਸੱਚੀ ਗੱਲ, ਇਸ ਮੁਲਕ ਦਾ ਸਿਸਟਮ ਜਿਹੜਾ ਹਾਜ਼ਰੀ ਕਰਕੇ ਚੱਲਦਾ ਪਿਆ, ਥਾਂ ਥਾਂ ਕੈਮਰੇ ਲੱਗੇ ਆ, ਸਾਰਿਆਂ ਦੇ ਅੰਦਰ ਥੋੜਾ ਸਿੱਧੇ ਹੋ ਗਏ ਆ, ਜਿਹੜਾ ਅਣ ਦਿਸਦਾ ਦੇਖਦਾ ਪਿਆ ਨਾ, ਬਸ ਇਹ ਬੰਦਿਆਂ ਨੂੰ ਸਿੱਧਾ ਬਣਾਈ ਬੈਠਾ। ਬੰਦਾ ਕੋਈ ਨਹੀਂ, ਇੱਕ ਐਨਰਜੀ ਦੇਖ ਰਹੀ ਹੈ ਨਾ, ਜੇ ਐਨਰਜੀ ਕਹਾਂਗੇ ਨਾ। ਪਰ ਵਾਹਿਗੁਰੂ ਸ਼ਬਦ ਜਪਦਿਆਂ ਮੈਨੂੰ ਵੇਖਦਾ ਹੈ, ਇਹੀ ਕਾਰਨ ਮੈਂ ਕਹਿੰਦਾ ਮੇਰਾ ਮਨ ਨਹੀਂ ਲੱਗਾ। ਪਰ ਜੇ ਤੂੰ ਸਦ ਸੁਣਦਾ ਸਣ ਵੇਖਣਾ, ਇਹ ਤਾਂ ਵੇਖੇਗਾ ਨਾ ਮੇਰੀ ਖਾਤਰ ਬੈਠਾ ਤੇ ਹੈ। ਜਦੋਂ ਪਹਿਲਾਂ ਰਸਨਾ ਨਾਲ, ਫਿਰ ਅੰਦਰ ਸਪਰਸ਼ ਕਰਦਾ, ਫਿਰ ਹਿਰਦੇ ਵੀ ਜਾਂਦਾ, ਫਿਰ ਗੁਰਮੁਖ ਦੱਸਦੇ ਆ ਜੀ, ਗੁਰਬਾਣੀ ਦੱਸਦੀ ਹੈ, ਨਾਮ ਰੋਮ ਰੋਮ ਚ ਰੱਜ ਜਾਂਦਾ, ਫਿਰ ਬ੍ਰਹਿਮੰਡ ਵਿੱਚੋਂ ਨਾਮ ਵਰਤਦਾ ਹੈ। ਸਭ ਕੁਝ ਇਕੱਠਾ ਹੀ, ਪਹਿਲਾਂ ਰਸਨਾ ਤੇ ਫਿਰ ਹਿਰਦੇ, ਅੰਦਰ ਸਪਰਸ਼ ਕਰਦਾ, ਪਹਿਲਾਂ ਬੜਾ ਔਖਾ ਲੱਗਦਾ ਜੀ, ਇਕੱਲਾ ਘਿਓ ਨਹੀਂ ਪੀਣਾ ਚਾਹੀਦਾ। ਆ ਕਿਉਂ? ਗੁਰੂ ਸਾਹਿਬ ਨੇ ਕਿਹਾ ਸਿਮਰਨ ਕਰਨਾ ਤੇ ਹੱਥੀ ਸੇਵਾ ਨਹੀਂ ਕਦੀ ਛੱਡਣੀ। ਜਦੋਂ ਮੌਕਾ ਮਿਲੇ ਹੱਥੀ ਸੇਵਾ ਜ਼ਰੂਰ ਕਰੋ ਗੁਰਮੁਖੋ। ਜਿਹੜਾ ਬੰਦਾ ਇਕੱਲਾ ਘਿਓ ਹੀ ਪੀ ਜਾਂਦਾ ਮਰ ਜੂਗਾ, ਉਹਨੂੰ ਵਰਜਿਸ਼ ਕਰਨੀ ਚਾਹੀਦੀ ਹੈ। ਇਸ ਦੁਨਿਆਵੀ ਉਧਾਰ ਨੇ ਜਿਹਨੇ ਸਿਮਰਨ ਕਰਨਾ ਨਾਲ ਸੇਵਾ ਕਰੋ, ਸੇਵਾ ਕਰਦਿਆਂ ਨਾਲ ਸਿਮਰਨ ਕਰੋ, ਸ਼ਬਦ ਅੰਦਰ ਜਾਏਗਾ। ਜੇ ਕਹੋ ਜੀ ਦਾ ਸਿਲੇਬਸ ਕਿਹੜਾ ਇਹਦਾ? ਮੈਂ ਕਿਹਾ ਵੀ ਇਹ ਕੋਈ ਨਰਸਰੀ ਤੋਂ ਜ਼ਰੂਰ ਥੋੜਾ ਹੁੰਦਾ ਇੱਥੇ ਸਾਡੇ ਵਰਗੇ। ਮੈਂ ਕਿਹਾ ਮੈਨੂੰ 21 ਸਾਲ ਹੋ ਗਿਆ ਇੱਥੇ ਆਉਂਦਿਆਂ, ਮੈਂ ਤਾਂ ਉੱਥੇ ਖਲੋਤਾ ਜਿੰਨਾ ਸੁਣਿਆ, ਪਤਾ ਨਹੀਂ ਕਿੰਨੇ ਕੁ ਬੰਦਗੀ ਕਰਨ ਵਾਲੇ ਅੱਗੇ ਅੱਗੇ ਨਿਕਲ ਗਏ। ਕੀ ਸਿਲੇਬਸ ਇਹਦਾ? ਸਿਰਫ ਗੁਰਪ੍ਰਸਾਦ, ਇਹੀ ਸਿਮਰਨ ਕਿਰਦੇ ਚ, ਇਹੀ ਅੰਦਰ ਸਪਰਸ਼। ਫਿਰ ਗੁਰਮੁਖੋ, ਇਹੀ ਸਿਮਰਨ ਕਿਰਦੇ ਚੋਂ ਨਿਕਲ ਕੇ ਜਦੋਂ ਰੋਮ ਰੋਮ ਚੱਲਦਾ, ਸਿਰਫ ਇੱਕ ਉਦਾਹਰਨ ਦੇ ਕੇ ਸਮਾਪਤੀ ਕਰਾਂਗਾ। ਗੁਰਮੁਖ ਰੋਮ ਰੋਮ ਹਰ ਤਿਆਵਾ, ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ ਲਖਬੀਸ, ਲੱਖ ਲੱਗੇ ਡਾਖੀ। ਮਹਾਰਾਜ ਦੇ ਵੇਲੇ ਐਸੇ ਸਿੱਖ ਸਨ, ਅੱਜ ਵੀ ਹੈਨ ਜੀ। ਇਹ ਮੈਂ ਬੇਨਤੀ ਉੱਥੇ ਕੀਤੀ ਸਨ ਉਹ ਜੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇਹ ਕਹੋ ਵੀ ਸਿੱਖ ਮਰ ਗਏ, ਸਿੱਖ ਡੁੱਬ ਗਏ, ਕੋਈ ਨਹੀਂ ਰਿਹਾ। ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਮੇਰਾ ਮੁਰਸ਼ਦ ਸਦੀਵ ਕਾਲ ਲਈ ਹੈ ਤੇ ਕਮਾਈ ਵਾਲਾ ਵੀ ਸਦੀਵ ਕਾਲ ਲਈ ਹੈ। ਹੋ ਸਕਦਾ ਉਹ ਕਿਰਤ ਕਰਦਾ ਨਹੀਂ ਹੁੰਦਾ ਸਟੇਜ ਤੇ, ਆਪਣਾ ਟਰੱਕ ਚਲਾਉਂਦਾ ਵੀ ਬੰਦਗੀ ਕਰਦਾ, ਉਹ ਦਫ਼ਤਰ ਚ ਬੈਠਾ ਬੰਦਗੀ ਕਰਦਾ। ਤੇ ਮਹਾਰਾਜ ਕੀ ਕਰਦੇ ਸਨ? ਕਈ ਵਾਰੀ ਸਿੱਖਾਂ ਨੇ ਸਵਾਲ ਕਰਨੇ ਨਾ ਕਿ ਮਹਾਰਾਜ ਆ ਜਿਹੜੀ ਬਾਣੀ ਦੀ ਤੁੱਕ ਕਹਿੰਦੀ ਕੋਈ ਹੈ ਵੀ ਹੈ ਕਿ ਨਹੀਂ, ਤੇ ਮਹਾਰਾਜ ਨਾਲ ਹੀ ਐਡਰੈਸ ਦੇ ਦਿੰਦੇ ਫਲਾਣੀ ਦਾ ਤੁਰ ਜਾ। ਜਦੋਂ ਆਹ ਸ਼ਬਦ ਆਇਆ ਵੀ ਖਰਕ ਸੋਗ ਤੋਂ ਨਿਆਰਾ, ਤੇ ਮਹਾਰਾਜ ਨੇ ਕਿਹਾ ਗੁਰਮੁਖ ਮੈਂ ਤੈਨੂੰ ਸਮਝਾ ਤੇ ਦਿਆਂ, ਪਰ ਤੈਨੂੰ ਦੱਸਣਾ ਸਿੱਖੀ ਕਿੱਡੀ ਫੈਲੀ ਹੈ, ਜਾ ਭਾਈ ਭਿਖਾਰੀ ਦੇ ਘਰ ਚਲਾ ਜਾ, ਤੈਨੂੰ ਉੱਤਰ ਮਿਲ ਜਾਏਗਾ। ਭੇਜਿਆ ਮਹਾਰਾਜ ਨੇ ਨਾ ਇੱਕ ਸਿੱਖ ਆਇਆ, ਕਿਤਾਬ ਹੈ ਬੜੀ ਪੁਰਾਣੀ ਨਵਨੀਤ, ਮੇਰਾ ਖਿਆਲ ਪ੍ਰਿੰਸੀਪਲ ਭਗਤ ਸਿੰਘ ਹੀਰਾ ਦੀ ਲਿਖੀ, ਨਾਮ ਬਾਰੇ ਬਹੁਤ ਸੋਹਣੀ ਕਿਤਾਬ ਹੈ, ਪਰ ਫਿਰ ਵੀ ਉਹ ਕਿਤਾਬ ਤਾਂ ਸੋਹਣੀ ਹੈ ਜੇ ਪ੍ਰੈਕਟਿਸ ਕਰਾਂਗੇ ਤਾਂ। ਉਂਝ ਤਾਂ ਗੁਰੂ ਗ੍ਰੰਥ ਸਾਹਿਬ ਬੜੇ ਸੋਹਣੇ, ਜੋ ਗੁਰ ਕਹਿ ਸੋਈ ਭਲ ਮੰਨ। ਉਹਦੇ ਚ ਉਹਨੇ ਇੱਕ ਘਟਨਾ ਦਿੱਤੀ ਰੋਮ ਰੋਮ ਧਿਆਨ ਬਾਰੇ। ਕਹਿੰਦੇ ਨੇ ਵੀ ਮਹਾਰਾਜ ਨੂੰ ਸਿੱਖ ਪੁੱਛਦਾ ਵੀ ਆਹ ਜਿਹੜਾ ਇੱਕ ਦੂਜੀ ਬੋ ਲੱਖ ਹੋਵੇ, ਲੱਖ ਹੋਵੇ ਲਖਬੀਸ, ਲੱਖ ਲੱਖ ਗੇੜਾ ਆ ਕੀ ਹੈ, ਏਕ ਨਾਮ ਜਗਦੀਸ਼, ਇਹ ਕਿਵੇਂ? ਸਤਿਗੁਰੂ ਕਹਿੰਦੇ ਆ ਇੱਕ ਰਸਨਾ ਸ਼ੁਰੂ ਕਰਦੀ ਹੈ, ਅਖੀਰ ਤੇ ਰਸਨਾ ਰਸਨਾ, ਇੱਕ ਇੱਕ ਰਸਨਾ ਨਾਮ ਜੀ ਬਣ ਜਾਂਦੀ। ਗੁਰਮੁਖ ਰੋਮ ਰੋਮ ਹਰ ਤਿਆਵੈ, ਤੇ ਕਹਿੰਦਾ ਮਹਾਰਾਜ ਇਹ ਤੁਕਾਂ ਲਿਖਿਆ ਕੋਈ ਹੈ? ਸਤਿਗੁਰੂ ਨੇ ਗੁਜਰਾਤ ਭੇਜਿਆ, ਮਾਂਗਠ ਪਾਕਿਸਤਾਨ ਜਿਹੜਾ ਰਹਿ ਗਿਆ, ਭਾਈ ਬੰਨੋ। ਉਹ ਗਿਆ ਜੀ ਭਾਈ ਬੰਨੋ, ਘਿਓ ਦਾ ਕੰਮ ਸੀ, ਉਹ ਘਿਓ ਦਾ ਕੰਮ ਪਿਆ ਕਰਦੇ ਆ ਤੇ ਆਪਣੇ ਗਾਹਕਾਂ ਨਾਲ ਉਲਝੇ ਆ। ਉਹਦੇ ਮਨ ਚ ਹੈ ਮਹਾਰਾਜ ਕਿੱਥੇ ਭੇਜ ਦਿੱਤਾ ਇਹ ਬੰਦਾ, ਤਾਂ ਕੰਜੂਸ ਲੱਗਦਾ ਪਿਆ, ਨਾ ਤੇ ਘਿਓ ਘੱਟ ਵੱਧ ਨਹੀਂ ਕਰਦਾ, ਨਾ ਪੈਸੇ। ਤੇ ਇਹਨੇ ਜਾ ਕੇ ਮਿਲਿਆ, ਕਹਿੰਦਾ ਮਹਾਰਾਜ ਮੈਂ ਤਾਂ ਘਿਓ ਕੋਈ ਨਹੀਂ ਲੈਣਾ, ਮੈਂ ਤਾਂ ਦਰਸ਼ਨ ਕਰਨਾ ਤੁਹਾਡੇ। ਘਰ ਲੈ ਗਿਆ, ਜਲ ਪਾਣੀ ਛਕਾਇਆ। ਇਹਦੇ ਮਨ ਚ ਫੁਰਨਾ ਸੀ ਵੀ ਮਹਾਰਾਜ ਨੇ ਜਿੱਥੇ ਘੱਲਿਆ ਇਹ ਬੰਦਾ ਕਿਹੋ ਜਿਹਾ। ਉਹਨੇ ਸਮਝ ਲਿਆ, ਕਹਿੰਦਾ ਵੀ ਇੱਕ ਕੰਮ ਕਰੀ ਸਿੱਖਾਂ, ਮੇਰੇ ਨਾਲ ਹੱਥ ਵਟਾਈ, ਸਾਡੇ ਅੰਦਰ 3 ਮੱਟ ਭਰੇ ਪਏ ਨੇ, ਘੜੇ, ਮੱਟ ਘੜੇ ਨੂੰ ਕਹਿੰਦੇ ਸਨ ਜੀ, ਤਿੰਨਾਂ ਤੇ ਕੱਪੜਾ ਬੰਨਿਆ। ਮੈਂ ਕਿਤਾਬ ਦਾ ਜ਼ਿਕਰ ਤਾਂ ਇਸ ਕਰਕੇ ਕੀਤਾ ਵੀ ਮੈਂ ਪੜ੍ਹਨਾ ਤਾਂ ਨਹੀਂ, ਇਸ ਕਰਕੇ ਵੀ ਕਿਸੇ ਦੇ ਮਨ ਚ ਵੇ ਕਿੱਥੋਂ ਗੱਲ ਆਈ। ਉਹ ਕਹਿੰਦੇ ਉਹਦੇ ਚ ਇੱਕ ਘੜੇ ਚ ਪਾਣੀ ਏ, ਇੱਕ ਘੜੇ ਚ ਸਰੋਂ ਦਾ ਤੇਲ ਏ, ਤੇ ਇੱਕ ਘੜੇ ਚ ਘਿਓ ਵੇ, ਤੇ ਬਿਨਾਂ ਮੂੰਹ ਖੋਲਣ ਤੋਂ ਪਹਿਚਾਣ ਕੇ ਲਿਆਉਣਾ। ਪਤਾ ਲੱਗ ਗਿਆ ਮੇਰੇ ਬਾਰੇ ਸ਼ੰਕਾ ਬਣਾ ਬੈਠਾ ਵੀ ਮੈਂ ਕੰਮ ਕਰਨਾ, ਕਿਉਂਕਿ ਅਸੀਂ ਤਾਂ, ਮੈਂ ਉਦਣ ਕਿਹਾ ਬਾਬਾ ਜੀ ਦੀਆਂ ਜਿੰਨੀਆਂ ਤਸਵੀਰਾਂ ਬਣਾਈਆਂ ਨਾ, ਜਾਂ ਤੇ ਮਹਾਰਾਜ ਦੇ ਅੱਗੇ ਫਰੂਟ ਪਏ ਆ, ਜਾਂ ਮਹਾਰਾਜ ਪਿੱਛੇ ਵੱਡੇ ਆਸਣ ਲੱਗਾ। ਪਿਆਰਿਓ, ਗੁਰੂ ਰਾਮਦਾਸ ਤਾਂ 21 ਸਾਲ ਗੋਇੰਦਵਾਲ ਸੇਵਾ ਕੀਤੀ, ਉਹ ਤਾਂ ਕਿਤੇ ਨਹੀਂ ਮਿਲਦਾ। ਥੜੇ ਬਣਾਏ ਬਾਬਾ ਜੀ ਨੇ, 18 ਸਾਲ ਹਲ ਵਾਹਿਆ। ਉਹਦਾ ਸ਼ੰਕੇ ਚ ਆ ਗਿਆ, ਉਹਨੇ ਕਿਹਾ ਘਿਓ ਵਾਲਾ ਲਿਆ ਪਰ ਉੱਤੋਂ ਕੱਪੜਾ ਨਹੀਂ ਖੋਲਣਾ। ਉਹਨੇ ਵੇਖਿਆ ਤਿੰਨਾਂ ਨੂੰ ਹੱਥ ਮਾਰਿਆ, ਜਿੱਥੇ ਪਾਣੀ ਸੀ ਉਹ ਬਾਹਰ ਸਿਮੇ, ਥਿੰਦੇ ਦਾ ਪਤਾ ਲੱਗਿਆ, ਔਰ ਘੜੇ ਵਾਲਾ ਚੁੱਕ ਲਿਆ ਜਿਹੜਾ ਘਿਓ ਵਾਲਾ। ਜਦੋਂ ਲਿਆਇਆ ਤੇ ਭਾਈ ਬੰਨੂ ਕਹਿੰਦਾ ਉੱਤੋਂ ਮੂੰਹ ਬੰਦ ਸੀ, ਤੈਨੂੰ ਕਿਵੇਂ ਪਤਾ ਲੱਗ ਗਿਆ ਘਿਓ ਵੇ? ਉਹ ਕਹਿੰਦਾ ਮੂੰਹ ਬੰਦ ਸੀ, ਪਰ ਮੂੰਹ ਬੰਦ ਤੋਂ ਵੀ ਪਤਾ ਲੱਗ ਜਾਂਦਾ ਹੈ, ਕਿਉਂਕਿ ਘਿਓ ਇਹਦੇ ਅੰਦਰ ਰਚ ਗਿਆ ਹੈ, ਇਹਦੇ ਕੰਡੇ ਤੇ ਬਾਹਰ ਆਇਆ, ਥਿੰਦਾ ਦੱਸਦਾ ਪਿਆ ਇਹਦੇ ਚ ਘਿਓ ਹੈ। ਭਾਈ ਬੰਨੂ ਕਹਿੰਦਾ ਤੂੰ ਕਿਹੜੇ ਸ਼ੰਕੇ ਬਣਾਈ ਬੈਠਾ ਸਾਡੇ ਲਈ? ਜੇ ਅੰਦਰ ਘਿਓ ਹੋਵੇ ਤਾਂ ਘੜੇ ਚ ਜ਼ਰੂਰ ਰਚੇਗਾ, ਜਿਸ ਕੰਮ ਲਈ ਤੈਨੂੰ ਗੁਰੂ ਅਰਜਨ ਦੇਵ ਨੇ ਭੇਜਿਆ। ਕਮਾਈ ਮੇਰੀ ਨਹੀਂ, ਅੰਦਰ ਗੁਰੂ ਦੀ ਕਿਰਪਾ ਨਾਲ ਨਾਮ ਵਰਤੇਗਾ ਤੇ ਰੋਮ ਰੂਮ ਚ ਜ਼ਰੂਰ ਰਚੇਗਾ। ਇੰਨੀ ਗੱਲ ਸੁਣੀ ਤੇ ਚਰਨਾਂ ਚ ਡਿੱਗ ਪਿਆ। ਕਹਿੰਦੇ ਉਹਨੇ ਚੁੱਕ ਕੇ ਜਦੋਂ ਸੀਨੇ ਨਾਲ ਲਾਇਆ, ਸੱਚੀ ਮੁੱਚੀ ਭਾਈ ਬੰਨੂ ਦੇ ਰੋਮ ਰੂਮ ਵਿੱਚੋਂ ਗੁਰੂ ਦੀ ਆਵਾਜ਼ ਵੀ ਆਉਂਦੀ ਸੀ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਭੁੱਲਾਂ ਮੇਰੇ ਤੋਂ ਹੋਈਆਂ ਨੇ। ਮੇਰੇ ਤੋਂ ਕੋਈ ਲਫ਼ਜ਼ ਤਲਫ਼ਜ਼ ਬੋਲਦਿਆਂ ਜੇ ਕਿਸੇ ਨੂੰ ਨਾ ਚੰਗਾ ਲੱਗਾ, ਬਖਸ਼ ਦਿਆ ਜੇ। ਪਰ ਸੱਚਾਈ ਮੇਰੇ ਤੁਹਾਡੇ ਵਾਸਤੇ ਇਹ ਹੈ, ਗੁਰਦੁਆਰਾ ਜੁੜਨ ਦੀ ਥਾਂ ਹੁੰਦਾ ਹੈ, ਗੁਰਦੁਆਰਾ ਟਿਕਣ ਦੀ ਥਾਂ ਹੁੰਦਾ ਹੈ, ਗੁਰਦੁਆਰਾ ਗੁਰੂ ਦੇ ਰਾਹੀਂ ਰੱਬ ਦੇ ਦਰ ਤੱਕ ਜਾਣ ਦਾ ਇੱਕ ਰਸਤਾ ਹੁੰਦਾ ਹੈ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue ਸਾਊਥ ਈਸਟ ਕੈਲਗਰੀ ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ

0: ਤੁਹਾਡੇ ਤੱਕ ਕੈਸਿਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਿਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਿਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਿਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਗਰੋਸਰੀ ਬਕਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦੀ ਐਪ ਗਰੋਸਰੀ ਬਕਟਸ ਤੋਂ ਤੁਸੀਂ ਘਰ ਬੈਠੇ ਗਰੋਸਰੀ ਆਰਡਰ ਕਰ ਸਕਦੇ ਹੋ। ਇਹਨਾਂ ਕੋਲ 450 ਤੋਂ ਵੱਧ ਗਰੋਸਰੀ ਪ੍ਰੋਡਕਟਸ ਅਵੇਲੇਬਲ ਨੇ। ਤੁਸੀਂ ਗਰੋਸਰੀ ਆਰਡਰ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਅਤੇ ਇਹਨਾਂ ਦਾ ਗਰੋਸਰੀ ਟਰੱਕ ਤੁਹਾਡੇ ਘਰ ਦੇ ਅੱਗੇ ਆ ਜਾਂਦਾ ਹੈ। ਸਟੂਡੈਂਟ ਗਰੋਸਰੀ ਪਲਾਨ ਅਤੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 587-333-9091, 587-333-9091, 587-333-9091। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਓ, ਜਿਤ ਹੁਣ ਖਸਮ ਨਾ ਪਾਇਆ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਛਤਰ ਚਬਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਆਏ ਅੱਜ ਦੇ ਪਾਵਨ ਹੁਕਮ ਨੂੰ। ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਸ਼ਰਵਣ ਕਰਨਾ ਕੀਤਾ। ਮੇਰੇ ਸਾਹਿਬ ਦੀ ਰਹਿਮਤ ਬਖਸ਼ਿਸ਼ ਬਣ ਆਈ ਕਦਮ ਬ ਕਦਮ ਗੁਰ ਸ਼ਬਦ ਵੱਲ ਚੱਲਦੇ ਆ, ਗੁਰ ਸੰਗਤ ਕਰਦੇ ਆ, ਜੁੜ ਬੈਠੇ ਸਮੂਹ ਗੁਰੂ ਸਵਾਰੀਆਂ ਤੇ। ਦਾਤੇ ਦੀ ਮਹਾਨ ਬਖਸ਼ਿਸ਼ ਹੈ ਕਿ ਅੱਜ ਉਸ ਅਮੋਲਕ ਅੰਮ੍ਰਿਤ ਧੁਰਕੀ ਬਾਣੀ ਦੇ ਅੰਮ੍ਰਿਤ ਰਸ ਪਿੰਡੜੇ ਬੋਲਾਂ ਦਾ ਰਸ ਚੱਖਣ ਦੇ ਲਈ ਅਸੀਂ ਗੁਰ ਸੰਗਤ ਵਿਚ ਆਏ ਹਾਂ। ਸਾਹਿਬ ਰਹਿਮਤ ਕਰਨ ਅੱਜ ਦਾ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 796 ਅੰਗ ਤੋਂ ਆਰੰਭ ਹੋ ਕੇ 797 ਅੰਗ ਤੇ ਸੰਪੂਰਨ ਹੁੰਦਾ। ਸਾਹਿਬ ਬਖਸ਼ਿਸ਼ ਕਰਨ, ਹਿਰਦਾ ਟਿਕ ਜਾਏ, ਅੰਦਰ ਗੁਰ ਸ਼ਬਦ ਨਾਲ ਪਿਆਰ ਤੇ ਸ਼ਰਧਾ ਬਣ ਆਏ, ਗੁਰ ਸ਼ਬਦ ਤੇ ਵਿਸ਼ਵਾਸ ਰੱਖਦਿਆਂ ਇਸ ਮਾਰਗ ਦੇ ਪਾਂਧੇ ਬਣਨ ਦੇ ਲਈ ਗੁਰ ਸ਼ਬਦ ਵਿਚਾਰ ਨੂੰ ਹਿਰਦੇ ਵਿੱਚ ਟਿਕਾ ਸਕੀਏ। ਗੁਰ ਸ਼ਬਦ ਵਿਚਾਰ ਹੀ ਸਾਡੇ ਵਿਚਾਰਾਂ ਨੂੰ ਬਦਲਣ ਵਾਲਾ ਮੁੱਖ ਮਾਰਗ ਹੈ। ਸਾਹਿਬ ਦੀ ਰਹਿਮਤ ਬਣ ਆਏ, ਆਓ ਸ਼ਬਦ ਵਿਚਾਰ ਕਰਨ ਲਈ ਤੇ ਸ਼ਬਦ ਵਿਚਾਰ ਨੂੰ ਹਿਰਦੇ ਵਿੱਚ ਟਿਕਾਵਣ ਲਈ ਮਾਲਕ ਦੀ ਅਸੀਸ ਕਿਰਪਾ ਰਹਿਮਤ ਬਣ ਆਵੇ ਜੀ। ਸ਼ਬਦ ਵਿਚਾਰ ਆਰੰਭ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਿਨਾਮ।

ਬਿਲਾਵਲ ਰਾਗ ਵਿੱਚ ਗੁਰ ਅਮਰਦਾਸ ਪਰਸੀਐ ਓਹਮ ਪਾਤਕ ਬਿਨਾਸ ਹੈ। ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸ ਹੈ ਦੇ ਮਾਲਕ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ। ਰਾਗ ਬਿਲਾਵਲ ਹੈ। ਤਾਲ ਦਾ ਸੰਬੰਧ ਪਹਿਲੇ ਘਰ ਵਿੱਚ ਗਾਵਣ ਦੀ ਹਿਦਾਇਤ ਕੀਤੀ ਹੈ। ਆਰੰਭ ਵਿੱਚ ਮੰਗਲਾਚਰਨ ਕੀਤਾ, ਕਰਤੇ ਦਾ ਜ਼ਿਕਰ ਕੀਤਾ, ਸੁਰਤ ਨੂੰ ਇਸ ਫਰਸ਼ ਤੇ ਬੈਠਿਆਂ ਅਰਸ਼ ਤੱਕ ਪਹੁੰਚਾਉਣ ਦਾ ਮਾਰਗ ਦਰਸਾਇਆ। ਦੂਜੇ ਵਿੱਚ ਜੁੜਿਆ ਹੋਇਆਂ ਨੂੰ ਇੱਕ ਨਾਲ ਜੋੜਿਆ, ਉਹ ਇੱਕ ਹੈ, ਉਹ ਅਨੇਕਤਾ ਵਿੱਚ ਵੀ ਇੱਕ ਹੈ। ਭਾਵੇਂ ਅਸੀਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜ੍ਹਦੇ ਹਾਂ, ਪਰ ਜ਼ਰੂਰ ਧਿਆਨ ਦੇਣਾ, ਜਿਸ ਵਿਅਕਤੀ ਨੇ ਅੱਖਰ ਨਹੀਂ ਪੜ੍ਹੇ, ਮੈਂ ਬੇਨਤੀ ਕਰਾਂਗਾ, ਜਿਸ ਵਿਅਕਤੀ ਨੇ ਗਣਿਤ ਨਹੀਂ ਪੜ੍ਹਿਆ, ਉਹਨੂੰ ਇੱਕ ਲਿਖ ਦਈਏ ਤੇ ਪਤਾ ਨਹੀਂ ਹੈ ਵੀ ਕੀ ਹੈ। ਇੱਕ ਪੜ੍ਹਨ ਦੇ ਲਈ ਗਣਿਤ ਦੀ ਭਾਸ਼ਾ ਚਾਹੀਦੀ ਹੈ ਤੇ ਊੜਾ ਪੜ੍ਹਨ ਦੇ ਲਈ ਅੱਖਰਾਂ ਦੀ ਭਾਸ਼ਾ ਚਾਹੀਦੀ ਹੈ ਤੇ ਉੱਪਰ ਜੋ ਆਕਾਰ ਖਿੱਚੀ ਹੈ ਨਾ, ਇਹ ਇਸ਼ਾਰਿਆਂ ਦੀ ਭਾਸ਼ਾ ਵੀ ਚਾਹੀਦੀ ਹੈ। ਜਿਹੜਾ ਬੰਦਾ ਗਣਿਤ ਦੀ ਭਾਸ਼ਾ ਨਹੀਂ ਜਾਣਦਾ, ਅੱਖਰਾਂ ਦੀ ਭਾਸ਼ਾ ਨਹੀਂ ਜਾਣਦਾ, ਇਸ਼ਾਰੇ ਸਮਝਣੇ ਨਹੀਂ ਜਾਣਦਾ, ਉਸ ਨੂੰ ਇੱਕ ਓਅੰਕਾਰ ਬੋਲਣਾ ਵੀ ਨਹੀਂ ਆਉਂਦਾ, ਇੱਕ ਓਅੰਕਾਰ ਹਿਰਦੇ ਵਿੱਚ ਟਿਕਾਣਾ ਵੀ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਤਮਾਮ ਬ੍ਰਹਿਮੰਡ ਦਾ ਮੂਲ ਉਹ ਇੱਕ ਓਅੰਕਾਰ ਸਰੂਪ, ਜੋ ਕਿ ਤਮਾਮ ਆਕਾਰ ਆਪਣੇ ਚੋਂ ਪੈਦਾ ਕਰਕੇ ਫਿਰ ਆਪ ਉਹਨਾਂ ਦੀ ਪ੍ਰਤਪਾਲਨਾ ਕਰਦਿਆਂ ਆਪਣੇ ਵਿੱਚ ਟਿਕਾ ਕੇ ਤੇ ਇੱਕ ਦਿਨ ਉਹਨਾਂ ਸਾਰਿਆਂ ਨੂੰ ਆਪਣੇ ਵਿੱਚ ਸਮੋ ਕੇ ਜੋ ਕਰਤਾ ਪੁਰਖ ਹੈ ਉਹ ਹੈ ਇੱਕ ਓਅੰਕਾਰ। ਉੱਥੋਂ ਤੱਕ ਪੁੱਜਣ ਲਈ, ਉਹਨੂੰ ਅਨੁਭਵ ਕਰਨ ਲਈ, ਉਹਨੂੰ ਜਾਣਨ ਦੇ ਲਈ ਮੈਂ ਬੇਨਤੀ ਕਰਾਂਗਾ, ਸਤਿਗੁਰੂ ਦੀ ਕਿਰਪਾ ਦੀ ਲੋੜ ਹੈ। ਸਤਿਗੁਰ ਪ੍ਰਸਾਦ ਚੂੰਕਿ ਆਪੂ ਪਹੁੰਚਿਆ ਨਹੀਂ ਜਾ ਸਕਦਾ, ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗਾ ਤਾਂ ਆਏ, ਜਿਸ ਬੰਦੇ ਦੇ ਹੱਥ ਨਹੀਂ ਹੈ, ਜਿਸ ਬੰਦੇ ਦੇ ਪੈਰ ਨਹੀਂ ਹੈ, ਜਿਸ ਬੰਦੇ ਦੀਆਂ ਬਾਹਾਂ ਨਹੀਂ, ਉਹ ਦੌੜ ਕੇ ਕਿਵੇਂ ਕਿਸੇ ਨੂੰ ਗਲੇ ਮਿਲ ਸਕਦਾ। ਹਜ਼ੂਰ ਕਹਿੰਦੇ ਨੇ ਤੂੰ ਪੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਹ ਕੰਤ ਮਿਲਾਵਾ ਹੋਏ। ਉਹ ਸਤਿਗੁਰੂ ਦੀ ਕਿਰਪਾ ਦਾ ਰਾਹ ਸਾਨੂੰ ਦਰਸਾਇਆ, ਤੋ ਸਤਿਗੁਰੂ ਕਿਰਪਾ ਕਰਨ ਉਸ ਇੱਕ ਓਅੰਕਾਰ ਨੂੰ ਅਨੁਭਵ ਕਰ ਸਕੀਏ, ਜਾਣ ਸਕੀਏ, ਮਿਲ ਸਕੀਏ, ਉਸ ਨਾਲ ਇੱਕ ਮਿਕ ਹੋ ਸਕੀਏ।

0: मानख जन्म पौड़ी सी ते पौड़ी का काम की है थले खलोते नु ऊपर पहुंचाना ध्यान च रखियो ए लख चौरासी जोन उपाय मानस को प्रभ दीवड़ियाई इस पौड़ी ते जो नर चूकै सो आए जाए दुख पाइंदा मानुख जन्म पौड़ी है ते पौड़ी ते खलोई दा नहीं पौड़ी ते चढ़ी दा डंडा डंडा चढ़ी दा हकीकत है मनुख जन्म मिलिया अमृत वेले जागे इशनान कीता एक डंडा चढ़ गए नितनेम कीता एक डंडा होर चढ़ गए सेवा विच जुड़े एक डंडा होर चढ़ गए शुभ गुण सत विच आए संतोख धारिया दया विच चले गए धर्म विच आ गए धीरज विच रहन लग पए डंडा डंडा चढ़ दे गए ते फिर रोज वाहिगुरू वाहिगुरू कीता समझ लेना पौड़ी दा डंडा डंडा चढ़ दे गए संत का मार्ग धर्म की पौड़ी कोवड़ पागी पाए ये धर्म की पौड़ी है क्षमा अहिंसा दया मृदु सत बचन तप दान सील संतोष तृष्णा बिना धर्म लिंग दस जान सार कतावली दा करता ते मैं इत्थे भी अर्ज करदे आ जो बेनी पंडित गुरु अमरदास जी कोल आया सी बड़ा विद्वान सी संस्कृत पढ़िया सी और फरल फरल संस्कृत बोलता सी तंग तथा कृपया विष्टम श्रू पूर्णा कुले कृष्णम बड़ी संस्कृत बोलिया तुहानू अर्थ आंदे ने सतगुरु कहंदे नहीं तुहानू पुराण आंदे ने सतगुरु कहंदे नहीं तुहानू गीता आंदी है सतगुरु कहंदे नहीं कहंदे तुहानू शास्त्र वेद नहीं आंदे सतगुरु कहंदे नहीं कहन लगे धन गुरु अमरदास पातशाह जी पंडित जी तुहानू किताबां फड़नियां आउंदियां पर मन दी सुरत ते हौमै हंकार वाली बिरती पकड़नी आउंदी है आखिया सी एहो मन गिरही के एहो मन उदासी के एहो मन अवरण सदा अविनाशी पंडित इस मन का करो विचार अवर के बहुता पड़ा उठावे पार चरना ते टह पिया सी गुरसिख बनिया ते फिर बाई मंजियां थापियां ते एक मंजी बेनी पंडित नूं भी थापी सी गुरमत दे प्रचार करन वाला बनिया उन्हां दी अंश वंश विच होए ने पंडित हरदयाल जी उन्हां पुस्तक लिखी है जो कि साडे समय विच मस्कीन साहब जी दे समय विच ओ सानू साडे उस्ताद पढ़ाउंदे रहे उस विच बड़ी कुछ धर्म दी सेध दिंदे आ ओ लिखदा है क्षमा अहिंसा दया मृदु सत बचन तप दान सील संतोष तृष्णा बिना धर्म लिंग दस जान ओ धर्म दे शुभ गुण पल्ले बनने ऐसी धर्म दी पौड़ी मनुखा जन्म प्राप्त करके अकेला खा पी के कपड़े पहन के साजो समान बना के शोभा शान बना के जिंदगी जी लैनी ए जीवन नहीं सतगुरु कहन लगे अगर ए पौड़ी हथों छुटक गई फिर हाथ नहीं आएगी मनुखा जन्म अगर चला गया कि दोबारा फिर मनुख बन जावांगे ना ना फिर ते 84 लाख जोन दी भटकना ते पता नहीं एक एक जोनी विच किन्ने किन्ने समय ते युग बीत जान वो कई जन्म पहे कीट पतंगा तक तू चला जाएगा इस करके जे पौड़ी छुट गई ध्यान च रखियो असी वास दी पौड़ी दी थोड़ी पुरातन गल नू समझिए डंडा फड़िया उपर चढ़े फिर होर फड़िया फिर होर उपर चढ़े और अद तो भी उपर चले गए ते हाथ छुटक गया बोलो थले डिगेगा कि नहीं डिगे उन्हें कहंदे ने पौड़ी छुटकी फिर हाथ ना आवे भलिया तू अपने जीवन विच ए सिख एक दू जी बो लख हो लख होवे लख वीस लख लख गेड़ा आखिए एक नाम जगदीश एत राहे पत पवड़िया चढ़िया होए एक इस राह ਤੂੰ ਇੱਜ਼ਤ ਵਾਲੀਆਂ ਪੌੜੀਆਂ ਚੜ, ਮੈਂ ਬੇਨਤੀ ਕਰਾਂਗਾ ਫਿਰ ਚੜੀਏ ਹੋਏ 21 ਅਗਰ ਚੜ ਜਾਈਏ ਤੇ ਫਿਰ ਇੱਕ ਈਸ਼ ਵਾਹਿਗੁਰੂ ਜੀ ਨਾਲ ਇੱਕ ਮਿਕਤਾ ਹੋ ਜਾਂਦੀ। ਪਰ ਜੇ ਪੌੜੀ ਛੁਟਕ ਗਈ ਫਿਰ ਹੱਥ ਨਹੀਂ ਆਏਗੀ। ਅਹਿਲਾ ਜਨਮ ਗਵਾਇਆ, ਇਹ ਜਨਮ ਐਵੇਂ ਅਜਾਈ ਹੀ ਗਵਾ ਲਵਾਂਗੇ ਜੀ।
1: ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ।
0: ਦੂਜਾ ਭਾਉ ਮੈਂ ਹਾਂ, ਇਹ ਮੇਰਾ ਹੈ, ਇਹ ਘਰ ਮੇਰਾ ਹੈ, ਇਹ ਸਾਜੋ ਸਮਾਨ ਮੇਰਾ ਹੈ। ਇਹ ਦੂਜਾ ਭਾਉ ਅੰਦਰ ਹੰਕਾਰ ਪੈਦਾ ਕਰਦਾ, ਇਹ ਦੂਜਾ ਭਾਉ ਹੋਰ ਪਾਸੇ ਮੋਹ ਜੋੜਦਾ। ਮੈਂ ਬੇਨਤੀ ਕਰਾਂਗਾ ਜਦੋਂ ਦੂਜਾ ਭਾਉ ਅੰਦਰ ਆ ਜਾਂਦਾ, ਨਾ ਦੇਈ ਲਿਵ ਲਾਗਣ, ਫਿਰ ਰੱਬ ਨਾਲ ਪਿਆਰ ਕਿੱਥੋਂ ਪਏਗਾ। ਵੰਡਿਆ ਗਿਆ ਪਿਆਰ ਕੁਛ ਸਰੀਰ ਨਾਲ ਪੈ ਗਿਆ, ਆਪਣੇ ਕੱਪੜਿਆਂ ਨਾਲ ਪੈ ਗਿਆ, ਆਪਣੇ ਘਰ ਨਾਲ ਪੈ ਗਿਆ, ਆਪਣੇ ਸਾਜੋ ਸਮਾਨ ਤੇ ਸ਼ੋਭਾ ਮਾਨ ਵਡਿਆਈ ਨਾਲ ਪੈ ਗਿਆ। ਇੰਨਾ ਪਿਆਰ ਪੈ ਗਿਆ, ਇੰਨਾ ਪਿਆਰ ਰੱਬ ਦੇ ਪਿਆਰ ਜੋਗਾ ਅੰਦਰ ਸਮਾਂ ਹੀ ਕੋਈ ਨਾ ਬਚਿਆ। ਬਸ ਦੂਜਾ ਭਾਉ ਨਾ ਦੇਈ ਲਿਵ ਲਾਗਣ, ਔਰ ਹਕੀਕਤ ਇਹ ਹੈ ਐਸੀ ਅਵਸਥਾ ਵਿੱਚ ਜਿਨ ਹਰ ਕੇ ਚਰਨ ਵਿਸਾਰੇ, ਵਾਹਿਗੁਰੂ ਜੀ ਦੇ ਚਰਨ ਨਾਮ ਸਨ ਉਹ ਅੰਦਰੋਂ ਵਿਸਾਰ ਦਿੱਤੇ। ਇਹ ਕਦੀ ਸੋਚਿਆ ਵੀ ਨਾ ਮੈਂ ਵਾਹਿਗੁਰੂ ਵਾਹਿਗੁਰੂ ਕਰਨਾ, ਰੱਬ ਨਾਲ ਪਿਆਰ ਹੀ ਭੁੱਲ ਗਿਆ। ਅਗਰ ਪਿਆਰ ਹੋਵੇ ਨਾ, ਪਦਮ ਵਿਭੂਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਇੱਕ ਗੱਲ ਕਹਿੰਦੇ ਨੇ, ਲੱਗਿਆ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਹਲੇ। ਇਹ ਹੈ ਪਿਆਰ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੇ ਅੱਖੀਆਂ ਤੋਂ ਨਾ ਹੋਏ ਓਹਲੇ, ਕਦੇ ਅੱਖੀਆਂ ਤੋਂ ਜੇ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਨਾ ਹੋਏ ਓਹਲੇ, ਸੂਰਤ ਉਸ ਦੀ ਦਿਲੋਂ ਜੇ ਹੋਏ ਓਹਲੇ, ਨਾਮ ਜੀਭ ਤੋਂ ਕਦੇ ਨਾ ਹੋਏ ਓਹਲੇ, ਨਾਮ ਜੀਵ ਤੋਂ ਕਦੇ ਜੇ ਹੋਏ ਓਹਲੇ, ਸੁਰਤ ਦੇਹ ਤੋਂ ਸਦਾ ਲਈ ਹੋਏ ਓਹਲੇ। ਮਾਲਕ ਤੇਰੇ ਨਾਲ ਪਿਆਰ ਪੈ ਜਾਏ, ਮੈਂ ਉੱਠਦਿਆਂ ਵੀ ਆਖਾਂ ਵਾਹਿਗੁਰੂ, ਮੈਂ ਚੱਲਦਿਆਂ ਵੀ ਆਖਾਂ ਵਾਹਿਗੁਰੂ। ਮੈਂ ਇੱਕ ਬੇਨਤੀ ਕਰਾਂਗਾ, ਜਦੋਂ ਮਿਰਜ਼ਾ ਰਾਜਾ ਜੈ ਸਿੰਘ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਕੇ ਘਰ ਆਇਆ ਨਾ, ਤੇ ਆਪਣੀ ਰਾਣੀ ਨੂੰ ਕਹਿੰਦਾ, ਬਈ ਵਾਹ ਵਾਹ ਕਮਾਲ ਹੋ ਗਈ, ਉਮਰ ਬੜੀ ਛੋਟੀ ਜੀ, ਉਹ ਨੂਰ ਇੰਨਾ ਚਿਹਰੇ ਤੇ, ਬਖਸ਼ਿਸ਼ਾਂ ਤੇ ਬਰਕਤਾਂ ਇੰਨੀਆਂ ਉਹਨਾਂ ਕੋਲ, ਮੈਂ ਤੇ ਨਿਹਾਲ ਹੋ ਗਿਆ, ਕਿਰਤ ਕਿਰਤ ਹੋ ਗਿਆ, ਬੜੀ ਮਹਿਮਾ ਕੀਤੀ। ਤੇ ਰਾਣੀ ਕਹਿੰਦੀ ਏ ਘਰ ਲੈ ਕੇ ਆਓ, ਮੈਂ ਆਪਣੀ ਅੱਖ ਨਾਲ ਪਰਖਾਂਗੀ ਦੇਖਾਂਗੀ, ਤੁਸੀਂ ਤੇ ਭੋਲੇ ਭਾਓ, ਪਤਾ ਨਹੀਂ ਐਵੇਂ ਸ਼ਰਧਾ ਕਰਦੀ ਹੋਵੇਗੀ। ਲਓ ਮਿਰਜ਼ਾ ਰਾਜਾ ਜੈ ਸਿੰਘ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਕਹਿੰਦਾ, ਮਹਾਰਾਜ ਕਿਰਪਾ ਕਰੋ, ਮੇਰੇ ਬੰਗਲੇ ਵਿੱਚ ਆਓ, ਮੇਰੀ ਰਾਣੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ, ਘਰ ਆਓ। ਸਤਿਗੁਰੂ ਆ ਗਏ, ਅੱਗੋਂ ਰਾਣੀ ਨੇ ਰਸਤਾ ਪਤਾ ਅਖਤਿਆਰ ਕੀ ਕੀਤਾ ਸੀ, ਮੈਂ ਉਹਨਾਂ ਨੂੰ ਪਰਖਣਾ ਵੇਖਣਾ, ਆਪਣੀਆਂ ਗੋਲੀਆਂ ਨੌਕਰਾਣੀਆਂ ਹਮ ਉਮਰ ਵਾਲੀਆਂ ਨੂੰ ਇੱਕੋ ਜਿਹੇ ਸੂਟ ਸਵਾ ਕੇ ਪਵਾ ਕੇ ਤੇ ਵਿੱਚ ਆਪ ਬੈਠ ਕੇ ਸਤਿਗੁਰਾਂ ਨੂੰ ਹੁਣ ਪਹਿਚਾਣ ਦੇ ਲਈ ਰਾਜੇ ਰਾਹੀਂ ਕਹਿਲਾਉਂਦੀ ਹੈ। ਰਾਜਾ ਕਹਿੰਦਾ, ਜੀ ਦੱਸੋ ਨਾ ਇਹਨਾਂ ਵਿੱਚ ਮੇਰੀ ਰਾਣੀ ਕੌਣ ਹੈ, ਤੇ ਅੰਦਰ ਇਹ ਨੀਅਤ ਸੀ ਵੀ ਜੇ ਪਹਿਚਾਣ ਲੈਣਗੇ, ਮੈਨੂੰ ਵੇਖਿਆ ਤੇ ਹੈ ਨੀ ਕਦੀ, ਜੇ ਪਹਿਚਾਣ ਲੈਣਗੇ ਤੇ ਜਾਣਾਂਗੀ ਰੱਬ ਰੂਪ ਹੈ, ਤੇ ਜੇ ਨਾ ਪਹਿਚਾਨਣਗੇ ਤੇ ਫਿਰ ਸਮਝਾਂਗੀ ਨਹੀਂ ਕੁਛ ਵੀ। ਹੁਣ ਰਾਜਾ ਮਹਿਲ ਵਿੱਚ ਪ੍ਰਵੇਸ਼ ਕਰਾਉਂਦਿਆਂ ਹੀ ਕਹਿੰਦਾ, ਮਹਾਰਾਜ ਦੱਸੋ ਨਾ ਭਲਾ ਇਹਨਾਂ ਵਿੱਚ ਮੇਰੀ ਰਾਣੀ ਕੌਣ ਹੈ, ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਹੱਥ ਵਿੱਚ ਛੜੀ ਫੜੀ ਸੀ, ਇੱਕ ਦੇ ਸਿਰ ਤੇ ਰੱਖ ਕੇ ਕਹਿੰਦੇ ਨੇ ਤੂੰ ਵੀ ਰਾਣੀ ਨਹੀਂ, ਦੂਜੀ ਦੇ ਸਿਰ ਤੇ ਰੱਖਿਆ ਤੂੰ ਵੀ ਰਾਣੀ ਨਹੀਂ, ਤੂੰ ਵੀ ਰਾਣੀ ਨਹੀਂ, ਤੂੰ ਵੀ ਰਾਣੀ ਨਹੀਂ, ਜਿੱਥੇ ਰਾਣੀ ਬੈਠੀ ਸੀ ਸਿਰ ਤੇ ਛੜੀ ਰੱਖ ਕੇ ਕਹਿੰਦੇ ਨੇ, ਰਾਣੀ ਹੋ ਕੇ ਨੌਕਰਾਨੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ। ਕੀ ਆਖਿਆ? ਰਾਣੀ ਹੋ ਕੇ ਨੌਕਰਾਨੀਆਂ ਵਿੱਚ ਬੈਠੀ ਚੰਗੀ ਲੱਗਦੀ ਹੈ। ਕਹਿੰਦੀ ਸੈ, ਮੈਂ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ, ਸੱਚ ਦੱਸ ਗੁਰੂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਕਿ ਗੁਰੂ ਨੂੰ ਪਰਖਣਾ ਚਾਹੁੰਦੀ ਹੈ। ਅਗਲੀ ਗੱਲ ਹੋਰ ਆਖੀ, ਅੱਖਾਂ ਚੋਂ ਨੀਰ ਵਹਿ ਤੁਰਿਆ ਰਾਣੀ ਦੇ। ਅਗਲੀ ਗੱਲ ਹੋਰ ਆਖੀ, ਕਹਿਣ ਲੱਗੇ ਦੇਖ, ਪੂਰਬ ਜਨਮ ਦੇ ਤਪ ਕਰਕੇ ਰਾਣੀ ਬਣੀ ਹੈ, ਜੇ ਰਾਣੀ ਬਣ ਕੇ ਨਾਮ ਭਗਤੀ ਸਿਮਰਨ ਨਾ ਕੀਤਾ ਤੇ ਰਾਣੀ ਤੋਂ ਨੌਕਰਾਨੀ ਹੋ ਜਾਏਗੀ। ਕੰਬ ਉੱਠੀ, ਹੱਥ ਜੁੜ ਗਏ, ਚਰਨਾਂ ਤੇ ਧੈਪੀ, ਮਹਾਰਾਜ ਕਿਰਪਾ ਕਰੋ, ਐਸਾ ਬਚਨ ਨਾ ਆਖੋ। ਤੇ ਸਤਿਗੁਰੂ ਪਤਾ ਕੀ ਕਹਿੰਦੇ ਨੇ? ਰਾਣੀ ਗੁਰੂ ਤੇ ਸ਼ਰਧਾ ਕਰੀਦੀ ਹੈ, ਸ਼ੱਕ ਨਹੀਂ ਕਰੀਦਾ। ਧਿਆਨ ਚ ਰੱਖਿਓ ਕੀ ਆਖਿਆ, ਗੁਰੂ ਤੇ ਸ਼ਰਧਾ ਕਰੀਦੀ ਹੈ, ਸ਼ੱਕ ਨਹੀਂ ਕਰੀਦਾ। ਸ਼ਰਧਾ ਕਰੀਏ ਤੇ ਝੋਲੀਆਂ ਹੋਰ ਭਰ ਜਾਂਦੀਆਂ ਨੇ, ਜੇ ਗੁਰੂ ਤੇ ਸ਼ੱਕ ਕਰੀਏ ਤੇ ਜੋ ਝੋਲੀ ਵਿੱਚ ਹੁੰਦਾ ਉਹ ਵੀ ਨਿਕਲ ਜਾਂਦਾ ਹੈ। ਮੈਂ ਬੇਨਤੀ ਕਰਦੀ ਹਾਂ, ਅੱਜ ਸਾਡਾ ਪਿਆਰ ਚਾਹੀਦਾ ਗੁਰੂ ਨਾਲ। ਮਿਰਜ਼ਾ ਰਾਜਾ ਜੈ ਸਿੰਘ ਪਤਾ ਹੁਣ ਹੱਥ ਜੋੜ ਕੇ ਕੀ ਕਹਿੰਦਾ? ਧਿਆਨ ਚ ਰੱਖਿਓ, ਬੜੇ ਬਹੁਤ ਵਧੀਆ ਗੱਲ ਆਖੀ ਉਸਨੇ। ਕਹਿਣ ਲੱਗਾ, ਮਹਾਰਾਜ ਅੱਜ ਪਤਾ ਚੱਲਿਆ ਮੈਂ ਜਿੰਨੀ ਖੁਸ਼ਾਮਦ ਔਰੰਗਜ਼ੇਬ ਦੀ ਕੀਤੀ ਹੈ, ਕਿਤੇ ਇਤਨੀ ਮੈਂ ਆਪ ਜੀ ਦੇ ਚਰਨਾਂ ਦੀ ਕਰ ਲੈਂਦਾ, ਮੈਨੂੰ ਅੱਜ ਹੀ ਜੰਨਤ ਨਸੀਬ ਹੋ ਜਾਂਦੀ। ਤੇ ਇਹ ਹਕੀਕਤ ਹੈ, ਅਗਰ ਗੁਰੂ ਨਾਲ ਪਿਆਰ, ਰੱਬ ਨਾਲ ਪਿਆਰ ਅੰਦਰ ਹੋਂ ਨੇ, ਮਮਤਾ ਨੇ, ਮੋਹ ਨੇ ਤੋੜ ਦਿੱਤਾ ਤੇ ਦੂਜਾ ਭਾਉ ਨਾ ਦੇਈ ਲਾਗਣ, ਜਿਨ ਹਰ ਕੇ ਚਰਨ ਵਿਸਾ

0: ਸਾਰੇ ਜਗਤ ਨੂੰ ਜੀਵਨ ਦੇਣ ਵਾਲੇ ਆ ਹਰ ਜੀਵ ਜੀ ਰਿਹਾ ਕਿਸ ਕਰਕੇ ਉਸ ਕਰਤੇ ਦੀ ਇੱਕ ਸ਼ਕਤੀ ਕੰਮ ਕਰਦੀ ਹੈ ਉਹ ਜਗ ਜੀਵਨ ਦਾਤਾ ਔਰ ਜਿਹੜੇ ਤੇਰੇ ਜਾਣਨੇ ਵਾਹਿਗੁਰੂ ਜੀ ਜਿਹੜੇ ਤੇਰੇ ਪਿਆਰੇ ਭਗਤ ਨੇ ਨਾ ਉਹ ਤੁਹਾਡੇ ਸੇਵਕ ਬਣ ਜਾਂਦੇ ਨੇ ਤੇ ਇੱਕ ਗੱਲ ਧਿਆਨ ਚ ਰੱਖਿਓ ਅੱਜ ਅਸੀਂ ਚਾਹੁੰਦੇ ਹਾਂ ਸਾਡੇ ਦੁੱਖ ਚਲੇ ਜਾਣ ਸਤਿਗੁਰੂ ਕਹਿੰਦੇ ਰੱਬ ਦੇ ਸੇਵਕ ਬਣ ਜਾਣਾ ਤਿੰਨ ਕੇ ਤੈਂ ਦੁੱਖ ਨਿਵਾਰੇ ਤੁਸੀਂ ਆਪਣੇ ਸੇਵਕਾਂ ਦੇ ਦੁੱਖ ਦੂਰ ਕਰ ਦਿੰਦੇ ਹੋ ਕਿਉਂਕਿ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ ਤੇ ਬਖਸ਼ਿਸ਼ ਕਰਨ ਵਾਲੇ ਹੋ ਤੇ ਜਿਹੜੇ ਤੇਰੇ ਸੇਵਕ ਬਣ ਗਏ ਮਾਲਕ ਜੀ ਉਹਨਾਂ ਦੇ ਤੁਸੀਂ ਸਾਰੇ ਦੁੱਖ ਦੂਰ ਕਰ ਦਿੰਦੇ ਹੋ ਜੀ
1: ਰਹਾਓ
0: ਅੱਗੇ ਵਿਸ਼ਰਾਮ ਦੇ ਕੇ ਸਤਿਗੁਰੂ ਫੁਰਮਾਨ ਕਰਦੇ ਨੇ
1: ਤੂੰ ਦਇਆਲ ਦਇਆ ਪਤ ਦਾਤਾ ਕਿਆ ਇਹ ਜੰਤ ਵਿਚਾਰੇ
0: ਮਾਲਕ ਜੀ ਤੁਸੀਂ ਹੋ ਦਇਆਲ ਇਹ ਦੋ ਸ਼ਬਦਾਂ ਦਾ ਸੁਮੇਲ ਹੈ ਦਇਆ ਆਲ ਅਲ ਮੈਨੇ ਹੈ ਘਰ ਤੁਸੀਂ ਹੋ ਦਇਆ ਦੇ ਘਰ ਨਿਰੀ ਦਇਆ ਹੀ ਦਇਆ ਹੋ ਤੇ ਫਿਰ ਦਇਆ ਦੇ ਪਤ ਦਇਆ ਦੇ ਮਾਲਕ ਆਪ ਹੋ ਤੇ ਜੋ ਤੁਸੀਂ ਰਹਿਮਤ ਕਰ ਦਿਓ ਕਿਸੇ ਤੇ ਦਇਆ ਕਰ ਦਿਓ ਇਹ ਜੰਤ ਵਿਚਾਰੇ ਕੀ ਨੇ ਜਿਸ ਤੇ ਮਰਜ਼ੀ ਦਇਆ ਕਰ ਦਿਓ ਜਿਸ ਤੇ ਦਇਆ ਕਰ ਦਿਓ ਰਾਜਾ ਸ੍ਰਮ ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹੋ ਚੇਰੀ ਹੱਸੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹੱਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਮਾਲਕ ਤੋਂ ਡਰਦੇ ਰਹੀਏ ਉਹ ਭਿਖਾਰੀ ਨੂੰ ਰਾਜਾ ਵੀ ਬਣਾ ਸਕਦਾ ਤੇ ਰਾਜੇ ਨੂੰ ਭਿਖਾਰੀ ਹੀ ਨਹੀਂ ਰਹਿਣ ਦਿੰਦਾ ਜੇਲ੍ਹਾਂ ਵਿੱਚ ਬੰਦ ਵੀ ਕਰ ਸਕਦਾ ਮਾਲਕ ਤੁਸੀਂ ਬੜੇ ਦਇਆ ਦੇ ਘਰ ਹੋ ਇਹ ਜੰਤ ਵਿਚਾਰੇ ਕੀ ਨੇ ਇਹ ਆਪ ਜੀ ਦੇ ਅੱਗੇ ਕੋਈ ਵੀ ਹੈਸੀਅਤ ਨਹੀਂ ਰੱਖਦੇ ਹਨ।

0: ਦੇ ਵਖਿਆਨੇ ਹੈ ਵੀ ਮੁਕਤੀ ਵੀ ਤੁਹਾਡੇ ਤੋਂ ਤੇ ਬੰਧਨ ਵੀ ਤੁਹਾਡੇ ਤੋਂ, ਮੁਕਤ ਬੰਧ ਸਭ ਤੁਝ ਤੇ ਹੋਵੇ। ਧਿਆਨ ਚ ਰੱਖਿਓ, ਮੁਕਤੀ ਦੇਣ ਵਾਲੇ ਵੀ ਤੁਸੀਂ ਤੇ ਬੰਧਨਾਂ ਵਿੱਚ ਪਾਉਣ ਵਾਲੇ ਵੀ ਤੁਸੀਂ। ਭਲਾ ਰੱਬ ਬੰਧਨਾਂ ਚ ਕਿਉਂ ਕਿਸੇ ਨੂੰ ਪਾ ਦਿੰਦਾ? ਕੀ ਰੱਬ ਦਾ ਵਿਤਕਰਾ ਕੋਈ ਵੀ ਕਿਸੇ ਨੂੰ ਮੁਕਤ ਕਰ ਦਿੱਤਾ ਤੇ ਕਿਸੇ ਨੂੰ ਬੰਧਨ ਵਿੱਚ ਪਾ ਦਿੱਤਾ? ਨੁਕਤਾ ਜ਼ਰੂਰ ਧਿਆਨ ਚ ਰੱਖਿਓ, ਮੁਕਤੀ ਦਾ ਵੀ ਉਹ ਦੇਣ ਵਾਲਾ, ਬੰਧਨਾਂ ਵਿੱਚ ਵੀ ਉਹ ਪਾਉਣ ਵਾਲਾ। ਪਰ ਇੰਜ ਮੁਕਤੀ ਤੇ ਬੰਧਨਾਂ ਵਿੱਚ ਕਿਉਂ ਪਾਉਂਦਾ, ਕਿਉਂ ਕਿਸੇ ਨੂੰ ਮੁਕਤ ਕਰਦਾ? ਅਗਲੀ ਪੰਕਤੀ ਇਸ ਚੀਜ਼ ਨੂੰ ਸਪਸ਼ਟ ਕਰਦੀ ਹੈ ਜੀ।
1: ਗੁਰਮੁਖ ਹੋਵੇ ਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ।
0: ਜਿਹੜਾ ਗੁਰਮੁਖ ਹੋਵੇਗਾ, ਗੁਰੂ ਵੱਲ ਮੁਖ ਹੋਵੇਗਾ, ਅੰਮ੍ਰਿਤ ਵੇਲੇ ਜਾਗਿਆ ਹੋਵੇਗਾ, ਨਿਤਨੇਮ ਸਿਮਰਨ ਕੀਤਾ ਹੋਵੇਗਾ, ਸੇਵਾ ਨਿਭਾਈ ਹੋਵੇਗੀ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਮਸਤੋ ਝੁਕਾਇਆ ਹੋਵੇਗਾ, ਮੈਂ ਬੇਨਤੀ ਕਰਾਂ, ਐਨ ਗੁਣਾ ਭਰਪੂਰ ਵਾਲਾ ਗੁਰਮੁਖ ਹੋ ਗਿਆ ਉਹ ਮੁਕਤ ਹੋ ਗਿਆ। ਤੇ ਜਿਹੜਾ ਮਨਮੁਖ ਹੋ ਗਿਆ, ਮਨ ਅੱਗੇ ਰੱਖ ਲਿਆ, ਗੁਰੂ ਨੂੰ ਪਿੱਛੇ ਕਰ ਦਿੱਤਾ, ਜੋ ਮਨ ਕਿਹਾ ਉਹ ਕੀਤਾ।

ਜਿਹੜੇ ਭਰਮ ਵਿੱਚ ਭੁੱਲ ਗਏ ਉਹਨਾਂ ਨੂੰ ਮਨਮੁੱਖ ਆਖਿਆ, ਭਰਮ ਪੈ ਗਿਆ ਮੈਂ ਰਹਿਣਾ ਹੀ ਹੈ, ਪੈਸਾ ਹੀ ਕਮਾਉਣਾ ਹੈ, ਸ਼ੋਭਾ ਹੀ ਵਡਾਉਣੀ ਹੈ, ਮਤ ਮਾਰੀ ਗਈ, ਸਭ ਕੁਛ ਹੋਰ ਭੁੱਲ ਗਿਆ। ਇੱਕ ਗੱਲ ਥੋੜੀ ਜਿਹੀ ਧਿਆਨ ਚ ਰੱਖਿਓ, ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਜਿਹੜੀ ਮਨੌਤ ਵਿੱਚ ਆ ਗਈ ਗੱਲ ਵੀ ਲਓ ਜੀ ਇਹੀ ਠੀਕ ਹੈ, ਜੇ ਤੇ ਗੁਰੂ ਮੋਰ ਲਾਉਣ, ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਸ ਤੇਰੀ ਗੱਲ ਦੀ ਹਾਮੀ ਭਰਨ, ਫਿਰ ਤੇ ਹੈ ਤੇਰੀ ਗੱਲ ਠੀਕ, ਤੇ ਜੇ ਗੁਰੂ ਉਸ ਨੂੰ ਨਾ ਕਬੂਲਣ ਤੇ ਤੂੰ ਐਵੇਂ ਮੰਨੀ ਫਿਰੇ ਉਹ ਹੈ ਭਰਮ। ਤੇ ਜਿਹੜੇ ਭਰਮ ਵਿੱਚ ਭੁੱਲ ਗਏ ਉਹਨਾਂ ਨੂੰ ਮਨਮੁੱਖ ਕਿਹਾ ਜਾਂਦਾ, ਤੇ ਸਤਿਗੁਰੂ ਕਹਿਣ ਲੱਗੇ ਉਹ ਫਿਰ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਖਾਲੀ ਰਹਿ ਕੇ ਬਸ ਉਸ ਰੱਬ ਨੂੰ ਭੁੱਲ ਜਾਂਦੇ ਨੇ। ਭਰਮ ਭੁਲਾਣੇ ਸੇ ਮਨਮੁੱਖ ਕਹੀਏ, ਨਾ ਉਰਵਾਰ ਨਾ ਪਾਰੇ। ਨਦੀ ਦਾ ਇੱਕ ਕਿਨਾਰਾ ਹੁੰਦਾ ਉਰਵਾਰ ਉਰਲਾ ਪਾਸਾ, ਇੱਕ ਹੈ ਪਾਰ ਪਰਲਾ ਪਾਸਾ, ਤੇ ਉਰਲੇ ਪਾਸੇ ਬੈਠਾ ਬੰਦਾ ਉਹ ਵੀ ਡੁੱਬਣ ਤੋਂ ਬਚਿਆ ਰਿਹਾ, ਤੇ ਜਿਹੜਾ ਪਰਲੇ ਪਾਸੇ ਚਲਾ ਗਿਆ ਉਹ ਵੀ ਕਿਨਾਰੇ ਲੱਗ ਗਿਆ, ਤੇ ਜਿਹੜਾ ਅੱਧ ਵਿਚਕਾਰ ਗੋਤੇ ਖਾ ਕੇ ਡੁੱਬ ਗਿਆ ਉਹ ਵਿਚਾਰਾ ਨਾ ਉਰਵਾਰ ਜੋਗਾ ਰਹਿ ਗਿਆ ਨਾ ਉਹ ਪਾਰ ਜੋਗਾ ਰਹਿ ਗਿਆ। ਇਸ ਤਰ੍ਹਾਂ ਮਨਮੁੱਖ ਲੋਕ ਉਹਨਾਂ ਕੋਲ ਨਾ ਤੇ ਦੁਨਿਆਵੀ ਸੁੱਖ ਰਹਿ ਜਾਂਦੇ ਨੇ ਨਾ ਉਹਨਾਂ ਨੂੰ, ਮੈਂ ਬੇਨਤੀ ਕਰਾਂ, ਅਧਿਆਤਮਕ ਸੁੱਖ ਮਿਲਦਾ। ਉਰਵਾਰ ਹੈ, ਸੰਸਾਰਕ ਸੁੱਖਾਂ ਵਿੱਚ ਤੇ ਜ਼ਿੰਦਗੀ ਬੀਤੇ ਪਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144 3670 63 ਐਵੀਨਿਊ ਨਾਰਥ ਈਸਟ ਕੈਲਗਰੀ।
1: ਸਤਿ ਸਾਹਿਬ, क्या आप अपने जीवन में सुख शांति और समाधान चाहते हैं? क्या आप नशा, पारिवारिक कलह और जीवन की परेशानियों से मुक्ति पाना चाहते हैं? तो अवश्य पढ़ें जगत गुरु तत्वदर्शी संत रामपाल जी महाराज द्वारा लिखित अनमोल पुस्तकें ज्ञान गंगा जीने की राह व गीता तेरा ज्ञान अमृत। ये सभी पुस्तकें

0: ਤੁਹਾਡੇ ਤੱਕ HMP ਕਸਟਮ ਕੈਬਿਨੇਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਕਸਟਮ ਕਿਚਨ, ਬਾਰਸ, ਵਾਸ਼ਰੂਮ ਵੈਨਿਟੀ, ਕਲੋਜ਼ਟ ਅਤੇ ਕਮਰਸ਼ੀਅਲ ਮਿਲ ਵਰਕ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪਾਲ ਸੇਖੋ ਜੀ ਨੂੰ 403-529-5000 ਜਾਂ ਫਿਰ 403-701-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਿਨੇਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120, 4150, 109th Avenue, Northeast, Calgary।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

ਸੇਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ ਆਈਟੀ ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300 403-719-4300 ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: प्रोग्राम दा ए हिस्सा तुहाडे तक कैसिडी हे इंजरी लॉ तो तारा कैसिडी जी दे सहयोग नाल पहुंचाया जा रहा है। इना तो किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसी तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी ला दा पता है, यूनिट नंबर 1507 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैंपेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹੇ ਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੇਵਟ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੀ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹੇ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਹ ਕਉ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਈ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੀਰੀ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ।
सिर सिर रिजक संबाहे ठाकुर काहे मन पौ करिया। ऊडे ऊड आवै सह कोसा तिस पाछै बचरे शरिया। तिन कवन खलावै कवन चुगावै मन मह सिमरन करिया। सब निदान दासया।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾ ਤੇਰੈ ਸਭ ਕਿਛੁ ਹੈ ਜਿਸ ਦੇਹ ਸੋ ਪਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਘਰ

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਇ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋ

0: ਕੀ ਫਤਿਹ
1: ਬੁੱਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ

ਦੇਖ ਕੇ ਅਣਡਿੱਠ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ।

ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਏ ਤਿਨਾਂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਬੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ, ਬਾਬੇਗ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੀ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।

0: ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਪਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੈਸਾ ਸਤਿਗੁਰ ਸੁਣੀ ਦਾ ਤੈ ਸੋ ਹੀ ਮੈਂ ਡੀਠ ਵਿਛੜਿਆ ਮਿਲੇ ਪ੍ਰਭੂ ਹਰ ਦਰਗਹ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਇਦਾ ਕੱਟੀ ਹਉ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਪੂਰਨ ਪਰਮ ਜੋਤ ਸਤਿਗੁਰ ਸਤ ਰੂਪ ਪੂਰਨ ਗਿਆਨ ਸਤਿਗੁਰ ਸਤਿਨਾਮ ਹੈ ਪੂਰਨ ਜੁਗਤ ਸਤ ਸਤ ਗੁਰਮਤ ਹਿਰਦੈ ਪੂਰਨ ਸੇਵ ਸਾਧ ਸੰਗਤ ਬਿਸਰਾਮ ਹੈ ਪੂਰਨ ਪੂਜਾ ਪਦਾਰ ਬਿੰਦ ਮਦ ਕਰ ਮਨ ਪ੍ਰੇਮ ਰਸ ਪੂਰਨ ਹੋਏ ਕਾਮ ਨਿਹ ਕਾਮ ਹੈ ਪੂਰਨ ਬ੍ਰਹਮ ਗੁਰ ਪੂਰਨ ਪਰਮ ਨਿਧ ਪੂਰਨ ਪ੍ਰਗਾਸ ਬਿਸਮ ਸਥਲ ਧਾਮ ਹੈ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੀ ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨ ਸਹਿ ਪਾਪ ਕਨੀਰੀ ਪਸ਼ੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣਾਈ सदा सदा बलहारे। पशु परित मुगद कौतारी,

ਹਰ ਸਿਮਰ ਸਿਮਰ ਆਨਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30